ਜੀ ਕੀ ਫਤਿਹ, ਸ਼੍ਰੀ ਬਹੁਤ ਜੀ ਸਹਾਇ। ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਬਗੌਤੀ ਸਿਮਰਕਾ ਗੁਰੂ ਨਾਨਕ ਲੈਂ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਣ ਦੇ ਆਵੇ ਤਾਏ ਸਭ ਤਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਤਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬੰਦ ਬੰਦ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਸਹਾਰ ਦੇ ਸ਼ਹੀਦ ਹੋਏ ਸਿੱਕਿਦ ਕੇ ਸਾਸ ਵਾਸਾ ਸੰਗ ਨਿਭਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾ ਵਿੱਚ ਚੇਤਾਵਣ ਕਾ ਸਤਿਕਾਰ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛੇ ਰਿਆਇਤ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਜੀ ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਜੀ ਸਭ ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਕਾਲ ਪੁਰਖੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਜ ਦਾਰ ਪਿਤਾ ਜੀ ਹੋ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਔੜ, ਨੇ ਆਸਰਿਆਂ ਦੇ ਆਸਰਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਸਾਰਥ ਪੰਦਾ ਤਿਸ ਲੱਗੇ ਹਰ ਨਾ ਹੋਣਾ ਜਿੰਨਾ ਪਾਸ। ਅਹਾੜ ਦਾ ਮਹੀਨਾ ਆਰੰਭ ਹੁੰਦਾ, ਸੰਗਤਾਂ ਵੱਲੋਂ ਸਬੱਧ ਦੇ ਪੱਲੀ ਪੰਨ ਦੀ ਚੜ੍ਹਦੀ ਕਲਾ ਅਤੇ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਆਪ ਦੇ ਹਜ਼ੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਸੋਧ ਸ਼ਮਚ ਕੀਰਤਨ ਸੋਧ ਰਹਿਸਾ ਪਾਠ ਜੀ ਕੀ ਅਰਦਾਸ। ਭੁੱਲ ਚੋ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ, ਸਰਬੱਤ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਭੇਟਾ ਰਸਤਾ ਆਦਿਕ ਅਤੇ ਦਾਤਾ ਹਾੜ ਮਹੀਨੇ ਦੀ ਆਰੰਭਤਾ ਦੀ ਖੁਸ਼ੀ ਵਿੱਚ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਵੱਲੋਂ ਦੇਗਾਂ ਵਾਸਤੇ ਰਸਤਾ ਮਾਇਆ ਅਰਦਾਸ ਹੋਈ, ਸਭ ਦੀ ਹਾਜ਼ਰੀ ਦਰ ਪਵਾਉਣੀ, ਸੇਵਾ ਥਾਏ ਪਾਉਣੀ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਚੜ੍ਹ ਬੱਚਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਤੋ ਜੋ ਹਾੜ ਦਾ ਮਹੀਨਾ ਆਰੰਭ ਹੁੰਦਾ, ਮਿਹਰ ਕਰਨੀ, ਸਰਬੱਤ ਸੰਗਤਾਂ ਦਾ ਸੁੱਖ ਨਾਂਦਾ ਬਤੀਤ ਕਰਾਉਣਾ, ਬਖਸ਼ਿਆ ਉਪਦੇਸ਼ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਆਉਣ ਵਾਲੇ ਸਮੇਂ ਚੜ੍ਹਦੀ ਕਲਾ ਆਪਣੀ ਭੰਨ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਅੱਜ ਦੇ ਸਮੁੱਚੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਦਰੋਂ ਕਰੋਂ ਸਾਹਿਬ ਬੀਬੀ ਦਵਿੰਦਰ ਕੌਰ ਮਾਨ ਪਰਿਵਾਰ ਅਤੇ ਭਾਈ ਜਸਵਿੰਦਰ ਸਿੰਘ ਪਰਨੈਜ ਪਰਿਵਾਰਾਂ ਵੱਲੋਂ ਅੱਜ ਦੇ ਸਾਰੇ ਦਿਨ ਦੇਖ ਦੀ ਸੇਵਾ ਹੋਈ ਹੈ। ਮਿਹਰਕਾਨੀ ਦਾਤਾ ਜੀ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਿਰਤ ਕਮਾਈ ਬਰਕਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੀਆਂ ਸ਼ੁਭ ਭਾਵਨਾ ਪੂਰੀਆਂ ਕਰਨੀਆਂ। ਪਵਿੱਤਰ ਹਜ਼ੂਰੀ ਵਿੱਚ ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇਸਾਂ ਦੇ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ। ਸਹੀ ਗੁਰਮ ਪਿਆਰੇ ਮੇਲਾ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ

साहिब जी, जो तेरे रंग राते स्वामी, तिनका जन्म मरण दुख नासा। तेरी बख्श न मेटे कोई, सतगुर का दिलासा। नाम त्यायन सुख वल पावन, आठ पैर अरादे। तेरी शरण तेरे परवास, पंच दुष्ट लै सादे। ज्ञान ध्यान किस कर्म न जाना, सार न जाना तेरी। सब ते वड्डा सतगुरु नानक, जिन कल राखी मेरी, सो कहो टल गुर सेवी है। एहनिस सहज सुभाए, दर्शन परसियां गुरु का। जन्म मरण दुख जाए, वाहिगुरु साहिब जी सूही महला पंजवा। गुर अपने ऊपर बल जाइए, आठ पैर हर हर जस गाइए। गुर अपने ऊपर बल जाइए, आठ पैर हर हर जस गाइए। सिमरो सो प्रवे अपना स्वामी, सगल कटा का अंतर जामी। राव चरण कमल स्यो लागी प्रीत, साचे पूरन निर्मल रीत। संत प्रसाद वसे मन माही, जन्म जन्म कह किल विख जाही। कर कृपा प्रभ दीन दयाला, नानक मांग संतर वाला। कर कृपा प्रभ दीन दयाला, नानक मांग संतर वाला। वाहिगुरु जी का खालसा, वाहिगुरु जी की फतेह। परमस्कार जो सत्संग जी, अज हाड़ का महीना आरंभ हुंदा, तो सतगुरु ने जो रहमत बख्श की थी इस पावन पाणी राही, इस महीने का जो उपदेश सतगुरु ने बख्श किया, आओ बड़े प्यार ना आप सरवण करिए जी। सतनाम वाहिगुरु जी, सतनाम वाहिगुरु साहिब जीओ, सतनाम वाहिगुरु साहिब जी। असाड़ तपंदा तिस लगाए, हर नाहन जिन्ना पास। जग जीवन पुरख त्याग कै, मन संधियास। असाड़ तपंदा तिस लगाए, हर नाहन जिन्ना पास। जग जीवन पुरख त्याग कै, मन संधियास। दुआ भाए विगुची आए, गल पई सो जम की फास। जिहा बुझे जिहा बीजे, सो लुणे मथे जो लिखियास। रहण व्याणी पछताणी, हुण चली गई नरास। जिन कौ साधु भेटी है, सो दरगह होए खलास। कर कृपा पर अपनी, तेर दर्शन होए प्यास। प्रभ तुद बिन दूजा को नहीं, नानकी अरदास। असाड़ सहंदा तिस लगै, जिस मन हर चरण निवास। प्रभ तुद बिन दूजा को नहीं, नानकी अरदास। असाड़ सहंदा तिस लगै, जिस मन हर चरण निवास। वाहिगुरु जी का खालसा, वाहिगुरु जी की फतेह। परमस्कार जो सत्संग जी,
ਸਤਿਗੁਰ ਦੀ ਰਹਿਮਤ ਹੋਈ ਹੈ। ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ। ਸ਼ੰਪ ਚੌਕੀ ਵੇਸੋ ਕੀਰਤਨ ਸੁਦਰ ਰਹਿ ਸਾਹਿਬ ਦੇ ਪਾਠ ਉਪਰੰਤ ਆਪ ਸਰਬੱਤ ਦੇ ਭਲੇ ਲਈ ਪੰਦੀ ਚੜ੍ਹਦੀ ਕਲਾ ਆਪ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ। ਅਤੇ ਅੱਜ ਹਾੜ ਦਾ ਮਹੀਨਾ ਆਰੰਭ ਹੁੰਦਾ। ਇਸ ਮਹੀਨੇ ਦੀ ਆਰੰਭਤਾ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸ਼ਰਨ ਕੀਤੇ ਨੇ। ਉਸ ਤੋਂ ਉਪਰੰਤ ਜੋ ਅੱਜ ਦਾ ਮਹੀਨਾ ਆਰੰਭ ਹੁੰਦਾ, ਭਾਈ ਸੰਗਤਾਂ ਬੈਠੋ ਸਾਰੀਆਂ, ਪ੍ਰਸ਼ਾਦ ਵਰਤਾਇਆ ਜਾ ਰਿਹਾ, ਬੈਠ ਜਾਓ, ਬੈਠ ਕੇ ਪ੍ਰਸ਼ਾਦ ਲਓ। ਸਾਰੇ ਵਰਤਾਉਣ ਲੱਗੇ, ਬੈਠ ਕੇ ਪ੍ਰਸ਼ਾਦ ਲਿਆ ਕਰੋ ਅਰਦਾਸ ਤੋਂ ਬਾਅਦ। ਸੋ ਅੱਜ ਮਹੀਨਾ ਆਰੰਭ ਹੁੰਦਾ, ਗੁਰੂ ਕਿਰਪਾ ਕਰੇ ਸਭ ਦਾ ਇਹ ਸੁੱਖ ਆਨੰਦ ਦਾ ਬਤੀਤ ਹੋਵੇ ਔਰ ਬਖਸ਼ਿਆ ਵਿਦੇਸ਼ ਸਰਬੱਤ ਸੰਗਤਾਂ ਦੇ ਹਿਰਦੇ ਵਿੱਚ ਵਸੇ ਔਰ ਆਉਣ ਵਾਲੇ ਸਮੇਂ ਸਤਿਗੁਰੂ ਆਪ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸ਼ਾਮਾਂ ਦੇ ਦੀਵਾਨ ਦੀ ਆਰੰਭਤਾ ਹੋ ਰਹੀ ਹੈ। ਭਾਈ ਸਾਹਿਬ ਭਾਈ ਦਿਲਬਾਗ ਸਿੰਘ ਦੇ ਜੱਥਾ ਆਪ ਜੀ ਨੂੰ ਕੀਰਤਨ ਸਰਵਨ ਕਰਾਉਂਗੇ। ਉਸ ਤੋਂ ਬਾਅਦ ਅੱਜ ਦੇ ਇਸ ਮਹੀਨੇ ਦੀ ਉਪਦੇਸ਼ ਸਤਿਗੁਰ ਨੇ ਕੀ ਬਾਣੀ ਰਾਹੀਂ ਸਾਨੂੰ ਬਖਸ਼ ਗਿਆ ਦੀ ਕਥਾ ਵਿਚਾਰ ਗਿਆਨੀ ਜੀ ਆਪ ਨੂੰ ਸਰਵ ਕਰਾਉਣਗੇ ਕਥਾ ਵਾਚਕ। ਉਸ ਤੋਂ ਬਾਅਦ ਢਾੜੀ ਜਥਾ ਉਪਰੰਤ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਏਗੀ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸਭ ਨੇ ਛਕਣ ਦੀ ਕਿਰਪਾਲਤਾ ਕਰਨੀ। ਪਰਿਵਾਰਾਂ ਨੂੰ ਬੇਨਤੀ ਹੈ, ਭਾਈ ਰੁਮਾਲੇ ਜਿਹੜੇ ਨਾ ਛੋਟੇ ਸਵਾ ਸਵਾ ਮੀਟਰ ਦੇ ਅਸੀਂ ਲਿਆ ਰਹੇ, ਇਹ ਨਾ ਲਿਆਉਣ ਦੀ ਕੋਸ਼ਿਸ਼ ਯਤਨ ਕਰੋ। ਉਹਦੇ ਨਾਲ ਮੈਂ ਤੁਹਾਨੂੰ ਬੇਨਤੀ ਇੱਕ ਖਾਸ ਕਰਨ ਲੱਗਾ, ਉਹ ਕਰਨ ਜ਼ਰੂਰ ਕਰਿਓ। ਜਿਸ ਵੀ ਕਿਸੇ ਪਰਿਵਾਰ ਨੇ ਰੁਮਾਲੇ ਦੀ ਸੇਵਾ ਕਰਨੀ ਆ, ਕੋਸ਼ਿਸ਼ ਕਰਿਆ ਕਰੋ ਸਵਾ ਮੀਟਰ ਦਾ ਜਿਹੜਾ ਸੁੱਖ ਆਸਣ ਦੇ ਚਿੱਟੇ ਰੁਮਾਲੇ ਨੇ ਉਹ ਤੁਸੀਂ ਬਣਾ ਲਿਆ ਕਰੋ, ਕਿਉਂਕਿ ਉਹਨਾਂ ਦੀ ਜ਼ਰੂਰਤ ਕਾਫੀ ਹੈ। ਜਾਂ ਚਿੱਟਾ ਕੱਪੜਾ ਸਟੇਜਾਂ ਵਾਸਤੇ ਵੀ ਚਾਹੀਦਾ, ਦਰਬਾਰ ਦੇ ਇਸ ਵਾਸਤੇ ਵੀ ਸਾਨੂੰ ਚਾਹੀਦਾ, ਔਰ ਉਹ ਕੱਪੜਾ ਜਿਹੜਾ ਦੂਜੇ ਰੁਮਾਲਿਆਂ ਦੇ ਕੱਪੜੇ ਕਿਸੇ ਕੰਮ ਨਹੀਂ ਆਉਂਦੇ, ਇਹਦੇ ਨਾਲ ਰੁਮਾਲ ਵੀ ਬਣ ਸਕਦੇ ਨੇ, ਸੁੱਖ ਆਸਣ ਦੇ ਰੁਮਾਲੇ ਵੀ ਬਣ ਜਾਂਦੇ ਨੇ, ਸਟੇਜਾਂ ਦੇ ਕੱਪੜੇ ਵੀ ਬਣ ਜਾਂਦੇ ਨੇ। ਹੋਰ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਉੱਥੇ ਵੀ ਇਹ ਕੰਮ ਆ ਜਾਂਦੇ, ਗੁਰਦੁਆਰੇ ਦੀ ਚਾਦਰਾਂ ਬਾਹਰ ਲਿਜਾਣ ਵਾਸਤੇ ਵੀ ਬਣ ਸਕਦੀਆਂ ਨੇ। ਕੋਸ਼ਿਸ਼ ਕਰੋ ਕਿ ਰੁਮਾਲਿਆਂ ਤੋਂ ਅਸੀਂ ਥੋੜ੍ਹਾ ਜਿਹਾ ਪਿੱਛੇ ਹਟ ਕੇ ਇਹਨਾਂ ਚੀਜ਼ਾਂ 'ਤੇ ਖਾਸ ਬੇਨਤੀ ਕਿ ਸੁੱਖ ਆਸਣ ਦੇ ਰੁਮਾਲੇ ਅਗਰ ਕੋਈ ਬਣਾ ਸਕੇ ਤਾਂ ਉਹ ਕੋਟਨ ਦੇ ਬਣਾਉਣੇ ਆ। ਸਵਾ ਮੀਟਰ ਦਾ ਰੁਮਾਲਾ ਹੁੰਦਾ, ਦੋ ਦੋ ਰੁਮਾਲੇ ਇੱਕ ਗੁਰੂ ਮਹਾਰਾਜ ਦੇ ਸਰੂਪ 'ਚ ਜਿਹੜੀ ਉਹ ਸੇਵਾ ਹੁੰਦੀ ਹੈ। ਸੋ ਕੋਸ਼ਿਸ਼ ਕਰਿਓ, ਜਿਨ੍ਹਾਂ ਦੀ ਸੇਵਾ ਕਰਨੀ ਕਰ ਸਕਦੇ ਆ, ਆਓ ਸਰਵਨ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ,

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਦਲਬਾਗ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ, ਜਿਹਨਾਂ ਨੇ ਆਪ ਜੀ ਨੂੰ ਲਾਹੇ ਬਣ ਦੇ ਮੋਹਰ ਕੀਰਤਨ ਸਰਮ ਕਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ, ਅੱਜ ਅਸਾੜ ਤਪੰਦਾ ਤਿਸ ਲੱਗਿਆ ਨੌਂ ਜਿੰਨਾ ਪਾਸ, ਹੜ੍ਹ ਦਾ ਮਹੀਨਾ ਆਰੰਭ ਹੁੰਦਾ ਔਰ ਇਸ ਮਹੀਨੇ ਦਾ ਜੋ ਉਪਦੇਸ਼ ਸਤਿਗੁਰ ਨੇ ਆਪਣੀ ਬਾਣੀ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਮਹੀਨੇ ਦੀ ਸ਼ਬਦ ਦੀ ਕਥਾ ਵਿਚਾਰ ਆਪ ਜੀ ਨੂੰ ਭਾਈ ਸਾਹਿਬ ਗਿਆਨੀ ਗੁਰਸ਼ਰਨ ਸਿੰਘ ਜੀ ਸਰਵਣ ਕਰਾਉਣਗੇ। ਸੋ ਬੜੇ ਪਿਆਰ ਨਾਲ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਅਤੇ ਜੋ ਉਪਦੇਸ਼ ਸਤਿਗੁਰ ਬਖਸ਼ਿਸ਼ ਕਰਦੇ ਨੇ ਆਪਾਂ ਸਿਰਫ ਇੱਥੋਂ ਤੱਕ ਹੀ ਆ ਕੇ ਸੁਣਦੇ ਜੀ। ਹਾੜ੍ਹ ਦਾ ਮਹੀਨਾ ਸੁਣਾ ਦਿਓ, ਅੱਜ ਤਾਂ ਸਮਾਂ ਨਹੀਂ, ਪਹਿਲਾਂ ਸਮਾਂ ਸਾਨੂੰ ਫੋਨ ਆਉਂਦੇ ਜੀ, ਹਾੜ੍ਹ ਦਾ ਮਹੀਨਾ ਦੱਸੋ ਜੀ ਕੀ ਰਚੜਿਆ ਅੱਜ ਮਹੀਨਾ, ਅਤੇ ਆਪਾਂ ਸੁਣ ਕੇ ਅਤੇ ਸਿਰਫ ਵਾਹਿਗੁਰੂ ਕਹਿ ਕੇ ਅਤੇ ਆਪਾਂ ਇਹਨੇ ਨਾਲ ਸਾਰ ਲੈਂਦੇ ਹਾਂ। ਪਰ ਨਹੀਂ, ਇਹਦੇ ਵਿੱਚ ਉਪਦੇਸ਼ ਕੀ ਆ, ਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ, ਕਿਹੜੀ ਤਪਸ਼ ਹੈ, ਉਹ ਤਪਸ਼ ਨੂੰ ਆਪਾਂ ਸਮਝਣ ਦਾ ਯਤਨ ਕਰਦੇ ਹਾਂ। ਕਿਉਂਕਿ ਮੌਸਮ ਤਾਂ ਚੇਂਜ ਹੁੰਦਾ ਹੀ ਰਹਿੰਦਾ, ਆਸਟ੍ਰੇਲੀਆ 'ਚ ਵੇਖੀਏ ਤਾਂ ਇਹਨਾਂ ਦਿਨਾਂ 'ਚ ਠੰਡ ਵਾ, ਇੰਡੀਆ 'ਚ ਵੇਖੀਏ ਤਾਂ ਇਹਨਾਂ ਦਿਨਾਂ 'ਚ ਧੁੱਪ ਆ, ਗਰਮੀ ਆ। ਸੋ ਅਸਲੀ ਇਹਦਾ ਅਰਥ ਕੀ ਆ, ਭਾਵ ਅਰਥ, ਉਹ ਭਾਈ ਸਾਹਿਬ ਜੀ ਆਪ ਜੀ ਨੂੰ ਸਮਝਾਉਣਗੇ। ਆਪ ਜੀ ਨੂੰ ਬੇਨਤੀ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਨਗਰ ਸਕੈਮਸ ਵਿੱਚ ਗੁਰੂ ਅਰਜਨ ਦੇਵ ਸ਼ਹੀਦੀ ਨੂੰ ਸਮਰਪਾਉਂਦਿਆਂ 20 ਜੂਨ ਨੂੰ ਨਗਰ ਕੀਰਤਨ ਹੈ, ਸਵੇਰੇ 10 ਤੋਂ ਲੈ ਕੇ 2 ਵਜੇ ਤੱਕ। ਆਪ ਸਭ ਨੂੰ ਉਹਨਾਂ ਵੱਲੋਂ ਬੇਨਤੀ ਹੈ ਉਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ। ਸੋ ਆਓ ਸਰਵਣ ਕਰੀਏ ਅੱਜ ਦੇ ਮਹੀਨੇ ਦੀ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀਓ,

अकाथ अगोचर।

ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਥ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਜੁੜ ਬੈਠੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਬਖਸ਼ਿਸ਼ ਕੀਤੀ ਹੈ ਆਪ ਸਭ ਗੁਰਦੁਆਰਾ ਸਾਹਿਬ ਵਿਖੇ ਗੁਰੂ ਕੀ ਸੰਗਤ ਵਿੱਚ ਬੈਠ ਕਰਕੇ ਰੱਬੀ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਸਾਧ ਸੰਗਤ ਵੈਸੇ ਸ਼ਾਮਾਂ ਨੂੰ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਵਿਚਾਰ ਚੱਲਦੀ ਹੈ, ਪਰ ਅੱਜ ਕਿਉਂਕਿ ਅਸਾੜ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ ਤੋ ਸਤਿਗੁਰੂ ਮਹਾਰਾਜ ਨੇ ਜਿਹੜਾ ਉਪਦੇਸ਼ ਬਾਣੀ ਵਿੱਚ ਦਿੱਤਾ ਹੈ ਆਪਾਂ ਉਸ ਨੂੰ ਵਿਚਾਰਨਾ ਹੈ। ਸੋ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਆਓ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਖਾਸ ਕਰਕੇ ਭਾਰਤੀ ਖਿੱਤੇ ਵਿੱਚ ਜਿਹੜੇ ਪ੍ਰਚਲਿਤ ਰੀਤੀ ਰਿਵਾਜ ਤੌਰ ਤਰੀਕੇ ਸਨ ਲੋਕਾਂ ਦੇ ਰਹਿਣ ਸਹਿਣ ਦੇ, ਜਿਹੜੇ ਉਹਨਾਂ ਦੀਆਂ ਪਰੰਪਰਾਵਾਂ ਤੇ ਟ੍ਰੈਡੀਸ਼ਨ ਸਨ, ਉਹਨਾਂ ਦੀ ਵਰਤੋਂ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨ ਦਾ ਉਪਦੇਸ਼ ਮਹਾਰਾਜ ਨੇ ਦਿੱਤਾ ਹੈ ਤੇ ਇਹਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਨੇ ਕੀਤੀ ਜਦੋਂ ਉਹਨਾਂ ਨੇ ਪੰਡਿਤ ਦੇ ਜਨੇਊ ਦੀ ਬਜਾਏ ਧਾਰਮਿਕ ਮਨੁੱਖ ਨੂੰ ਕਿਹੜਾ ਜਨੇਊ ਪਾਉਣਾ ਚਾਹੀਦਾ ਹੈ ਉਹਦਾ ਜ਼ਿਕਰ ਕੀਤਾ। ਉਹ ਵੀ ਇੱਕ ਬਦਲ ਸੀ। ਫਿਰ ਜਿਉਂ ਜਿਉਂ ਤੁਸੀਂ ਬਾਣੀ ਪੜ੍ਹਦੇ ਹੋ, ਸਤਿਗੁਰ ਦੀ ਬਾਣੀ ਦੇ ਵਿੱਚ ਮਹਾਰਾਜ ਨੇ ਥਿੱਤਾਂ ਦੀ ਗੱਲ ਕੀਤੀ, ਵਾਰਾਂ ਦੀ ਗੱਲ ਕੀਤੀ, ਸੱਤ ਵਾਰ ਜਿਹੜੇ ਹੁੰਦੇ ਨੇ ਉਹਨਾਂ ਦਾ ਉਪਦੇਸ਼ ਵੀ ਬਾਣੀ ਵਿੱਚ ਆਇਆ ਹੈ। ਥਿੱਤਾਂ ਦੀ ਬਾਣੀ ਅਸੀਂ ਪੜ੍ਹਦੇ ਹਾਂ, ਥਿੱਤੀ ਗੌੜੀ ਇਸੇ ਤਰੀਕੇ ਨਾਲ 52 ਅੱਖਰੀ ਹੈ ਗੁਰੂ ਅਮਰਦਾਸ ਸਾਹਿਬ ਦੀ ਅਤੇ ਭਗਤ ਕਬੀਰ ਸਾਹਿਬ ਦੀ। ਫਿਰ ਇੱਦਾਂ 12 ਮਾਹ ਦਾ ਆਪਣਾ ਅਰਥ ਹੁੰਦਾ ਹੈ ਮਹੀਨਾ, ਜਿਵੇਂ 12 ਮਹੀਨੇ ਨੇ ਤੇ ਇਕੱਲੇ ਇਕੱਲੇ ਮਹੀਨੇ ਦਾ ਜਿਹੜੀ ਬਾਹਰੀ ਤੌਰ ਉੱਤੇ ਤਬਦੀਲੀ ਵਾਪਰਦੀ ਸੀ, ਸਤਿਗੁਰ ਨੇ ਉਸ ਤਬਦੀਲੀ ਦਾ ਹਵਾਲਾ ਦੇ ਕੇ ਮਨੁੱਖ ਦੇ ਅੰਦਰ ਦੀ ਗੱਲ ਕੀਤੀ ਹੈ। ਗੁਰਦੇਵ ਗੁਰੂ ਗਰੀਬ ਨਿਵਾਜ ਮਹਾਰਾਜ ਨੇ 2 12 ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੇ ਨੇ। 1 12 ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਹੈ ਤੇ 1 12 ਜਿਹੜਾ ਪ੍ਰਚਲਿਤ ਹੈ ਕਿਉਂਕਿ ਇਹਦੀ ਸ਼ਬਦਾਵਲੀ ਬੜੀ ਸਿੱਧੀ ਜੀ ਹੈ। ਸੋ ਇਹ ਜਿਹੜਾ 12 ਹੈ ਇਹ ਜਦੋਂ ਵੀ ਮਹੀਨੇ ਦੀ ਪ੍ਰਾਰੰਭਤਾ ਹੁੰਦੀ ਹੈ, ਜਿਹੜਾ ਕਿ ਕੈਲੰਡਰ ਅਸੀਂ ਬਣਾਇਆ ਹੈ, ਉਦੋਂ ਇਸ ਉਪਦੇਸ਼ ਨੂੰ ਪੜ੍ਹਿਆ ਜਾਂਦਾ ਹੈ। ਜਿਵੇਂ ਚੇਤ ਦਾ ਮਹੀਨਾ ਆਇਆ ਤੇ ਚੇਤ ਦਾ ਉਪਦੇਸ਼ ਪੜ੍ਹਿਆ, ਇੱਦਾਂ ਹੁਣ ਹਾੜ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ, ਪਰ ਗੁਰਬਾਣੀ ਵਿੱਚ ਸ਼ਬਦ ਜਿਹੜਾ ਹੈ ਉਹ ਆਸਾੜ ਵਰਤਿਆ ਹੈ। ਆਸਾੜ ਗੁਰਦੇਵ ਮਹਾਰਾਜ ਨੇ
ਕਿਸੇ ਵੀ ਤਰੀਕੇ ਨਾਲ ਯਤਨ ਕੀਤਾ ਵੀ ਮਨੁੱਖ ਦੀ ਸਾਂਝ ਇੱਕ ਨਿਰੰਕਾਰ ਨਾਲ ਬਣੇ, ਇਹਦਾ ਇਖਲਾਕ, ਇਹਦੀ ਸੁਰਤ ਉੱਚੀ ਹੋ ਸਕੇ। ਇਸੇ ਕਰਕੇ ਤੁਸੀਂ ਵੇਖੋ ਜਿਹੜੇ ਤੁਹਾਡੇ ਚੋਂ ਸਹਿਜ ਪਾਠ ਕਰਦੇ ਨੇ, ਵੇਖੋ ਸਹਿਜ ਪਾਠ ਕਰਨਾ ਕੋਈ ਗੁਨਾਹ ਨਹੀਂ ਹੈ। ਮੈਂ ਸਾਰਿਆਂ ਨੂੰ ਹੀ ਤੁਹਾਨੂੰ ਬੇਨਤੀ ਕਰਾਂਗਾ ਵੀ ਯਤਨ ਕਰੋ, ਇੱਕ ਸ਼ਬਦ ਦੋ ਸ਼ਬਦ ਪੜ੍ਹੋ ਸਮਾਂ ਕੱਢ ਕੇ ਬਾਣੀ ਦੇ। ਠੀਕ ਹੈ, ਅਸੀਂ ਕਾਰੋਬਾਰਾਂ ਵਿੱਚ ਵਿਅਸਤ ਹਾਂ ਤੇ ਇੱਕ ਇਹ ਬਹਾਨਾ ਆਪਾਂ ਆਪਣੇ ਜੀਵਨ ਵਿੱਚੋਂ ਕੱਢੀਏ ਵੀ ਸਾਨੂੰ ਪੜ੍ਹਨਾ ਨਹੀਂ ਆਉਂਦਾ। ਕਿਉਂਕਿ ਤੁਹਾਨੂੰ ਅਸੀਂ ਇਹ ਨਹੀਂ ਕਹਿ ਰਹੇ ਵੀ ਤੁਸੀਂ ਇੱਥੇ ਸਟੇਜ 'ਤੇ ਬਹਿ ਕੇ ਕੋਈ ਰੋਲ ਲਾਉਣੀ ਹੈ, ਪਰਿਵਾਰ ਦਾ ਅਖੰਡ ਪਾਠ ਹੈ ਤੇ ਤੁਹਾਡੀ ਬਹੁਤ ਜ਼ਿਆਦਾ ਜ਼ਰੂਰਤ ਹੈ। ਨਹੀਂ, ਅਸੀਂ ਸਿਰਫ ਇਹ ਬੇਨਤੀ ਕਰ ਰਹੇ ਹਾਂ ਵੀ ਜੇ ਇਸ ਮਹਾਨ ਗ੍ਰੰਥ ਨੂੰ ਤੁਸੀਂ ਨਮਸਕਾਰ ਕਰਦੇ ਹੋ ਉਹਦਾ ਇੱਕ ਅੱਧਾ ਸ਼ਬਦ ਕੱਢ ਕੇ ਰੋਜ਼ ਪੜ੍ਹਿਆ ਕਰੋ। ਹੁਣ ਇੰਗਲਿਸ਼ ਵਿੱਚ ਉਹਦਾ ਤਰਜਮਾ ਹੈ ਤੇ ਜੇ ਪੰਜਾਬੀ ਸਾਨੂੰ ਨਹੀਂ ਵੀ ਪੜ੍ਹਨੀ ਆਉਂਦੀ, ਮੈਂ ਇਹ ਵੀ ਸਮਝ ਸਕਦਾ ਵੀ ਜਦੋਂ ਆਪਾਂ ਇੰਗਲਿਸ਼ ਦੇ ਰੂਪ ਵਿੱਚ ਉਹਨੂੰ ਪੜ੍ਹਾਂਗੇ ਉਹ ਗਲਤ ਵੀ ਪੜ੍ਹਿਆ ਜਾਵੇਗਾ, ਪਰ ਪੜ੍ਹਨ ਵਿੱਚ ਕੋਈ ਅਰਜ਼ ਨਹੀਂ ਹੈ। ਉਹ ਜਿਹੜੀ ਧਾਰਨਾ ਸਾਡੀ ਕਈ ਵਾਰ ਬਣੀ ਹੈ ਨਾ ਵੀ ਅਸੀਂ ਗਲਤ ਪੜ੍ਹਾਂਗੇ, ਉਹ ਸਿਰਫ ਇਹ ਹੋ ਸਕਦਾ ਹੈ ਵੀ ਜੇ ਆਪਾਂ ਬਾਣੀ ਵਿੱਚੋਂ ਪੜ੍ਹ ਰਹੇ ਹਾਂ ਆਦ ਸੱਚ ਜੁਗਾਦ ਸੱਚ, ਤੇ ਜਿਹਨੂੰ ਨਾਂ ਪਤਾ ਹੋਵੇ ਜੇ ਇੰਗਲਿਸ਼ ਦੇ ਵਿੱਚ ਏ ਡੀ ਆਈ ਪਿਆ ਹੈ ਉਹ ਆਦ ਨਾ ਪੜ੍ਹੇਗਾ ਆਦੀ ਪੜ੍ਹ ਦੇਵੇਗਾ, ਬਸ ਇਹੋ ਹੀ ਹੈ। ਪਰ ਯਤਨ ਕਰੀਏ ਵੀ ਸ਼ਬਦ ਪੜ੍ਹੀਏ, ਸ਼ਬਦ ਦੇ ਅਰਥਾਂ ਨੂੰ ਸਮਝੀਏ ਵਿਚਾਰੀਏ, ਤਾਂ ਅਸੀਂ ਬਾਣੀ ਦੇ ਨਾਲ ਜੁੜਾਂਗੇ, ਬਾਣੀ ਦਾ ਉਪਦੇਸ਼ ਸਾਨੂੰ ਸਮਝ ਲੱਗੇਗਾ। ਅਸੀਂ ਜੇ ਇਸ ਮਹਾਨ ਸਤਿਗੁਰ ਨੂੰ ਨਮਸਕਾਰ ਕਰਦੇ ਹਾਂ, ਮੱਥਾ ਟੇਕਦੇ ਹਾਂ, ਉਹਦੇ ਵਿੱਚ ਕੀ ਲਿਖਿਆ ਹੈ, ਸਾਡੇ ਬੱਚੇ ਨੇ ਉਹਨਾਂ ਨੂੰ ਯਤਨ ਕਰੀਏ ਵੀ ਪੁੱਤ ਫੋਨ ਦੇ ਉੱਤੇ ਮਤਲਬ ਇੱਕ ਥੋੜ੍ਹਾ ਜਿਹਾ ਬਣਾਈਏ, ਜਿਹਨਾਂ ਦੇ ਬੱਚੇ ਥੋੜ੍ਹੇ ਜਿਹੇ ਵੱਡੇ ਹੋ ਗਏ ਨੇ, ਉਹ ਸਿਰਫ ਇੰਨਾ ਕੁ ਕੰਮ ਕਰਾ ਲੈਣ ਆਪਣੇ ਬੱਚਿਆਂ ਕੋਲ ਵੀ ਜਦੋਂ ਸ਼ਾਮ ਦਾ ਸਮਾਂ ਆਉਂਦਾ ਹੈ ਤੇ ਬੱਚੇ ਨੂੰ ਕਹੋ ਵੀ ਲੈ ਪੁੱਤਾ ਸ਼ਬਦ ਹੈ ਆਹ, ਥੱਲੇ ਦੀ ਇੰਗਲਿਸ਼ ਦੇ ਵਿੱਚ ਟਰਾਂਸਲੇਸ਼ਨ ਲਿਖੀ ਹੈ, ਲੈ ਮੈਨੂੰ ਪੜ੍ਹ ਕੇ ਸੁਣਾ ਦੇ, ਬਸ ਇੰਨਾ ਹੀ ਕੰਮ ਸ਼ੁਰੂਆਤੀ ਰੂਪ ਦੇ ਵਿੱਚ ਆਪਾਂ ਇਹਨਾਂ ਦੇ ਕਰ ਹੀ ਸਕਦੇ ਹਾਂ। ਮੈਂ ਕਈ ਵਾਰ ਵੇਖਿਆ ਵੀ ਬੱਚੇ ਗਾਣਾ ਗਾਉਂਦੇ ਨੇ, ਕੋਈ ਫੁੱਫੜ ਆਇਆ ਹੋਵੇ, ਭੂਆ ਮਾਸੀ ਚਾਚੀ ਤਾਈ ਆਈ ਹੋਵੇ, ਅਸੀਂ ਕਿੰਨਾ ਉੱਭ ਕੇ ਆਪਣੇ ਬੱਚੇ ਨੂੰ ਕਹਿੰਦੇ ਹਾਂ ਪੁੱਤ ਮਾਸੀ ਨੂੰ ਗਾਣਾ ਸੁਣਾ, ਫੁੱਫੜ ਨੂੰ ਗਾਣਾ ਸੁਣਾ, ਉਹ ਸੁਣਾਉਂਦਾ ਵੀ ਹੈ। ਪਰ ਇਸ ਤੋਂ ਉਲਟ ਵੀ ਤੇ ਗੱਲ ਹੋ ਸਕਦੀ ਹੈ ਨਾ, ਅਸੀਂ ਉਹਨੂੰ ਕਹਿ ਸਕਦੇ ਹਾਂ ਵੀ ਪੁੱਤ ਆ ਬਾਣੀ ਦੇ ਇੱਕ ਅਰਥ ਪੜ੍ਹ, ਵੀ ਅੱਜ ਮੈਂ ਗੁਰਦੁਆਰੇ ਸੁਣ ਰਿਹਾ ਸੀ, ਮਾੜਾ ਜਿਹਾ ਮੋਬਾਈਲ ਖੋਲ ਤੇ ਇਹਦੇ ਮੈਨੂੰ ਮੀਨਿੰਗ ਦੱਸ ਦੇ, ਇਹਦਾ ਮਤਲਬ ਦੱਸ ਦੇ। ਸੋ ਇੱਕ ਤਰੀਕਾ ਹੈ ਬੱਚੇ ਨੂੰ ਗੁਰਮਤ ਦੇ ਨਾਲ ਜੋੜਨ ਦਾ। ਜਦੋਂ ਬੱਚੇ ਇੱਥੇ ਆਣ ਕੇ ਕੀਰਤਨ ਸਿੱਖਦੇ ਨੇ, ਜ਼ਰੂਰੀ ਨਹੀਂ ਵੀ ਆਪਾਂ ਪ੍ਰੋਫੈਸ਼ਨਲੀ ਉਹਨਾਂ ਨੂੰ ਕੀਰਤਨ ਦੀ ਲਾਈਨ ਵਿੱਚ ਪਾਉਣਾ ਹੈ, ਪਰ ਕਮ ਸੇ ਕਮ ਇੱਕ ਬਹਾਨਾ ਤਾਂ ਹੈਗਾ ਇਹ ਨਾ ਵੀ ਬੱਚਾ ਥੋੜ੍ਹਾ ਬਹੁਤਾ ਕੋਈ ਬਾਣੀ ਦੇ ਨਾਲ ਜੁੜੇਗਾ, ਬਾਣੀ ਨੂੰ ਗਾਵੇਗਾ, ਇੱਕ ਬਹਾਨਾ ਹੀ ਹੈ। ਆਪਣੇ ਵੱਲੋਂ ਸਾਨੂੰ ਯਤਨ ਕਰਨਾ ਚਾਹੀਦਾ ਤਾਂ ਕਿ ਤੁਹਾਨੂੰ ਜ਼ਿੰਦਗੀ ਵਿੱਚ ਕਦੀ ਕੋਈ ਰਿਗਰੈਟ ਅਤੇ ਪਛਤਾਵਾ ਨਾ ਰਹੇ ਵੀ ਅਸੀਂ ਆਪਣੇ ਬੱਚੇ ਨੂੰ ਚੰਗੇ ਪਾਸੇ ਲਾ ਨਹੀਂ ਸਕੇ। ਹਾਂ, ਅੱਗੇ ਸੁਭਾਅ ਹੈ, ਵੱਖੋ ਵੱਖਰਾ ਨੇਚਰ ਹੈ, ਉਹ ਕੁਦਰਤ ਕਿੱਥੇ ਲੈ ਕੇ ਜਾਂਦੀ ਹੈ ਉਹਦਾ ਨਹੀਂ ਆਪਾਂ ਕੋਈ, ਉਹ ਕਿਸਾ ਕੋਈ ਬੰਦਾ ਵੀ ਜਿਹੜਾ ਹੈ ਕਿਸੇ ਦੀ ਗਰੰਟੀ ਨਹੀਂ ਚੁੱਕ ਸਕਦਾ। ਤੁਸੀਂ ਵੇਖੋ ਇਤਿਹਾਸ ਨੂੰ ਪੜ੍ਹ ਕੇ, ਸਾਧ ਸੰਗਤ ਗੁਰੂ ਨਾਨਕ ਸਾਹਿਬ ਦੇ ਦੋਵੇਂ ਪੁੱਤਰ ਨੇ ਤੇ ਦੋਵੇਂ ਉਹਦੀ ਵਿਚਾਰ ਤੋਂ ਬਾਗੀ ਨੇ। ਪਰ ਇੱਥੇ ਇੱਕ ਖਿਆਲ ਕਰਿਓ ਵੀ ਗੁਰੂ ਨਾਨਕ ਸਾਹਿਬ ਨੂੰ ਜ਼ਿੰਦਗੀ 'ਚ ਕਦੀ ਪਛਤਾਵਾ ਨਹੀਂ ਹੋਵੇਗਾ ਵੀ ਮੈਂ ਆਪਣੇ ਬੱਚਿਆਂ ਨੂੰ ਉੱਧਰ ਨੂੰ ਲਾਇਆ ਨਹੀਂ ਹੈ, ਉਹਨਾਂ ਨੇ ਆਪਣਾ ਯਤਨ ਕੀਤਾ। ਹਾਲਾਂਕਿ ਉੱਥੇ ਚਲੋ ਹੋਰ ਵੀ ਕਈ ਸਰਕਮਸਟਾਂਸਿਸ, ਕਈ ਹਾਲਾਤ ਇੱਦਾਂ ਦੇ ਬਣੇ ਵੀ ਬਾਬਾ ਨਾਨਕ ਧਰਮ ਪ੍ਰਚਾਰ ਦੇ ਲਈ ਗਏ, ਦੂਰ ਦਰਿੰਡੇ ਉਹਨਾਂ ਨੇ ਪ੍ਰਚਾਰ ਯਾਤਰਾਵਾਂ ਕੀਤੀਆਂ, ਪਰ ਪਛਤਾਵਾ ਥੋੜ੍ਹਾ ਹੈ ਜੀਵਨ ਵਿੱਚ, ਨਹੀਂ ਜੁੜੇ। ਗੁਰੂ ਰਾਮਦਾਸ ਸਾਹਿਬ ਦੇ ਘਰੇ ਤਿੰਨਾਂ ਪੁੱਤਰਾਂ ਨੇ ਜਨਮ ਲਿਆ ਏ, ਪ੍ਰਿਥੀ ਚੰਦ ਹੈ, ਫਿਰ ਗੁਰੂ ਅਰਜਨ ਸਾਹਿਬ ਨੇ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਹੈ ਕੱਲ੍ਹ ਨੂੰ, ਤਤੀਆਂ ਤਵੀਆਂ ਦੇ ਸੇਕ ਚੱਲੇ ਸਤਿਗੁਰ ਨੇ, ਫਿਰ ਮਹਾਦੇਵ ਹੈ। ਹੁਣ ਗੁਰੂ ਅਰਜਨ ਸਾਹਿਬ ਜਿਹੜੀ ਕਰਨੀ ਕਰ ਗਏ, ਪ੍ਰਿਥੀ ਚੰਦ ਉਹਦੇ ਤੁਲ ਨਹੀਂ ਹੈਗਾ, ਮਹਾਦੇਵ ਉਹਦੇ ਬਰਾਬਰ ਥੋੜ੍ਹਾ ਪਹੁੰਚ ਸਕਦਾ, ਪਰ ਗੁਰੂ ਰਾਮਦਾਸ ਨੂੰ ਜ਼ਿੰਦਗੀ 'ਚ ਕੋਈ ਪਛਤਾਵਾ ਥੋੜ੍ਹਾ, ਉਹਨਾਂ ਨੇ ਆਪਣੇ ਯਤਨ 'ਤੇ ਜਿਹੜੇ ਨੇ ਉਹ ਕੀਤੇ ਨੇ। ਸਾਡੀ ਮੁਸ਼ਕਲ ਪਤਾ ਕੀ ਹੈ, ਅਸੀਂ ਯਤਨ ਵੀ ਕੋਈ ਨਹੀਂ ਕਰਦੇ ਅਤੇ ਚਾਹੁੰਦੇ ਵੀ ਹਾਂ ਵੀ ਬੱਚੇ ਜਿਹੜੇ ਨੇ ਉਹ ਜੁੜ ਜਾਣ। ਯਤਨ ਕਰਨਾ ਜ਼ਰੂਰੀ ਹੈ, ਯਤਨ ਕਰਨਾ ਜ਼ਰੂਰੀ ਹੈ। ਹੁਣ ਬੱਚੇ ਨੂੰ ਤੁਸੀਂ ਸਕੂਲ ਭੇਜਿਆ ਹੈ, ਯਤਨ ਹੀ ਕੀਤਾ ਹੈ ਨਾ, ਇੱਕ ਉਹ ਅਨਪੜ੍ਹ ਰਹਿ ਜਾਵੇ ਉਹ ਪੜ੍ਹੇ ਨਾ ਸਕੂਲ ਜਾ ਕੇ, ਗੱਲ ਵੱਖਰੀ ਹੈ।
ਤੁਹਾਡੀ ਜਿਹੜੀ ਆਪਣੀ ਜ਼ਿੰਮੇਵਾਰੀ ਸੀ ਉਹਨੂੰ ਤੁਸੀਂ ਨਿਭਾਇਆ, ਪਰ ਜਦੋਂ ਧਰਮ ਦੀ ਗੱਲ ਆਉਂਦੀ ਹੈ ਨਾ, ਉਦੋਂ ਅਸੀਂ ਇਹਨਾਂ ਜ਼ਿੰਮੇਵਾਰੀਆਂ ਤੋਂ ਭੱਜਦੇ ਹਾਂ। ਅਸੀਂ ਕਹਿੰਦੇ ਬਾਬਾ ਜੀ ਅਰਦਾਸ ਕਰ ਦਿਓ, ਤੇ ਇਕੱਲੀਆਂ ਅਰਦਾਸਾਂ ਨਾਲ ਤੇ ਕੁਝ ਨਹੀਂ ਹੋਣਾ, ਇੱਕ ਸਟੈਪ ਆਪ ਨੂੰ ਵੀ ਚੁੱਕਣਾ ਪੈਣਾ ਨਾ ਸਾਨੂੰ। ਤੋ ਗੁਰੂ ਕਿਰਪਾ ਕਰੇ, ਮੈਂ ਸਿਰਫ ਬੇਨਤੀ ਇਹ ਕਰਨ ਲੱਗਾ ਸੀ ਵੀ ਇੱਕ ਅੱਧਾ ਸ਼ਬਦ ਭਾਵੇਂ ਉਹ ਜਿੱਦਾਂ ਦਾ ਵੀ ਪੜ੍ਹਨ, ਉਹਨਾਂ ਨੂੰ ਸ਼ੁੱਧ ਪੜ੍ਹਨਾ ਨਾ ਵੀ ਆਵੇ, ਜ਼ਰੂਰ ਇੰਨਾ ਕੁ ਇਮਤਿਹਾਨ ਉਹਨਾਂ ਦਾ ਲਿਆ ਕਰੋ ਵੀ ਸਾਨੂੰ ਇਹ ਸ਼ਬਦ ਦੇ ਅਰਥ ਤੂੰ ਦੱਸ ਦੇ, ਇਹ ਸ਼ਬਦ ਦਾ ਮਤਲਬ ਕੀ ਹੈ ਇੰਗਲਿਸ਼। ਇੱਥੋਂ ਗੁਰਦੁਆਰਿਓਂ ਜਾਣ ਲੱਗੇ ਫੋਟੋ ਤੂੰ ਖਿੱਚ ਕੇ ਲੈ ਜਾ ਕਰੋ ਹੁਕਮਨਾਮੇ ਦੀ, ਜਾ ਕੇ ਉਹਨਾਂ ਨੂੰ ਕਹੋ ਵੀ ਆਹ ਪੁੱਤ ਸਮਝਾਈ ਮੈਨੂੰ ਇਹਦਾ ਮਤਲਬ ਕੀ, ਬਸ ਇੰਨੀ ਗੱਲ ਹੀ ਹੈ। ਸੋ ਗੁਰੂ ਕਿਰਪਾ ਕਰੇ। ਸਤਿਗੁਰ ਸੱਚੇ ਪਾਤਸ਼ਾਹ ਨੇ ਅਸਾੜ ਦੇ ਮਹੀਨੇ ਦਾ ਜਿਹੜਾ ਮੌਸਮ ਸੀ ਨਾ, ਜਿਹੜਾ ਇਨਵਾਇਰਮੈਂਟ ਸੀ, ਉਹਦੀ ਇਗਜ਼ਾਮਪਲ ਦੇ ਕੇ ਕੁਝ ਸਾਨੂੰ ਸਮਝਾਇਆ ਹੈ। ਜਿਵੇਂ ਮੇਰੇ ਤੋਂ ਪਹਿਲਾਂ ਗਿਆਨੀ ਜੀ ਨੇ ਵੀ ਥੋੜ੍ਹੀ ਜਿਹੀ ਗੱਲ ਛੋਈ, ਜਦ ਜਿਹੜਾ ਨਾ ਨੌਰਥ ਇੰਡੀਆ ਦਾ ਮੌਸਮ ਵੱਖਰਾ ਹੈ, ਉੱਤਰੀ ਭਾਰਤ ਜਿਹਨੂੰ ਆਪਾਂ ਕਹਿੰਦੇ ਹਾਂ, ਪੰਜਾਬ ਹੋ ਗਿਆ, ਹਰਿਆਣਾ ਹੋ ਗਿਆ, ਇੱਥੋਂ ਦਾ ਦਿੱਲੀ ਤੱਕ ਇੱਥੋਂ ਦਾ ਮੌਸਮ ਵੱਖਰਾ ਹੈ, ਯੂਪੀ ਤੱਕ। ਪਰ ਜੇ ਤੁਸੀਂ ਮਹਾਰਾਸ਼ਟਰ ਵਾਲੇ ਬੰਨੇ ਚਲੇ ਜਾਓ, ਉੱਥੇ ਮੌਸਮ ਵੱਖਰਾ ਹੈ। ਜਦੋਂ ਜਨਵਰੀ ਦਾ ਮਹੀਨਾ ਆਉਂਦਾ ਹੈ, ਮੈਂ ਮਹਾਰਾਸ਼ਟਰ ਕੁਝ ਸਮੇਂ ਰਿਹਾ ਨਾਗਪੁਰ ਦੀ ਧਰਤੀ ਤੇ, ਤੇ ਜਦੋਂ ਜਨਵਰੀ ਦਾ ਮਹੀਨਾ ਆਉਂਦਾ ਹੈ ਤੇ ਇੰਨੀ ਕੁ ਠੰਡ ਉੱਥੇ ਹੁੰਦੀ ਹੈ ਜਿੰਨੀ ਕੁ ਆਪਣੀ ਸ਼ੁਰੂਆਤੀ ਹੁੰਦੀ ਹੈ, ਬਸ ਇੰਨੀ ਕੁ। ਜਦੋਂ ਆਪਣੇ ਪੀਕ ਤੇ ਪੂਰੀ ਠੰਡ ਹੁੰਦੀ ਹੈ ਨਾ, ਉਦੋਂ ਉੱਥੇ ਠੰਡ ਕਿੰਨੀ ਕੁ ਹੁੰਦੀ ਹੈ ਵੀ ਮਾੜਾ ਮੋਟਾ ਤੁਸੀਂ ਕੋਟੀ ਸਵਾਟਰ ਪਤਲਾ ਜਿਹਾ ਕੁੱਤੋਂ ਦੀ ਪਾ ਲਓ, ਬਸ ਇੰਨੀ ਕੁ ਠੰਡ ਹੁੰਦੀ। ਪਰ ਗੁਰੂ ਸਾਹਿਬ ਤੇ ਉਪਦੇਸ਼ ਸਾਰਿਆਂ ਨੂੰ ਦਿੰਦੇ ਨੇ। ਆਸਟ੍ਰੇਲੀਆ ਦੀ ਗੱਲ ਚੱਲੀ ਵੀ ਜਦੋਂ ਸਾਰੀ ਦੁਨੀਆਂ ਦੇ ਵਿੱਚ ਗਰਮੀ ਪੈ ਰਹੀ ਹੁੰਦੀ ਉਦੋਂ ਉੱਥੇ ਠੰਡ ਹੁੰਦੀ ਹੈ, ਜਦੋਂ ਸਾਰੀ ਦੁਨੀਆਂ 'ਚ ਠੰਡ ਪੈਂਦੀ ਹੈ ਉਦੋਂ ਉੱਥੇ ਗਰਮੀ, ਉਹ ਪੂਰਾ ਉਲਟ ਹੈ, ਸਰਕਲ ਚੱਕਰ ਹੀ ਉਲਟ ਹੈ। ਹੁਣ ਇਹ ਜਿਹੜੇ ਮਹੀਨੇ ਨੇ ਇਹਨਾਂ ਦੇ ਵਿੱਚ ਜਿਹੜੀ ਗੱਲ ਕੀਤੀ ਹੈ ਨਾ, ਇਹ ਮੇਰੇ ਅੰਦਰ ਦੇ ਇਨਵਾਇਰਮੈਂਟ ਦੀ ਹੈ, ਅੰਦਰ ਦਾ ਇਨਵਾਇਰਮੈਂਟ। ਬਾਣੀ ਵਿੱਚੋਂ ਇੱਕ ਬੋਲ ਪੜਾਂਗਾ, ਗੱਲ ਸਪਸ਼ਟ ਹੋਵੇਗੀ। ਸਤਿਗੁਰ ਨੇ ਆਖਿਆ ਜੇ ਹੀ ਰੁੱਤ ਕਾਇਆ ਸੁੱਖ ਤੇਹਾ, ਜਿਹੋ ਜਿਹੀ ਰੁੱਤ ਹੁੰਦੀ ਹੈ ਸਰੀਰ ਨੂੰ ਉਦਾਂ ਦਾ ਸੁੱਖ ਮਿਲਦਾ। ਬਾਹਰ ਠੰਡ ਹੈ, ਸਰੀਰ ਨੂੰ ਕੀ ਲੱਗੇਗੀ? ਠੰਡ ਲੱਗੇਗੀ। ਬਾਹਰ ਗਰਮੀ ਹੈ, ਸਰੀਰ ਨੂੰ ਕੀ ਲੱਗੇਗੀ? ਗਰਮੀ ਲੱਗੇਗੀ। ਸਤਿਗੁਰ ਨੇ ਆਖਿਆ ਜੇ ਹੀ ਰੁੱਤ ਕਾਇਆ ਸੁੱਖ ਤੇਹਾ, ਤੇਹੋ ਜਿਹੀ ਦੇਹੀ, ਉਦਾਂ ਦਾ ਹੀ ਫਿਰ ਬੰਦੇ ਦਾ ਸਰੀਰ ਢਲਣਾ ਸ਼ੁਰੂ ਹੋ ਜਾਂਦਾ, ਰੁੱਤ ਦੇ ਅਕੋਰਡਿੰਗ ਢਲਦਾ ਹੈ। ਹੁਣ ਜਿਨ੍ਹਾਂ ਵੀਰਾਂ ਦਾ ਚਮੜੀ ਦਾ ਰੰਗ ਜ਼ਿਆਦਾ ਕਾਲਾ ਹੈ, ਇਹ ਕੁਦਰਤ ਨੇ ਇੱਕ ਵਿਧ ਬਣਾਈ ਹੈ ਵੀ ਜਿਹੜੇ ਇਲਾਕਿਆਂ ਵਿੱਚ ਉਹ ਰਹਿੰਦੇ ਨੇ ਉੱਥੇ ਉਦਾਂ ਜੇ ਉਹ ਨਹੀਂ ਹੋਣਗੇ ਉਹ ਸਰਵਾਈਵ ਨਹੀਂ ਕਰ ਪਾਉਣਗੇ, ਉਹਦਾ ਰੀਜ਼ਨ ਇਹ ਹੈ। ਜਿਨ੍ਹਾਂ ਦਾ ਰੰਗ ਗੋਰਾ ਹੈ, ਕਿਉਂਕਿ ਉਹ ਮੁਲਕ ਬਹੁਤੇ ਠੰਡੇ ਨੇ ਇਸ ਕਰਕੇ ਰੰਗ ਗੋਰਾ ਹੈ, ਜਿਹੜੇ ਬਿਲਕੁਲ ਕਾਲੇ ਨੇ ਸਰਵਾਈਵ ਕਰਨ ਦੇ ਲਈ ਉਹਨਾਂ ਦੀ ਚਮੜੀ ਦਾ ਰੰਗ ਉਦਾਂ ਦਾ। ਹੁਣ ਸਤਿਗੁਰ ਨੇ ਜਦੋਂ ਜ਼ਿਕਰ ਕੀਤਾ, ਮਹਾਰਾਜ ਕਹਿੰਦੇ ਬਿਲਕੁਲ ਏਦਾਂ ਹੀ, ਜੇ ਬੰਦੇ ਦੇ ਅੰਦਰ ਦੀ ਰੁੱਤ ਗਰਮ ਵਾਲੀ ਹੈ ਤੇ ਸਰੀਰ ਦੇ ਆਪ ਭਾਵ ਵੀ ਉਦਾਂ ਹੀ ਹੋਣਗੇ, ਉਹਦਾ ਵਰਤੋਂ ਵਿਹਾਰ ਵੀ ਉਦਾਂ। ਜਿਹੋ ਜਿਹੀ ਰੁੱਤ ਬੰਦੇ ਦੇ ਅੰਦਰ ਵਰਤਦੀ ਹੈ ਉਹੋ ਜਿਹਾ ਹੀ ਉਹਦਾ ਸਰੀਰ ਹੁੰਦਾ, ਉਹੋ ਜਿਹਾ ਹੀ ਉਹਦਾ ਬੋਲਚਾਲ ਹੁੰਦਾ, ਉਹੋ ਜਿਹਾ ਹੀ ਉਹ ਦੁਨੀਆਂ ਵਿੱਚ ਵਿਚਰਦਾ। ਸੌਖਾ ਸਮਝ ਲਓ, ਸਤਿਗੁਰ ਨੇ ਕਿਹਾ ਜੀ ਉਹ ਤਪਤ ਹੈ ਬਾਰੋ ਬਾਰ, ਆਖਿਰ ਜਿੰਦ ਤਪਦੀ ਆ ਅੰਦਰੋਂ, ਮੈਂ ਤਪ ਰਿਹਾ ਕਿਵੇਂ? ਈਰਖਾ ਦੀ ਅੱਗ ਵਿੱਚ ਤਪ ਰਿਹਾ ਮੈਂ। ਹੁਣ ਜੇ ਅੰਦਰ ਅੱਗ ਲੱਗੀ ਹੈ ਤੇ ਸਰੀਰ ਦੇ ਆਪ ਭਾਵ ਵੀ ਉਦਾਂ ਦੇ ਨੇ, ਸਰੀਰ ਵੀ ਉਦਾਂ ਦਾ ਸੁੱਖ ਮਾਣੇਗਾ। ਤੋ ਗੁਰਦੇਵ ਮਹਾਰਾਜ ਨੇ ਗੱਲ ਕੀਤੀ ਅੰਦਰ ਦੇ ਇਨਵਾਇਰਮੈਂਟ ਦੀ, ਅੰਦਰ ਦੇ ਮੌਸਮ ਦੀ। ਹੁਣ ਬਾਹਰ ਦਾ ਅਸਾੜ ਦਾ ਮਹੀਨਾ ਮੇਰੇ ਤੁਹਾਡੇ ਉੱਤੇ ਕੁਝ ਅਸਰ ਪਾਵੇਗਾ, ਉਹ ਨਹੀਂ ਬਦਲ ਸਕਦਾ। ਜਿੱਦਾਂ ਦਾ ਬਾਹਰ ਦੇ ਅਸਾੜ ਨੇ ਤੁਹਾਡੇ ਤੇ ਅਸਰ ਪਾਉਣਾ, ਉਦਾਂ ਦਾ ਹੀ ਮੇਰੇ ਤੇ ਪਾਉਣਾ। ਹੁਣ ਆਪਾਂ ਅੱਜ ਕਹਿ ਰਹੇ ਹਾਂ ਵੀ ਗਰਮੀ ਬਹੁਤ ਹੈ, ਤੇ ਸਾਰਿਆਂ ਲਈ ਹੈ ਨਾ, ਉਹ ਕਿਸੇ ਇੱਕ ਲਈ ਥੋੜ੍ਹਾ ਹੈਗੀ ਹੈ। ਪਰ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਕੋਈ ਬੰਦਾ ਅੰਦਰੋਂ ਬਹੁਤ ਕਾਮ ਕੂਲ ਹੋ ਸਕਦਾ ਹੈ, ਇੱਥੇ ਆਣ ਕੇ ਫਰਕ ਪੈ ਗਿਆ। ਆਪਾਂ ਕਹਿੰਦੇ ਬਾਹਰ ਬਹੁਤ ਠੰਡ ਹੈ, ਪਰ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਕੋਈ ਬੰਦਾ ਅੰਦਰੋਂ ਗਰਮ ਹੋ ਸਕਦਾ, ਅੰਦਰੋਂ ਤਪਿਆ ਹੋ ਸਕਦਾ ਉਹ।
ਮੌਸਮ ਦਾ ਹੁਣ ਕੀ ਜਦੋਂ ਆਪਾਂ ਮਹੀਨੇ ਦੀ ਗੱਲ ਕਰ ਰਹੇ ਹਾਂ ਵੀ ਮਹੀਨੇ ਦੀ ਪ੍ਰਾਰੰਭਤਾ ਹੋ ਰਹੀ ਹੈ, ਹੁਣ ਇਹ ਤੇ ਬੜੀ ਸਿੱਧੀ ਜੀ ਗੱਲ ਹੈ ਵੀ ਬੰਦਿਆਂ ਨੇ ਆਪਣੀ ਸਹੂਲਤ ਲਈ ਮਹੀਨੇ ਬਣਾਏ ਨੇ ਸਾਰੇ, ਚਾਹੇ ਉਹ ਜਨਵਰੀ ਹੈ, ਫਰਵਰੀ ਹੈ, ਚੇਤ ਹੈ, ਵਿਸਾਖ ਹੈ। ਸੋ ਇਹ ਸਾਰੇ ਜਿਹੜੇ ਨੇ ਇਹ ਮਹੀਨੇ ਬੰਦੇ ਨੇ ਆਪਣੀ ਸਹੂਲਤ ਲਈ ਬਣਾਏ ਨੇ, ਰੱਬ ਨੇ, ਖੁਦਾ ਨੇ ਕੋਈ ਮਹੀਨਾ ਨਹੀਂ ਬਣਾਇਆ। ਉਦੋਂ ਮਹਾਰਾਜ ਦੀ ਬਾਣੀ ਪਤਾ ਕੀ ਕਹਿੰਦੀ, ਆਖਿਆ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਰੱਬ ਨੇ ਕੋਈ ਇੱਕ ਤਰੀਕ ਤੋਂ ਮਹੀਨਾ ਸ਼ੁਰੂ ਨਹੀਂ ਕੀਤਾ, ਇਹ ਬੰਦੇ ਨੇ ਆਪਣੀ ਸਹੂਲਤ ਲਈ ਕੀਤਾ ਹੈ। ਕਿਉਂਕਿ ਜੇ ਰੱਬ ਨੇ ਕੀਤਾ ਹੋਵੇ ਫਿਰ ਬਾਬੇ ਨੂੰ ਇਹ ਲਿਖਣ ਦੀ ਲੋੜ ਨਾ ਪੈਂਦੀ, ਥਿੱਤ ਵਾਰ ਨਾ ਜੋਗੀ ਜਾਣੈ ਰੁੱਤ ਮਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ। ਵੀ ਜਦੋਂ ਉਸ ਕਰਤੇ ਪੁਰਖ ਪਰਮੇਸ਼ਰ ਨੇ ਸੰਸਾਰ ਨੂੰ ਸਾਜਿਆ ਉਹ ਆਪ ਜਾਣਦਾ ਹੈ, ਅਸੀਂ ਕਿਵੇਂ ਦੱਸ ਸਕਦੇ ਹਾਂ ਵੀ ਇੰਨੀ ਤਰੀਕ ਨੂੰ ਸ੍ਰਿਸ਼ਟੀ ਬਣਾਈ ਗਈ ਤੇ ਸੰਸਾਰ ਸ਼ੁਰੂ ਹੋ ਗਿਆ। ਕੈਲਕੂਲੇਸ਼ਨ ਇੱਦਾਂ ਥੋੜਾ ਹੋ ਸਕਦੀ ਹੈ। ਹੁਣ ਆਪਾਂ ਕਹਿੰਦੇ ਹਾਂ ਜੀ, ਇੱਕ ਸ਼ਬਦ ਆਪਾਂ ਵਰਦੇ, ਆਪਾਂ ਕਹਿੰਦੇ 550 ਸਾਲ ਹੋ ਗਿਆ, 550 ਸਾਲ ਹੋ ਗਿਆ ਤਕਰੀਬਨ, ਹੁਣ ਮੇਰੇ ਖਿਆਲ ਜੇ ਮੈਂ ਨਾ ਭੁੱਲਦਾ ਵਾਂ 554 ਸਾਲ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨੂੰ ਹੋ ਗਏ ਨੇ। ਤੇ ਜਿਹੜਾ ਸਿੱਖਾਂ ਨੇ ਕੈਲੰਡਰ ਬਣਾਇਆ ਉਹਦੇ ਉੱਤੇ ਉਹਨਾਂ ਨੇ ਕੀ ਲਿਖਿਆ, 557 ਸਾਲ ਏਦਾਂ ਲਿਖ ਦਿੱਤਾ ਉੱਤੇ। ਹੁਣ ਉਹਨਾਂ 557 ਸਾਲ ਲਿਖੇ, ਇਹਦਾ ਅਰਥ ਇਹ ਥੋੜਾ ਵੀ 557 ਸਾਲ ਪਹਿਲਾਂ ਦੁਨੀਆ ਬਣੀ ਹੈ। ਇਹ ਤਾਂ ਤੁਹਾਡੀ ਕੈਲਕੂਲੇਸ਼ਨ ਹੈ ਨਾ, ਤੁਸੀਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਉਹ ਕੈਲਕੂਲੇਸ਼ਨ ਅੱਗੇ ਕਰ ਲਈ ਵੀ ਸਿੱਖੀ ਦਾ ਜਨਮ ਅੱਜ ਤੋਂ 556 ਜਾਂ 557 ਸਾਲ ਪਹਿਲਾਂ ਹੋਇਆ। ਇਹਦਾ ਹੀ ਜਦੋਂ ਜੀਸਸ ਦੀ ਗੱਲ ਚੱਲਦੀ ਹੈ, ਹਾਲਾਂਕਿ ਉਹਦੇ ਜਨਮ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਈਸਵੀ ਕੈਲੰਡਰ ਦੇ ਮੁਤਾਬਕ 2026 ਸਾਲ ਈਸਾ ਦੇ ਬਰਥ ਨੂੰ ਹੋ ਗਏ ਨੇ। ਪਰ ਦੁਨੀਆ ਤੇ ਪਹਿਲਾਂ ਵੀ ਸੀ, ਸੰਸਾਰ ਤੇ ਪਹਿਲਾਂ ਵੀ ਸੀ, ਇਹਦੀ ਕੋਈ ਗਿਣਤੀ ਥੋੜ੍ਹਾ ਹੈਗੀ ਹੈ। ਹੁਣ ਇਸੇ ਤਰੀਕੇ ਨਾਲ ਜੇ ਆਪਾਂ ਮੁਸਲਮਾਨਾਂ ਦੇ ਹਿਜਰੀ ਕੈਲੰਡਰ ਦੀ ਗੱਲ ਕਰੀਏ ਤੇ ਉੱਥੇ ਵੀ ਖੇੜੇ ਹੋਈ ਹੈ, ਉਹਨਾਂ ਨੇ ਹਜ਼ਰਤ ਮੁਹੰਮਦ ਸਾਹਿਬ ਤੋਂ ਆਪਣਾ ਹਿਜਰੀ ਕੈਲੰਡਰ ਆਰੰਭ ਕਰ ਲਿਆ। ਇਸ ਦੁਨੀਆਂ ਦੀ ਸ਼ੁਰੂਆਤ ਕਿੱਥੋਂ ਹੋਈ ਦੁਨੀਆਂ ਦਾ ਕੋਈ ਬੰਦਾ ਨਹੀਂ ਦੱਸ ਸਕਦਾ, ਸੰਸਾਰ ਬਣਿਆ ਕਿੱਥੋਂ, ਸੰਸਾਰ ਦਾ ਉਹ ਕਿਹੜਾ ਪੁਆਇੰਟ ਸੀ ਜਿੱਥੋਂ ਦੁਨੀਆ ਅੱਗੇ ਤੋਂ ਅੱਗੇ ਚੱਲ ਪਈ। ਹਾਂ, ਥਿਊਰੀਆਂ ਕਹਿੰਦੀਆਂ ਨੇ, ਕੋਈ ਡਾਰਵਿਨ ਦੀ ਥਿਊਰੀ ਹੈ, ਉਹ ਕਹਿੰਦੀ ਬੰਦਾ ਪਹਿਲਾਂ ਬਾਂਦਰ ਹੁੰਦਾ ਸੀ ਤੇ ਹੁਣ ਬੰਦਾ ਬਣਿਆ, ਪਰ ਅੱਜ ਦੀਆਂ ਹਰਕਤਾਂ ਵੇਖ ਕੇ ਬੰਦਾ ਤੇ ਅੱਜ ਵੀ ਬਾਂਦਰ ਹੀ ਲੱਗਦਾ। ਆਪਾਂ ਕਹਿੰਦੇ ਹਾਂ ਬਣ ਗਿਆ, ਪਰ ਹਰਕਤਾਂ ਵੇਖ ਲਓ। ਕਹਿੰਦੇ ਪਹਿਲਾਂ ਬੰਦਾ ਪਸ਼ੂ ਹੁੰਦਾ ਸੀ, ਫਿਰ ਹੌਲੀ ਹੌਲੀ ਉਹਦੀ ਪੂਛ ਲੈ ਗਈ, ਪੂਛ ਲੈ ਗਈ ਹੈ, ਪਰ ਹਰਕਤਾਂ ਤੇ ਉਹੀ ਨੇ ਨਾ, ਉਹ 'ਚ ਥੋੜਾ ਕੋਈ ਫਰਕ ਪਿਆ। ਤੇ ਮੈਂ ਕਈ ਵਾਰ ਸੋਚਦਾ ਹੁੰਦਾ, ਜਿਹੜੇ ਕਈ ਵਾਰ ਸਾਡੇ ਪਰੰਪਰਾਵਾਂ ਦਾ ਰੌਲਾ ਪਾਉਂਦੇ ਨੇ ਸੱਜਣ, ਵੀ ਪਰੰਪਰਾ ਚੱਲਦੀ ਆ ਰਹੀ ਹੈ, ਸਾਨੂੰ ਇੱਦਾਂ ਕਿਉਂ ਲੱਗਦਾ ਹੈ? ਅਸੀਂ ਇੱਕ ਪਾਸੇ ਤੇ ਕਹਿੰਦੇ ਪਹਿਲਾਂ ਬੰਦਾ ਬਾਂਦਰ ਸੀ, ਹੋ ਸਕਦਾ ਹੈ ਬਾਂਦਰਾਂ ਵਾਲੇ ਕੰਮ ਉਹਨੇ ਕੀਤੇ ਹੋਣ ਤੇ ਉਹ ਪਰੰਪਰਾਵਾਂ ਅਸੀਂ ਵੀ ਚੁੱਕੀ ਫਿਰਦੇ ਹਾਂ ਅੱਗੇ ਤੋਂ ਅੱਗੇ। ਦੁਨੀਆਂ ਵਿੱਚ ਬੜੀ ਤਬਦੀਲੀ ਆਈ ਹੈ, ਜਿਹੜੇ ਆਮ ਪਰੰਪਰਾਵਾਦੀ ਜਿਹੜੇ ਉੱਥੇ ਖਲੋ ਜਾਂਦੇ ਨੇ, ਇੱਕ ਜਗ੍ਹਾ ਤੇ ਸਟੱਕ ਹੋ ਜਾਂਦੇ ਨੇ, ਉਹ ਕਹਿੰਦੇ ਨੇ ਜੀ ਪਹਿਲੇ ਜਿਹੜੇ ਬੰਦੇ ਸੀ ਉਹਨਾਂ ਨੇ ਆਹ ਚੀਜ਼ਾਂ ਸਿਰਜੀਆਂ ਨੇ, ਤੇ ਹਰ ਚੀਜ਼ ਸਹੀ ਥੋੜ੍ਹਾ ਸਿਰਜੀ ਜਾਂਦੀ ਹੈ, ਗਲਤ ਵੀ, ਕੁਝ ਹਾਲਾਤਾਂ ਦੇ ਅਨੁਕੂਲ ਵੀ ਹੁੰਦੀ ਹੈ, ਕੁਝ ਜਿਹੜੀ ਹੈ ਉਹ ਮਜਬੂਰੀ ਵੀ ਹੋ ਸਕਦੀ ਹੈ। ਅੱਜ ਦੇ ਸਮੇਂ ਦੇ ਵਿੱਚ ਉਹਨੂੰ ਬਦਲ ਦੇਣਾ ਚਾਹੀਦਾ, ਜਿਹੜੀ ਕੋਈ ਏਦਾਂ ਦੀ ਚੀਜ਼ ਵੀ ਲੱਗਦੀ ਹੈ। ਹੁਣ ਸਾਡਾ ਫੋਕਸ ਰਹਿਣਾ ਚਾਹੀਦਾ ਗੁਰਬਾਣੀ ਤੇ। ਖੈਰ, ਮੇਰਾ ਵਿਸ਼ਾ ਹੋਰ ਬੰਨੇ ਹੋ ਜਾਣਾ, ਮੈਂ ਸਿਰਫ ਬੇਨਤੀ ਇਹ ਕਰਨ ਲੱਗਾ ਵੀ ਇਨਵਾਇਰਮੈਂਟ ਤਬਦੀਲ ਹੁੰਦਾ ਹੈ ਬੰਦੇ ਦੇ ਅੰਦਰ ਦਾ। ਬਾਹਰ ਗਰਮੀ ਹੋਵੇ ਬੰਦਾ ਅੰਦਰੋਂ ਵੀ ਠੰਡਾ ਰਹਿ ਸਕਦਾ, ਬਾਹਰ ਦਾ ਮੌਸਮ ਇੱਕੋ ਜਿੰਨਾ ਸਾਡੇ ਉੱਤੇ ਅਸਰ ਪਾਉਂਦਾ ਹੈ, ਪਰ ਜਿਹਨੇ ਘਰ ਵਿੱਚ ਕਲੇਸ਼ ਕਰਨਾ ਹੈ ਉਹਦੇ ਲਈ ਇਹ ਨਹੀਂ ਮੈਟਰ ਕਰਦਾ ਵੀ ਬਾਹਰ ਗਰਮੀ ਹੈ ਕਿ ਸਰਦੀ ਹੈ, ਕਿਉਂਕਿ ਉਹ ਕਲੇਸ਼ ਬਾਹਰ ਨਹੀਂ ਪਿਆ, ਉਹ ਕਲੇਸ਼ ਕਿੱਥੇ ਪਿਆ ਹੈ, ਬੰਦੇ ਦੇ ਅੰਦਰ ਪਿਆ ਹੋਇਆ। ਮੈਂ ਕਈ ਵਾਰ ਸੋਚਦਾ, ਬੰਦਾ ਸਵੇਰੇ ਵੀ ਮੈਂ ਅਰਜ ਕੀਤੀ ਸੀ, ਬੰਦਾ ਘਰ ਬਦਲਦਾ, ਕਹਿੰਦਾ ਕਲੇਸ਼ ਹੈ ਘਰ ਬਦਲ ਦਿਓ। ਪਹਿਲਾਂ ਤਾਂ ਘਰ ਦੀ ਸ਼ੁਰੂਆਤ ਇੱਥੋਂ ਹੁੰਦੀ ਹੈ, ਕਿਸੇ ਵਾਸਤੂ ਸ਼ਾਸਤਰ ਵਾਲੇ ਨੂੰ ਲਿਆਂਦਾ, ਉਹਨੇ ਬਾਥਰੂਮ ਵਾਲੇ ਦਰਵਾਜ਼ੇ ਜਿਹੜੇ ਸੀ ਉਹ ਦੂਜੇ ਪਾਸੇ ਕਰਾ ਦਿੱਤੇ, ਕਿਚਨ ਦੂਜੇ ਬੰਨੇ ਕਰਾ ਦਿੱਤਾ, ਘਰ ਦਾ ਮੂੰਹ ਦੂਜੇ ਬੰਨੇ ਕਰਾ ਦਿੱਤਾ। ਪਹਿਲਾਂ ਕਹਿੰਦਾ ਬਾਰੀਆਂ ਬਦਲ ਕੇ ਵੇਖੋ, ਬੂਹੇ ਬਦਲ ਕੇ ਵੇਖੋ, ਫਿਰ ਬੂਹਾ ਨਹੀਂ ਬਦਲਿਆ, ਫਿਰ ਵੀ ਸੂਤਰ ਨਹੀਂ ਆਇਆ, ਬਾਬੇ ਨੇ ਕਿਹਾ ਘਰ ਹੀ ਬਦਲ ਦਿਓ, ਉਹਨੇ ਘਰ ਬਦਲਤਾ।
ਫਿਰ ਵੀ ਕਹਾਣੀ ਬਣੀ ਨਹੀਂ। ਫਿਰ ਕਹਿੰਦਾ ਦੇਸ਼ ਹੀ ਬਦਲ ਦਿਓ, ਦੇਸ਼ ਵੀ ਬਦਲਤਾ। ਅਤੇ ਫਿਰ ਲੋਕ ਬਦਲਦੇ ਬਦਲਦੇ ਗੁਰੂ ਵੀ ਬਦਲ ਜਾਂਦੇ ਨੇ, ਕਈ ਗੁਰਦੁਆਰੇ ਹੀ ਬਦਲਦੇ ਫਿਰਦੇ ਨੇ ਕਈ। ਉਹ ਕਹਿੰਦਾ ਐਸ ਗੁਰਦੁਆਰੇ ਗੱਲ ਨਹੀਂ ਬਣਦੀ, ਉਹ ਫਲਾਨੇ ਡੇਰਾ ਏ ਪਰਲੇ ਪਾਸੇ ਬਾਹਰ ਵਾਰ, ਉੱਥੇ ਨਾ ਜਾ ਕੇ ਵੇਖੀਏ। ਹੁਣ ਇੱਦਾਂ ਸੁੱਖ ਥੋੜਾ ਮਿਲਣਾ, ਜਿੰਨਾ ਮਰਜ਼ੀ ਤੁਸੀਂ ਧਰਮ ਬਦਲ ਲਓ ਫਿਰ ਵੀ ਕਿਹੜਾ ਸੁੱਖ ਮਿਲਣਾ, ਅੰਦਰ ਦੀਆਂ ਪ੍ਰੋਬਲਮਸ ਤੇ ਉਹੀ ਨੇ, ਘਰ ਬਦਲਿਆ ਕੀ ਹੋ ਜਾਵੇਗਾ। ਹੁਣ ਤੁਸੀਂ ਆਮ ਇਸ ਗੱਲ ਨੂੰ ਸਮਝੋ ਕਿ ਘਰ ਦੇ ਬੂਹੇ ਬਾਰੀਆਂ ਲੜਦੇ ਨੇ, ਕਿ ਬਾਥਰੂਮ ਦਾ ਦਰਵਾਜ਼ਾ ਜਿਹੜਾ ਹੈ ਉਹ ਰਸੋਈ ਨਾਲ ਲੜਦਾ, ਕੀ ਸਾਰੇ ਕੀ ਸਿੰਗਲ ਬੈਡਰੂਮ ਡਬਲ ਬੈਡਰੂਮ ਨਾਲ ਲੜ ਰਿਹਾ, ਲੜਦਾ ਕੌਣ, ਝਗੜਾ ਕਿੱਥੇ, ਝਗੜਾ ਬੰਦੇ ਦੇ ਅੰਦਰ ਪਿਆ। ਤੇ ਬੰਦਾ ਬਦਲਦਾ ਕੀ ਫਿਰਦਾ ਹੈ, ਘਰ ਬਦਲਤਾ, ਦੇਸ਼ ਬਦਲਤਾ, ਫਿਰ ਧਾਰਮਿਕ ਸਥਾਨ ਬਦਲਤੇ, ਫਲਾਨੀ ਜਗ੍ਹਾ ਤੇ ਚੌ ਫਲਾਨੇ ਬਾਬੇ ਬਦਲਤੇ, ਵੀ ਪਹਿਲਾਂ ਇਸ ਬਾਬੇ ਕੋਲ ਜਾਂਦੇ ਸੀ ਹੁਣ ਅਸੀਂ ਇਹਦੇ ਕੋਲ ਜਾਂਦੇ ਹਾਂ। ਅੱਛਾ ਇਹ ਸੌਖਾ ਤਰੀਕਾ ਨਾ, ਬੰਦਾ ਇੱਦਾਂ ਬਦਲਾ ਚਾਹੁੰਦਾ ਏ ਪਰ ਨਹੀਂ ਬਦਲਣਾ ਚਾਹੁੰਦਾ, ਤੇ ਕਿਹਨੂੰ, ਆਪਣੇ ਆਪ ਨੂੰ। ਅਸੀਂ ਆਪਣਾ ਕੇਂਦਰ ਨਹੀਂ ਬਦਲਣਾ ਚਾਹੁੰਦੇ, ਜਿੱਥੇ ਹਾਂ ਮੈਂ ਉੱਥੇ ਰਹਿਣਾ ਚਾਹੁੰਦਾ ਹਾਂ ਪਰ ਮੈਂ ਆਲਾ ਦੁਆਲਾ ਬਦਲਣਾ ਚਾਹੁੰਦਾ, ਆਲਾ ਦੁਆਲਾ। ਗੱਲ ਆਲਾ ਦੁਆਲਾ ਬਦਲਿਆ ਨਹੀਂ ਹੁੰਦੀ। ਮੈਨੂੰ ਤੁਹਾਨੂੰ ਇੱਕ ਸੌਖੀ ਉਦਾਹਰਨ ਦੇਣਾ, ਗੱਡੀ ਦਾ ਇੰਜਨ ਖਰਾਬ ਹੋਵੇ ਤੇ ਗੱਡੀ ਤੁਹਾਡੀ ਹੋਵੇ ਬੜੀ ਕੀਮਤੀ, ਤੁਸੀਂ ਉਹਦੀ ਬਾਡੀ ਬਦਲੀ ਜਾਓ, ਇੱਕ ਦਿਨ ਬਾਡੀ ਲਿਆਣ ਕੇ ਤੁਸੀਂ ਟੈਸਲਾ ਦੀ ਲਾ ਦਿੱਤੀ, ਦੂਜੇ ਦਿਨ ਤੁਸੀਂ ਆਖਿਆ ਨਹੀਂ ਇਹ 'ਚ ਗੱਲ ਨਹੀਂ ਬਣੀ, ਹੁਣ ਗੱਡੀ ਦੀ ਬਾਡੀ ਬਦਲ ਕੇ ਤੁਸੀਂ ਕੋਈ ਹੋਰ ਫੀਅਟ ਦੀ ਲਾ ਦਿੱਤੀ, ਕਿਸੇ ਹੋਰ ਦੀ ਲਾ ਦਿੱਤੀ, ਇੱਦਾਂ ਗੱਡੀ ਦੀ ਬਾਡੀ ਬਦਲੀ ਜਾ ਰਹੀ ਹੈ। ਕੇਂਦਰ ਕੀ ਹੈ, ਪ੍ਰੋਬਲਮ ਕਿੱਥੇ ਹੈ, ਇੰਜਨ 'ਚ, ਅਤੇ ਬਦਲ ਕੀ ਰਿਹਾ ਹੈ ਬੰਦਾ, ਗੱਡੀ ਦੀ। ਅਸੀਂ ਆਪਣੇ ਕੇਂਦਰ ਨੂੰ ਬਦਲਣਾ ਨਹੀਂ ਚਾਹੁੰਦੇ, ਅਸੀਂ ਉਸ ਅੰਦਰ ਨੂੰ ਬਦਲਣਾ ਨਹੀਂ ਚਾਹੁੰਦੇ, ਆਪਾਂ ਕਹਿੰਦੇ ਬਾਹਰੋਂ ਬਦਲਾ ਆਈ ਜਾਵੇ, ਬਾਹਰੋਂ ਬਦਲਾ। ਮੈਂ ਚਾਹੁੰਦਾ ਮੈਂ ਸੁਖੀ ਰਹਿਣਾ ਚਾਹੁੰਦਾ, ਸਾਰੀ ਦੁਨੀਆ ਮਰ ਜੇ, ਦੁਨੀਆ ਮਰੇ, ਪਰ ਮੈਂ ਨਹੀਂ ਬਦਲਣਾ। ਅਸੀਂ ਚਾਹੁੰਦੇ ਗੁਆਂਢੀ ਮਰ ਜਾਵੇ, ਗੁਆਂਢ ਛੱਡ ਜਾਈਏ, ਪਿੰਡ ਛੱਡ ਜਾਈਏ, ਆਲਾ ਦੁਆਲਾ ਇੱਥੋਂ ਉੱਠ ਕੇ ਫਲਾਨੀ ਜਗ੍ਹਾ ਤੇ ਚਲੇ ਜਾਈਏ। ਉਹ ਜਿਵੇਂ ਪੰਜਾਬੀ ਦੀ ਕਹਾਵਤ ਹੈ, ਉਹ ਕਹਿੰਦਾ ਜਿਹੜੇ ਲਾਹੌਰ ਭੈੜੇ ਉਹ ਪਿਸ਼ੌਰ ਵੀ ਭੈੜੇ, ਭੈੜਿਆਂ ਨੇ ਤੇ ਭੈੜੇ ਰਹਿਣਾ, ਉਹ ਜਿੱਥੇ ਵੀ ਚਲੇ ਗਏ। ਹੁਣ ਤੁਸੀਂ, ਤੁਹਾਡੇ ਚੋਂ ਕਈ ਘਰਾਂ ਦੇ ਮਾਲਕ ਬੈਠੇ ਨੇ, ਕੋਈ ਤੁਹਾਡੀ ਬੇਸਮੈਂਟ 'ਚ ਰਹਿਣ ਆਇਆ, ਉਹਨੂੰ ਰਹਿਣ ਦਾ ਸਲੀਕਾ ਨਹੀਂ ਹੈਗਾ, ਉਹਨੇ ਡੰਡ ਲਾ ਕੇ ਸੁੱਟ ਦਿੱਤੀ ਸਾਰੀ। ਹੁਣ ਜਦੋਂ ਉਹ ਦੂਜੀ 'ਚ ਗਿਆ, ਉਹਨੇ ਉੱਥੇ ਵੀ ਡੰਡ ਲਾ ਦੇਣੀ ਹੈ, ਤੇ ਜਿਹਨੂੰ ਸਾਹਮਣਾ ਆਉਂਦਾ ਹੈ ਜਿੱਦਾਂ ਦੀ ਵੀ ਹੈਗੀ, ਉਹਨੇ ਸਾਫ ਕੂਚਾ ਮਾਰ ਕੇ ਉਹਨੇ ਆਪਦਾ ਰਹਿਣਾ ਸ਼ੁਰੂ ਕਰ ਲਿਆ। ਹੁਣ ਸਫਾਈ ਕਿੱਥੇ ਹੁੰਦੀ, ਸਫਾਈ ਬੰਦੇ ਦੇ ਅੰਦਰ ਪਈ ਹੈ, ਬਾਹਰ ਨਹੀਂ ਹੈਗੀ, ਚੇਤਾ ਰੱਖੋ। ਜੇ ਤੁਹਾਡੇ ਅੰਦਰ ਸਫਾਈ ਹੈ ਨਾ, ਤੇ ਬਾਹਰੋਂ ਬਦਲਾਅ ਹੋ ਸਕਦਾ। ਜੇ ਅੰਦਰ ਲੇਜ਼ੀਨੈਸ ਹੈ ਤੇ ਤੁਸੀਂ ਐਨ ਸਾਫ ਕਰਕੇ ਸਾਰਾ ਕੁਝ ਦੇ ਦਿਓ ਤੇ ਫਿਰ ਵੀ ਗੰਦ ਪੈ ਜਾਣਾ। ਬੰਦਾ ਪ੍ਰੋਬਲਮਸ ਜਿਹੜੀਆਂ ਨੇ ਉਹਦਾ ਕੇਂਦਰ ਕਿੱਥੇ ਹੈ, ਸਾਨੂੰ ਇਹ ਵੇਖਣ ਦੀ ਲੋੜ ਹੈ, ਉਹਨੂੰ ਬਦਲਣ ਦੀ ਲੋੜ ਹੈ, ਥਾਂ ਬਦਲਣ ਦੀ ਲੋੜ ਨਹੀਂ ਹੈਗੀ। ਚਲੋ ਇੱਕ ਸਾਖੀ ਸੁਣਾ ਦਿੰਦਾ ਤੁਹਾਨੂੰ, ਕਹਿੰਦੇ ਵੀ ਕਿਸੇ ਨਾ ਪਿੰਡ ਦੇ ਵਿੱਚ ਖੂਹ ਦੇ ਵਿੱਚੋਂ ਪਾਣੀ 'ਚੋਂ ਮੁਸ਼ਕ ਆਉਣ ਲੱਗ ਪਿਆ, ਪਾਣੀ ਗੰਦਾ ਹੋ ਗਿਆ, ਤੇ ਬੜੇ ਬੰਦੇ ਲਿਆਂਦੇ, ਕਿਸੇ ਨੇ ਖੂਹ ਦੇ ਵਿੱਚ ਦਵਾਈ ਪਾਈ ਪਾਣੀ ਸਾਫ਼ ਹੋ ਜਾਵੇ। ਕੋਈ ਇੱਕ ਦੂਜਾ ਆਇਆ, ਉਹਨੇ ਆਖਿਆ ਇੱਦਾਂ ਕਰੋ ਵੀ ਖੂਹ ਦੇ ਵਿੱਚ ਜਿਹੜਾ ਹੈ ਇਹ 'ਚੋਂ ਪਾਣੀ ਕੱਢ ਦਿਉ, ਜਿੰਨਾ ਨਿਕਲਦਾ ਆਪੇ ਸ਼ੁੱਧ ਆ ਜਾਵੇਗਾ। ਉਹ ਜਿਉਂ ਲੱਗੇ ਪਿੰਡ ਵਾਲੇ ਪਾਣੀ ਕੱਢਣ, ਸਵੇਰ ਤੋਂ ਲੈ ਕੇ ਸ਼ਾਮਾਂ ਤਾਈਂ ਉਹਨਾਂ ਨੇ ਘੱਟੋ ਘੱਟ ਕੋਈ ਮਤਲਬ 5-10 ਹਜ਼ਾਰ ਲੀਟਰ ਪਾਣੀ ਕੱਢਦਾ। ਉਹ ਜਿਹੜਾ ਮੇਰੇ ਵਰਗਾ ਸਿਆਣਾ ਸੀ ਕਹਿੰਦਾ ਹੁਣ ਪੀ ਹੁਣ ਸਾਫ਼ ਹੋਵੇਗਾ, ਜਦੋਂ ਘੁੱਟ ਭਰੀ ਪਾਣੀ ਦੀ ਤਾਂ ਫਿਰ ਗੰਦਾ। ਉਹ ਕਹਿੰਦੇ ਇੰਨਾ ਜ਼ੋਰ ਲੱਗ ਗਿਆ, ਹੱਦ ਹੋ ਗਈ, ਪਾਣੀ ਫਿਰ ਗੰਦੇ ਦਾ ਗੰਦਾ। ਅੱਛਾ ਉੱਥੇ ਫਿਰ ਆਇਆ ਕੋਈ ਧਰਮਾਤਮਾ ਪੁਰਸ਼, ਉਹਨੇ ਝਾਤੀ ਮਾਰੀ ਖੂਹ ਦੇ ਵਿੱਚ, ਕਹਿੰਦਾ ਪਾਣੀ ਕੱਢਣ ਦੀ ਲੋੜ ਨਹੀਂ, ਖੂਹ ਵਿੱਚ ਇੱਕ ਮਰੀ ਹੋਈ ਬਿੱਲੀ ਪਈ ਹੈ, ਇਹਨੂੰ ਕੱਢ ਦਿਓ। ਮਰੀ ਹੋਈ ਬਿੱਲੀ ਪਈ ਹੈ, ਇਹਨੂੰ ਕੱਢੋ। ਜਦੋਂ ਖੂਹ 'ਚੋਂ ਮਰੀ ਬਿੱਲੀ ਬਾਹਰ ਕੱਢੀ ਤੇ ਪਾਣੀ ਸਾਫ਼ ਹੋ ਗਿਆ। ਹੁਣ ਲੋਕੀ ਜ਼ੋਰ ਤੇ ਪੂਰਾ ਲਾ ਰਿਹਾ ਸੀ ਪਰ ਮਰੀ ਹੋਈ ਬਿੱਲੀ ਨਹੀਂ ਸੀ ਕੱਢ ਰਿਹਾ, ਪਾਣੀ ਬਾਹਰ ਕੱਢੀ ਜਾ ਰਹੇ ਸੀ। ਇੱਦਾਂ ਹੀ ਸਾਡੇ ਅੰਦਰ ਜਿਹੜੀਆਂ ਮਰੀਆਂ ਬਿੱਲੀਆਂ ਪਈਆਂ ਨੇ ਨਾ, ਕ੍ਰੋਧ ਦੀਆਂ, ਲੋਭ ਦੀਆਂ, ਹੰਕਾਰ ਦੀਆਂ, ਈਗੋ,
ਜਿੰਨਾ ਚਿਰ ਇਹਨੂੰ ਅਸੀਂ ਬਾਹਰ ਨਹੀਂ ਕੱਢਾਂਗੇ ਉਨਾ ਚਿਰ ਅਸੀਂ ਸੁਖੀ ਨਹੀਂ ਹੋ ਸਕਦੇ। ਹੁਣ ਤੁਸੀਂ ਬਾਲਟੀਆਂ ਬਦਲੀ ਜਾਓ, ਕੋਈ ਬੰਦਾ ਆਖੇ ਪੀਲੇ ਰੰਗ ਦੀ ਬਾਲਟੀ ਨਾਲੋਂ ਖੂਹ ਚੋਂ ਪਾਣੀ ਕੱਢ ਲਓ, ਕੋਈ ਆ ਗਿਆ ਜੀ ਲਾਲ ਰੰਗ ਦੀ ਬਾਲਟੀ ਨਾਲ ਕੱਢ ਲਓ, ਕੋਈ ਕਹਿੰਦਾ ਜੀ ਕਾਲੇ ਰੰਗ ਦੀ ਬਾਲਟੀ ਨਾਲ ਕੱਢ ਲਓ, ਕੋਈ ਕਹਿੰਦਾ ਸਟੀਲ ਦੀ ਬਾਲਟੀ ਨਾਲ, ਕੋਈ ਕਹਿੰਦਾ ਸੋਨੇ ਦੀ ਬਾਲਟੀ ਨਾਲ ਕੱਢ ਲਓ, ਤੁਸੀਂ ਕੋਈ ਕਹਿੰਦਾ ਸੋਨੇ ਦਾ ਰੱਸਾ ਪਾ ਕੇ ਕੱਢੋ, ਜਿੰਨਾ ਮਰਜ਼ੀ ਯਤਨ ਕਰ ਲਓ, ਉਸ ਖੂਹ ਦਾ ਪਾਣੀ ਕੌੜੇ ਦਾ ਕੌੜਾ ਰਹੇਗਾ, ਗੰਦੇ ਦਾ ਗੰਦਾ ਰਹੇਗਾ, ਬਿੱਲੀ ਕੱਢਣੀ ਪੈਣੀ ਫਿਰ ਹੋਵੇਗਾ। ਅਸੀਂ ਕੀ ਕਹਿੰਦੇ, ਅਸੀਂ ਕਹਿੰਦੇ ਫਲਾਨਾ ਆਹ ਕੰਮ ਕਰ ਲਓ ਜੀ, ਆਹ ਕਰਮ ਕਾਂਡ ਕਰ ਲਓ, ਇੱਦਾਂ ਕਰੋ, ਅੱਜ ਪੰਜ ਖੰਡ ਪਾਠ ਕਰ ਲਏ, ਗਾਂ ਦਸ ਕਰਾ ਕੇ ਵੇਖ ਲਓ। ਸਾਡਾ ਇੱਦਾਂ ਕਰੋ, ਅੱਜ ਇੰਨੇ ਪਾਠ ਕਰ ਲਏ ਪਰਸੋਂ ਇੰਨੇ ਕਰਕੇ ਵੇਖ ਲਓ, ਸ਼ਾਇਦ ਕੋਈ ਹੱਲ ਹੋ ਜਾਵੇ। ਨਹੀਂ, ਇਹ ਮਰੀਆਂ ਬਿੱਲੀਆਂ ਸਾਨੂੰ ਅੰਦਰੋਂ ਕੱਢਣੀਆਂ ਪੈਣੀਆਂ, ਫਿਰ ਬਦਲਾਅ ਆਵੇਗਾ, ਫਿਰ ਬਦਲਾਅ। ਸੋ ਸਤਿਗੁਰ ਨੇ ਬੜੀ ਪਿਆਰੀ ਬਖਸ਼ਿਸ਼ ਕੀਤੀ ਹੈ ਕਿ ਅਸਾੜ ਤਪੰਦਾ ਤਿਸ ਲੱਗਾ, ਹਾੜ ਦਾ ਮਹੀਨਾ ਤਪਦਾ ਉਹਨੂੰ ਲੱਗਦਾ ਏ ਹਰ ਨਾ ਨਾ ਜਿੰਨਾ ਪਾਸ, ਜਿੰਨਾ ਕੋਲ ਗੁਰੂ ਦੀ ਵਿਚਾਰ ਨਹੀਂ ਨਾ ਹੁੰਦੀ ਉਹਨਾਂ ਲਈ ਹਾੜ ਦਾ ਮਹੀਨਾ ਤਪਦਾ ਹੈ। ਅੱਛਾ, ਚਲੋ ਇੱਥੋਂ ਇੱਕ ਹੋਰ ਗੱਲ ਨੂੰ ਸਮਝ ਲਓ, ਹਾੜ ਦਾ ਮਹੀਨਾ ਸਰੀਰ ਕਰਕੇ ਗੁਰੂ ਅਰਜਨ ਨੂੰ ਵੀ ਤਪਦਾ ਲੱਗਦਾ, ਤੱਤੀ ਤਵੀ ਤੇ ਬੈਠੇ ਨੇ, ਸ਼ਹੀਦ ਹੋ ਗਏ, ਹਾੜ ਦਾ ਮਹੀਨਾ ਬਾਹਰੋਂ ਤੇ ਤਪਦਾ ਹੀ ਹੈ। ਇੱਥੇ ਹਾੜ ਦੇ ਮਹੀਨੇ ਦਾ ਪਤਾ ਕੀ ਮਤਲਬ ਹੁੰਦਾ ਹੈ, ਮੁਸੀਬਤਾਂ ਤੇ ਸਮੱਸਿਆਵਾਂ ਹਰ ਇੱਕ ਉੱਤੇ ਆਉਂਦੀਆਂ ਨੇ, ਪਰ ਜਿਨ੍ਹਾਂ ਕੋਲ ਰੱਬ ਦਾ ਨਾਂ ਨਹੀਂ ਹੁੰਦਾ ਉਹ ਡਿਪਰੈਸ਼ਨ 'ਚ ਚਲੇ ਜਾਂਦੇ ਨੇ, ਉਹ ਚਿੰਤਾਵਾਂ 'ਚ ਚਲੇ ਜਾਂਦੇ ਨੇ। ਜਿਨ੍ਹਾਂ ਕੋਲ ਰੱਬ ਦਾ ਨਾਂ ਹੈ ਉਹ ਮੁਸੀਬਤਾਂ ਨੂੰ ਝੱਲਦੇ ਹੋਏ ਵੀ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮੁਸੀਬਤਾਂ ਸਾਰਿਆਂ ਨੂੰ ਆਉਂਦੀਆਂ ਨੇ। ਤੁਸੀਂ ਵੇਖੋ ਜੀ, ਸਤਿਗੁਰ ਸੱਚੇ ਪਾਤਸ਼ਾਹ ਦੇ ਜੀਵਨ ਕਾਲ ਵਿੱਚ ਕਿੰਨੀਆਂ ਪ੍ਰੋਬਲਮਸ ਆਈਆਂ, ਪਰ ਸਦਾ ਉਹ ਕੀ ਕਹਿੰਦੇ ਨੇ, ਚੜ੍ਹਦੀ ਕਲਾ ਹੀ ਆ ਜੀ। ਦੁੱਖ ਸਾਰਿਆਂ ਤੇ ਆਉਂਦੇ ਨੇ, ਕਈਆਂ ਨੂੰ ਦੁੱਖ ਲੈ ਡੁੱਬਦੇ ਨੇ ਤੇ ਕਈ ਕਹਿੰਦੇ ਨੇ ਕੋਈ ਗੱਲ ਨਹੀਂ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੈ ਧਿਆਈ, ਜਿਨ੍ਹਾਂ ਕੋਲ ਰੱਬ ਦਾ ਨਾਂ ਹੈ। ਤੇ ਜਿਨ੍ਹਾਂ ਕੋਲ ਰੱਬ ਦਾ ਨਾਂ ਨਹੀਂ ਹੈ, ਅੱਛਾ ਹੋਰ ਸਮਝ ਲਓ, ਕਈਆਂ ਕੋਲ ਅੰਤਾਂ ਦੀ ਅਮੀਰੀ ਆ ਜਾਵੇ, ਸਭ ਕੁਝ ਆ ਜਾਵੇ, ਪਰ ਰੱਬ ਦਾ ਨਾਂ ਨਾ ਹੋਵੇ ਤੇ ਸਭ ਕੁਝ ਹੋਣ ਦੇ ਬਾਵਜੂਦ ਵੀ ਕੱਖ ਨਹੀਂ ਹੈ, ਫਿਰ ਵੀ ਉੱਥੇ ਖਲੋਤੇ ਨੇ।

0: ਰਿਹਾਣੀ ਪੱਛੋ ਤਾਣੀ, ਮਹਾਰਾਜ ਨੇ ਆਖਿਆ ਉੱਠ ਚੱਲੀ ਗਈ ਨਿਰਾਸ਼। ਬੰਦਾ ਸੰਸਾਰ ਤੋਂ ਚੱਲਿਆ ਗਿਆ ਨਿਰਾਸ਼ਾ ਪੱਲੇ ਬੰਨ ਕੇ, ਦੁੱਖ ਪੱਲੇ ਬੰਨ ਕੇ। ਅਗਲਾ ਬੋਲ ਹੈ ਜੀ, ਜਿਨ ਕੋ ਸਾਧੂ ਭੇਟ ਗਿਆ ਸੋ ਦਰਗਾਹ ਹੋਏ ਖਲਾਸ। ਜਿਨ੍ਹਾਂ ਨੂੰ ਗੁਰੂ ਮਿਲ ਪਿਆ ਨਾ, ਉਹ ਖਲਾਸ ਹੋ ਗਏ, ਖਲਾਸੀ ਪਾ ਲਈ ਉਹਨਾਂ ਨੇ। ਕਰ ਕਿਰਪਾ ਪ੍ਰਭ ਆਪਣੀ, ਅਖੀਰਲੀਆਂ ਪੰਕਤੀਆਂ ਨੇ, ਕਰ ਕਿਰਪਾ ਪ੍ਰਭ ਆਪਣੀ, ਹੇ ਵਾਹਿਗੁਰੂ ਜੀ ਮੇਰੇ ਉੱਤੇ ਕਿਰਪਾ ਕਰੋ, ਤੇਰੇ ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨਾਂ ਦੀ ਮੇਰੇ ਅੰਦਰ ਪਿਆਸ ਲੱਗ ਜਾਵੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ। ਹੇ ਪ੍ਰਭੂ, ਜੀਵਨ ਵਿੱਚ ਇਹ ਗੱਲ ਪੱਲੇ ਬੰਨ ਲਵਾਂ ਵੀ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਹੁਣ ਪਹਿਲਾਂ ਆਖਿਆ ਸੀ ਅਸਾੜ ਤਪੰਦਾ ਤਿਸ ਲੱਗੈ, ਤੇ ਅਖੀਰ ਤੇ ਆਖਿਆ ਅਸਾੜ ਸੁਹੰਦਾ ਤਿਸ ਲੱਗੈ। ਆਖਿਆ ਉਹਦੇ ਲਈ ਅਸਾੜ ਦਾ ਮਹੀਨਾ ਸੋਹਣਾ ਹੋ ਗਿਆ, ਜਿਸ ਮਨ ਹਰ ਚਰਨ ਨਿਵਾਸ, ਜਿਹਦੇ ਮਨ ਦੇ ਵਿੱਚ ਗੁਰੂ ਦੀ ਮਤ ਬਹਿ ਜਾਂਦੀ ਹੈ ਉਹਦੇ ਲਈ ਹਾੜ ਦਾ ਮਹੀਨਾ ਚੰਗਾ, ਤੇ ਜਿਹਨੇ ਮਤ ਪੱਲੇ ਨਹੀਂ ਬੱਧੀ ਉਹਦੇ ਲਈ ਹਾੜ ਦਾ ਮਹੀਨਾ ਦੁੱਖਾਂ ਵਾਲਾ ਹੀ ਹੈ। ਸੋ ਗੁਰੂ ਕਿਰਪਾ ਕਰੇ, ਕਿੱਡਾ ਵਧੀਆ ਮਾਹੌਲ ਬਣਿਆ, ਭਾਵੇਂ ਤੁਸੀਂ ਚਲੋ ਮਹੀਨੇ ਦੇ ਪ੍ਰਥਾਈ ਆਏ ਜੋ, ਪਰ ਯਤਨ ਕਰਿਆ ਕਰੋ। ਕਥਾ ਤੇ ਰੋਜ਼ ਹੀ ਹੁੰਦੀ ਹੈ, ਕੀਰਤਨ ਤੇ ਰੋਜ਼ ਹੀ ਹੁੰਦਾ, ਢਾਡੀ ਤੇ ਰੋਜ਼ ਹੀ ਲੱਗਦੇ ਨੇ, ਸੰਗਤ ਤੇ ਸਿੱਖ ਨੂੰ ਰੋਜ਼ ਹੀ ਕਰਨੀ ਚਾਹੀਦੀ ਹੈ। ਇਸ ਕਰਕੇ ਸਮਾਂ ਕੱਢ ਕੇ ਇੱਕ ਤਹੀਆ ਕਰਕੇ ਆਇਆ ਕਰੋ ਵੀ ਮੈਂ ਜੇ 15 ਮਿੰਟ ਬੈਠਣਾ, ਮੈਂ ਕਥਾ ਸੁਣਨੀ ਹੈ, ਕੀਰਤਨ ਸੁਣਨਾ ਹੈ, ਆਪਣਾ ਪੂਰਾ ਫੋਕਸ ਮੈਂ ਉੱਥੇ ਕਰਨਾ ਹੈ। ਸੋ ਗੁਰੂ ਕਿਰਪਾ ਕਰੇ ਜੀ, ਧੰਨਵਾਦ, ਸਮੇਂ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
1: ਹਾਰਦਿਕ ਧੰਨਵਾਦ। ਗਿਆਨੀ ਗੁਰਸ਼ਰਨ ਸਿੰਘ ਜੀ ਹੁਣ ਦਾ, ਜਿਹਨਾਂ ਨੇ ਅੱਜ ਦੇ ਮਹੀਨੇ ਦੀ ਵਿਚਾਰ ਕਥਾ ਰਾਹੀਂ ਸਾਡੇ ਨਾਲ ਸਾਂਝੀ ਕੀਤੀ ਹੈ, ਅਤੇ ਅਖੀਰ ਦੇ ਵਿੱਚ ਜਿਹੜੇ ਬਚਨ ਸਾਂਝੇ ਕੀਤੇ ਨੇ, ਆਪਾਂ ਕਿਤੇ ਸੰਗਰਾਂਦ ਦੀ ਸਿੱਖ ਨਾ ਬਣੀਏ ਭਈ, ਆਪਾਂ ਸੰਗਰਾਂਦ ਦੇਖਦੇ ਰਹੀਏ ਵੀ ਕਦੋਂ ਆਉਣੀ ਹੈ ਅਤੇ ਉਦਣ ਜਾਈਏ ਗੁਰਦੁਆਰੇ। ਸੰਗਰਾਂਦ ਸਾਡੇ ਦੀ ਰੋਜ਼ ਹੈ, ਕਿਉਂਕਿ ਹਰ ਇੱਕ ਦਿਨ ਸਾਡੇ ਸੰਗਰਾਂਦ ਦਾ ਦਿਨ ਹੈ। ਪਰ ਲੇਖੇ ਉਹ ਲੱਗਣਾ ਜਿਵੇਂ ਤੁਸੀਂ ਅੱਜ ਬੈਠ ਕੇ ਸੁਣਿਆ, ਤੁਹਾਨੂੰ ਇਸ ਗੱਲ ਦੀ ਸਮਝ ਪਈ ਵੀ ਅਸਾੜ ਮਹੀਨਾ ਕਹਿੰਦਾ ਕੀ ਆ। ਤਪਸ਼ ਤਾਂ ਬਾਹਰ ਦੀ ਆ, ਅੰਦਰ ਗੁਰਮੁਖ ਪਿਆਰੋ ਗੱਲ ਸੁਣ, ਬਾਹਰ ਦੀ ਤਪਸ਼ ਤਾਂ ਕੁਛ ਨਹੀਂ ਕਰਦੀ ਜੇ ਅੰਦਰ ਦੇ ਵਿੱਚ ਠੰਡ ਹੋਵੇ। ਅੰਦਰ ਦੀ ਤਪਸ ਜਿਹੜੀ ਆ, ਭਾਵੇਂ ਬਾਹਰ ਜਿੰਨਾ ਮਰਜ਼ੀ ਸਿਆਲ ਹੋਵੇ, ਜਿਵੇਂ ਭਾਈ ਸਾਹਿਬ ਨੂੰ ਉਦਾਹਰਨ ਦਿੱਤੀ ਆ, ਅੰਦਰ ਕਲੇਸ਼ ਹੈ, ਘਰ ਵਿੱਚ ਝਗੜਾ ਹੈ, ਅਤੇ ਕਿਸੇ ਦੇ ਬਹੁਏ ਵਾਰੀਆਂ ਬਦਲਣਾ ਗੱਲ ਨਹੀਂ ਬਣਨੀ, ਗੱਲ ਤਾਂ ਆਪਣੇ ਨਾਲ ਆਪ ਸਵਾਰੇ। ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਤਾਂ ਸਭ ਜੱਗ ਤੇਰਾ ਹੋਏ। ਜੀਓ ਤਬ ਤਹ ਬਾਰੋ ਬਾਰ ਤਬ ਤਾਂ ਕਪੇ, ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ, ਇਹ ਗੱਲ ਬਣਨੀ ਹੈ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ, ਹੁਣ ਮਹੀਨਾ ਸੁੱਖ ਲਾਂਦਾ ਬਤੀਤ ਹੋਵੇ। ਸੋ ਹੁਣ ਭਾਈ ਸਾਹਿਬ ਬਲਬੀਰ ਸਿੰਘ ਬਿਹਾਰੀਪੁਰ ਵਾਲਾ ਢਾਡੀ ਜਥਾ ਢਾਡੀ ਵਾਲਾ ਤੇ ਆਸਰਨ ਕਰਨਗੇ, ਕੋਸ਼ਿਸ਼ ਕਰਿਆ ਕਰੋ ਇਹਨਾਂ ਨੂੰ ਵੀ ਬੈਠ ਕੇ ਸੁਣੀਏ, ਮਾਣ ਸਤਿਕਾਰ ਕਰੀਏ, ਕਿਉਂਕਿ ਜਥੇ ਆਉਂਦੇ ਨੇ, ਆਪਾਂ ਇਹਨਾਂ ਦੀ ਰਿਸਪੈਕਟ ਕਰੋ। ਮੈਂ ਕਈ ਵਾਰ ਕਹਿੰਦਾ ਇਹ ਢਾਡੀ ਰਾਗ ਜਿਹੜਾ ਨਾ ਹੌਲੀ ਹੌਲੀ ਅਲੋਪ ਹੋ ਰਿਹਾ, ਕਿਉਂਕਿ ਆਪਾਂ ਬਹੁਤਾ ਇੰਟਰਸਟ ਨਹੀਂ ਰੱਖਦੇ। ਕਈ ਵਾਰ ਅਸੀਂ ਦੇਖਦੇ ਹਾਂ, ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਨੂੰ ਮੈਂ ਬੇਨਤੀ ਕਰਦਾ ਕਿ ਉਹ ਜ਼ਰੂਰ ਗੁਰਦੁਆਰਾ ਆਣ ਕੇ ਬੈਠ ਕੇ ਸੁਣਿਆ ਕਰੋ, ਕਿਉਂਕਿ ਤੁਸੀਂ ਆਉਣ ਵਾਲੇ ਸਮੇਂ 'ਚ ਇਹਨਾਂ ਅਦਾਰਿਆਂ ਨੂੰ ਚਲਾਉਣਾ ਹੈ। ਤੁਹਾਨੂੰ ਆਪਣੇ ਆਪ ਦਾ ਪਤਾ ਹੋਣਾ ਚਾਹੀਦਾ ਅਤੇ ਆਪਣੇ ਆਪ ਨੂੰ ਤਿਆਰੀ ਕਰਨੀ ਚਾਹੀਦੀ ਹੈ ਕਿ ਇਹ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਬਖਸ਼ਿਸ਼ਾਂ ਦਿੱਤੀਆਂ ਨੇ, ਅਤੇ ਇਹਨਾਂ ਬਖਸ਼ਿਸ਼ਾਂ ਨੂੰ ਅਸੀਂ ਸਾਂਭਣ ਦਾ ਹੀ ਯਤਨ ਕਰੀਏ ਕਿ ਗੁਰੂ ਗੋਬਿੰਦ ਸਿੰਘ ਨੇ ਤੁਹਾਨੂੰ ਕਿਹਾ ਇਨ ਕਿਰਪੇ ਪੁੱਤਰ ਕੇ ਸੀਸ ਵਰ ਵਾਰ ਜੀਏ ਸੁੱਤ ਚਾਰ ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਕਈ, ਆ ਤੁਸੀਂ ਉਹਦੇ ਪੁੱਤਰ ਜੇ ਸਾਂਭਣਾ। ਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ ਸਕੋਮਸ ਦੇ ਵਿੱਚ 20 ਤਰੀਕ ਨੂੰ ਹੈਗਾ ਨਗਰ ਕੀਰਤਨ 10 ਤੋਂ 2 ਵਜੇ ਤੱਕ, ਤੁਹਾਨੂੰ ਸਾਰਿਆਂ ਨੂੰ ਉਸ ਕਮੇਟੀ ਵੱਲੋਂ ਬੇਨਤੀ ਹੈ ਦਰਸ਼ਨ ਦੇਣੇ। ਆਓ ਸ਼ਰਮ ਕਰੀਏ ਜੀ, ਢਾਡੀ ਵਾਰਾਂ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

दीन दुनी दे मालक सर्वरे कायनात शब्द गुरु धन गुरु ग्रंथ साहिब जी महाराज जी के पावन पवित्र दरबार अंदर जुड़ बैठे सतसंगी जनों आओ अपनियां रसनावां नूं पवित्र करिए मन नूं चढ़दियां कला विच लिया के गज वज के फतेह बुलाइए आखिए जी वाहेगुरु जी का खालसा वाहेगुरु जी की फतेह। तुहाडा सारिआं दा बहुत बहुत धन्नवाद। सतगुरां दी अपार बख्शिश होई कि तुसीं अपने रझेवियां चों कुछ पल कढ के सच्ची सरकार दे चरणां दे विच अपने जीवन दे विच गुरु प्यारे आपां लोड़वंद आ अपनियां लोड़वंद लोड़ां दी पूर्ति वास्ते कुछ ना कुछ मंगण वास्ते आउने आ। गुरु महाराज कृपा करे जो मांगे ठाकुर अपने ते सोई सोई देवै सतगुर रहमतां नाल झोलियां भरन। प्यारे सतगुर कहिंदे जिथे इथे तू दुनिया दीआं दातां मंगदा है ना मैनू दुध बख्शी पुत बख्शी रिजक बख्शी चौधर बख्शी वोटां बख्शी सरपंची प्रधानगी पता नहीं किन्ना कुछ तू मंगदा है। ठीक है सिख दे कोल मंगण लई इक्को ही जगह है परदाता जी कहिंदे इह जिहड़ियां तू रोज तेरे रोजमर्रा जीवन विच आउण वालियां जिहड़ियां वस्तुआं इह मंगदा है पर अंतले समय जिंदगी विच ना कम आउण वाली दरअसल जो तैनूं मंगणा सी चाहीदा सी उह मंगण दा कदी यतन नहीं कीता। उह की है मांगना मांगन निका हर जस गुरते मांगना हरी दा जस भी इत्थों मिलदा है पर की करिए गुरु प्यारे बंदा कहिंदा बाबा असी हरी दे जस को की लैणा सानू तां दुनियावी पदार्थ चाहीदे आ जे तू नहीं दे सकदा ते होर बाबियां दी इत्थे किते घाटिया आपां होर आ को किते को मंग के देख लैने आ। प्यारे आपां जिथे दुनियावी पदार्थ मंगदे आ उत्थे सतगुरां दे पासों नाम सिमरन साडा चंगा गुरसिखां वाला जीवन बन जावे ऐसियां भी सतगुरां दे पास अरदासां आ के इह पदार्थ भी मंगण दा यतन करिए। तुसीं ते असीं जिस देश दे विचों भारत दे विचों आए आ ना गुरु प्यारिओ उह देश वहमां भरमां ते पखंडां दी उत्थे कोई कमी नहीं। बेशक दुनिया चंद तक पहुंच गई है बड़ियां तरक्कियां कीतियां पर सतसंगत जी जिहड़े पखंड जो अज भी उत्थे हो रहे ये नहीं बई उदों अज तो जी 400-500 साल पहला मनुख उत्ते पढ़िया घट सीगा ते तां उत्थे इदां दे पखंड हुंदे सी बई हुण मनुख तरक्की कर ली है चंद तक पहुंच गया पढ़ लै गया हुण वहम नहीं करदा। नहीं प्यारो इदां दी कोई गल नहीं है करदे ने जदों पहला जिदां वहम करदे सी अज भी उदां ही हो रहा। पढ़े लिखे लोग पढ़े लिखे सज्जन तुसीं देखियो वड्डे वड्डे अहुदिआं दे उत्ते उह लोक अफसर लगे हुए ते साधां बाबिआं पखंडिआं दे डेरिआं दे उत्ते नक्क रगड़दे उह भी देखे आ। और इसे तरह बीबियां बड़ियां उच्चियां उच्चियां डिग्रियां उन्होंने हासिल कीतियां होईआं पर पखंडिआं दे डेरिआं ते साधां दे डेरिआं दे उत्ते उह भी जा रहीआं। और सतसंग जी हुण आपां इत्थे आए हुए आ हुण ये लोग अगां वधू ने इना इना चीजां दा इना दे उत्ते असर नहीं ये जिन्हां देशां दे विच आए आ पर असी अजे भी वह भी अजे इत्थे भी चक्की फिरदे आ। पिछे जे एक वीडियो वायरल होई सी कि बीबियां दो बीबियां सड़क के किनारे दे उत्ते कुछ चक्की फिरदियां और सतसंग जी वह कोई गड्डी वाला लंघिया और उन्हें वो देख लिया भी ये बीबी वो की कर दिया है तो किसी बाबे का ना लिया असी तो बाबे नूं उहदी पूज दियां इहदा मतलब जिहड़े पखंड उत्ते देश छोड़ परदेसी झाया पंच चंडाल नाले लै आया हुण ये थोड़ा वा बई जिहड़ियां असी उत्थे जिहड़ियां चीजां सी असी इत्थे नहीं लिया सके भावें बहुत चीजां रह गईआं असी जमीन नहीं लिया सके अपना घर चक्के नहीं लिया सके
ਪਰ ਮਹਾਰਾਜ ਕਹਿੰਦੇ ਜਿਹੜੇ ਪੰਜ ਵਿਕਾਰ ਸੀ ਨਾ ਉਹ ਜਿੱਥੇ ਮਰਜ਼ੀ ਚਲ ਜਾ ਉਹ ਤੇਰੇ ਨਾਲ ਹੀ ਜਾਣੇ ਆ। ਇਹ ਵਹਿਮ ਭਰਮ ਪਖੰਡ ਜਿੱਥੇ ਬੰਦਾ ਚਲੇ ਜਾਵੇ ਉੱਥੇ ਨਾਲ ਜਾਂਦੇ ਨੇ, ਪਰ ਜਦੋਂ ਇਹਨਾਂ ਵਹਿਮਾਂ ਭਰਮਾਂ ਪਖੰਡ ਹੋਰ ਦੁਨੀਆ ਜਿੰਨੀ ਮਰਜ਼ੀ ਕਰੀ ਜਾਵੇ, ਮੈਂ ਤਾਂ ਕਹਿੰਦਾ ਉਹ ਜਿਹੜੇ ਨਾਸਤਕ ਲੋਕ ਨੇ ਜਿਹਨਾਂ ਗੋਰਿਆਂ ਦੇ ਦੇਸ਼ਾਂ 'ਚ ਰਹੇ ਨੇ ਇਹ ਵੀ 100 ਵਾਰ ਪਖੰਡ ਕਰ ਲੈਣ, ਪਰ ਗੁਰੂ ਕੇ ਸਿੱਖ ਨੂੰ ਨਹੀਂ ਸੀ ਕਰਨੇ ਚਾਹੀਦੇ। ਹੁਣ ਇਹਨਾਂ ਵਹਿਮਾਂ 'ਚੋਂ ਕੱਢਣ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਕਰਦੇ ਨੇ, ਸਭ ਤੋਂ ਪਹਿਲੀ ਜਿਹੜੀ ਜਨੇਊ ਦੀ ਰਸਮ ਸੀ ਨਾ ਉਹਨੂੰ ਪਾਉਣ ਤੋਂ ਇਨਕਾਰ ਕੀਤਾ। ਕਹਿੰਦੇ ਪੰਡਿਤ ਜੀ ਇਹ ਤੁਹਾਡੇ ਜਨੇਊ ਦੀ ਰਸਮ 'ਚੋਂ ਮੈਨੂੰ ਭਰਮਾਂ ਵਹਿਮਾਂ ਦੀ ਬੋ ਆਉਂਦੀ ਹੈ, ਮੈਂ ਨਹੀਂ ਇਹ ਪਾਉਣਾ। ਔਰ ਸਮੇਂ ਸਮੇਂ ਮੁਤਾਬਕ ਧੰਨ ਗੁਰੂ ਮਹਾਰਾਜ ਜੀ ਨੇ ਲੱਭ ਲੱਭ ਕੇ ਪਾਪੀ ਜੀਵਾਂ ਦਾ ਉਧਾਰ ਕੀਤਾ। ਔਰ ਜਿਹੜਾ ਇਤਿਹਾਸ ਕੱਲ ਦਾ ਤੁਹਾਡੇ ਨਾਲ ਆਰੰਭ ਕੀਤਾ ਉਹਦੇ ਵਿੱਚ ਵੀ ਇਦਾਂ ਦਾ ਹੀ ਕੁਝ ਚੱਲ ਰਿਹਾ। ਕਈ ਵਾਰ ਨਾਮ ਸਿਮਰਨ ਕਰਕੇ ਬੰਦੇ ਦੇ ਕੋਲ ਮਾੜੀ ਮੋਟੀ ਜਿਹੀ ਰਿਧੀਆਂ ਸਿੱਧੀਆਂ ਆ ਜਾਂਦੀਆਂ ਤੇ ਉਹਦਾ ਉਹ ਨਜਾਇਜ਼ ਫਾਇਦਾ ਵੀ ਲੈਂਦਾ। ਦਿਨ ਦੇ ਇਤਿਹਾਸ ਦੇ ਵਿੱਚ ਆਪਾਂ ਮਾਧੋ ਦਾਸ ਦਾ ਵੀ ਜ਼ਿਕਰ ਕੀਤਾ ਸੀ ਵੀ ਉਹਨੇ ਕੋਈ ਜਪ ਤਪ ਕੀਤਾ ਉਹਦੇ ਕੋਲ ਰਿਧੀਆਂ ਸਿੱਧੀਆਂ ਆ ਗਈਆਂ ਤੇ ਉਹ ਪਖੰਡਾਂ ਦੇ ਵਿੱਚ ਫਸ ਗਿਆ। ਉਹਨੂੰ ਕਲਗੀਆਂ ਵਾਲੇ ਪਾਤਸ਼ਾਹ ਉਹਦਾ ਭਰਮ ਤੋੜਨ ਵਾਸਤੇ ਵਹਿਮਾਂ 'ਚੋਂ ਕੱਢਣ ਵਾਸਤੇ ਨੰਦੇੜ ਜਾਂਦੇ ਨੇ। ਪਰ ਸ਼ਾਮ ਦੇ ਦੀਵਾਨ ਦੇ ਵਿੱਚ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਆਪਾਂ ਜੀਵਨ ਦੀਆਂ ਗਾਥਾਵਾਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਯਤਨ ਕੀਤਾ। ਤੇ ਸਤਸੰਗ ਜੀ ਇਦਾਂ ਦੇ ਹੀ ਲੋਕ ਜਿਹੜੇ ਕੁਛ ਕੁ ਮਾੜੀ ਮੋਟੀ ਜਪ ਤਪ ਕਰਕੇ ਤੇ ਥੋੜਾ ਬਹੁਤਾ ਰਿਧੀਆਂ ਸਿੱਧੀਆਂ ਦਾ ਪ੍ਰਭਾਵ ਉਹ ਝੱਲ ਲੈਂਦੇ ਨੇ, ਲੇਕਿਨ ਉਹ ਰਿਧੀਆਂ ਸਿੱਧੀਆਂ ਜਿਹੜੀਆਂ ਉਹ ਲੋਕਾਂ ਦੇ ਉੱਤੇ ਫਿਰ ਦਿਖਾਲ ਕੇ ਲੋਕਾਂ ਨੂੰ ਡਰਾ ਕੇ ਤੇ ਆਪਣੀ ਪੂਜਾ ਕਰਵਾਉਂਦੇ ਨੇ, ਆਪਣਾ ਤੋਰੀ ਫੁਲਕਾ ਚਲਾਉਂਦੇ ਨੇ ਸਤਸੰਗਤ ਜੀ। ਜਾਂ ਲਾਲਚ ਦੇ ਨਾਲ ਮਨੁੱਖ ਕਿੱਦਾਂ ਡਰਦਾ, ਕਿੱਦਾਂ ਇਹਨਾਂ ਪਖੰਡੀਆਂ ਦੇ ਡੇਰਿਆਂ ਤੇ ਕਿਵੇਂ ਜਾਂਦਾ, ਕਿਹੜਾ ਕਿਹੜਾ ਜਾਂਦਾ, ਕਿੱਦਾਂ ਜਾਂਦਾ। ਜਾਂ ਤੇ ਬੰਦਾ ਡਰਿਆ ਹੋਇਆ ਜਾਂਦਾ ਵੀ ਇਹ ਸਾਧੂ ਸਾਨੂੰ ਕੋਈ ਸਰਾਪ ਨਾ ਦੇ ਦੇਵੇ, ਕਿਤੇ ਸਾਡਾ ਚੱਲਦਾ ਕਾਰੋਬਾਰ ਰੁਕ ਨਾ ਜਾਵੇ, ਇਹ ਡਰਦਾ ਬੰਦਾ ਜਾਂਦਾ। ਤੇ ਜਾਂ ਫਿਰ ਲਾਲਚੀ ਜਾਂਦਾ ਵੀ ਉੱਥੇ ਜਾਵਾਂਗੇ, ਅਰਦਾਸਾਂ ਬੇਨਤੀਆਂ ਕਰਾਂਗੇ, ਉੱਥੋਂ ਸਾਨੂੰ ਕੁਛ ਨਾ ਕੁਛ ਮਿਲ ਜੂਗਾ। ਔਰ ਇਦਾਂ ਦੀ ਇੱਕ ਘਟਨਾ ਸਿਆਲਕੋਟ ਦੇ ਵਿੱਚ ਹੁੰਦੀ ਹੈ। ਉੱਥੇ ਇੱਕ ਮੁਸਲਮਾਨ ਪੀਰ ਰਹਿੰਦਾ, ਉਹਦੀ ਬੜੀ ਮੰਨਤਾ ਹੈ। ਤੇ ਸਤਸੰਗਤ ਜੀ ਮੰਨਤਾ ਹੁੰਦੀ ਕਿੱਦਾਂ ਹੈ, ਇਹ ਇਹਨਾਂ ਬਾਬਿਆਂ ਨੂੰ ਲੋਕਾਂ ਦੇ ਵਿੱਚ ਫੇਮਸ ਕਿੱਦਾਂ ਕੀਤਾ ਜਾਂਦਾ, ਸਾਡੇ ਲੋਕ ਹੀ ਕਰਦੇ ਨੇ, ਇਹਨਾਂ ਲੋਕਾਂ ਨੇ ਏਜੰਟ ਰੱਖੇ ਹੁੰਦੇ ਆ, ਉਹਨਾਂ ਬਾਬਿਆਂ ਦੇ ਕੋਲੋਂ ਇਹਨਾਂ ਨੂੰ ਹਿੱਸਾ ਥੋੜਾ ਬਹੁਤਾ ਮਿਲਦਾ, ਤੇ ਜਾਂ ਫਿਰ ਉਹਨਾਂ ਡੇਰਿਆਂ ਦੇ ਵਿੱਚ ਇਹਨਾਂ ਦੀ ਮਾੜੀ ਮੋਟੀ ਬਾਕੀਆਂ ਨਾਲੋਂ ਚੌਧਰ ਵੱਧ ਹੁੰਦੀ ਹੈ। ਔਰ ਇਹ ਲੋਕ ਫਿਰ ਬਾਬਿਆਂ ਦੀਆਂ ਮਸ਼ਹੂਰੀਆਂ ਕਰਦੇ ਨੇ। ਔਰ ਇਸੇ ਤਰ੍ਹਾਂ ਦਾ ਇੱਕ ਮੁਸਲਮਾਨ ਪੀਰ ਹੈ ਸਿਆਲਕੋਟ ਦੇ ਵਿੱਚ ਰਹਿੰਦਾ, ਉਹਦੀ ਬੜੀ ਮਾਨਤਾ ਹੈ, ਲੋਕ ਬੜੇ ਮੱਥਾ ਟੇਕਣ ਵਾਲੇ ਜਾਂਦੇ ਨੇ, ਚੜਾਵਾ ਵੀ ਚੰਗਾ ਚੜਦਾ ਹੈ। ਔਰ ਇਹਨੇ ਇੱਕ ਚੰਗਾ ਵੱਡਾ ਖੁੱਲਾ ਡੇਰਾ ਬਣਾਇਆ ਔਰ ਬਹੁਤ ਸਾਰੇ ਚੇਲੇ ਵੀ ਰੱਖੇ ਹੋਏ ਆ। ਤੇ ਸਤਸੰਗਤ ਜੀ ਉਸੇ ਸ਼ਹਿਰ ਦੇ ਵਿੱਚ ਇੱਕ ਆਮ ਇਨਸਾਨ ਰਹਿੰਦਾ, ਹਿੰਦੂ ਪਰਿਵਾਰਾਂ ਦੇ ਵਿੱਚੋਂ ਸੇਠ ਸੀ, ਦੁਕਾਨ ਦਾ ਕੰਮ ਕਰਦਾ, ਹੱਟੀ ਭੱਟੀ ਦਾ ਕੰਮ ਕਰਦਾ, ਚੰਗਾ ਸਰਮਾਏਦਾਰ ਵੀ ਸੀ, ਲੇਕਿਨ ਲੋੜਵੰਦ ਸੀ, ਹੋਰ ਰੱਬ ਦਾ ਦਿੱਤਾ ਬੜਾ ਕੁਝ ਸੀ ਪਰ ਔਲਾਦ ਨਹੀਂ ਸੀ ਘਰ ਦੇ ਵਿੱਚ। ਹੁਣ ਬੰਦਾ ਔਲਾਦ ਨਾ ਹੋਵੇ ਤੇ ਦਿਨ ਰਾਤ ਬੰਦਾ ਗੁਰੂ ਪਿਆਰਿਓ ਇੱਦਾਂ ਪਾਪੜ ਵੇਲਦਾ, ਫਿਰ ਇੱਦਾਂ ਦੇ ਸਾਧੂਆਂ ਸੰਤਾਂ ਦਾ ਲੋਕਾਂ ਕੋਲ ਪੁੱਛਦਾ ਤੇ ਲੋਕੀ ਵੀ ਦੱਸਣ ਲੱਗ ਪੈਂਦੇ ਨੇ ਵੀ ਉਹ ਫਲਾਨੀ ਜਗ੍ਹਾ ਦੇ ਉੱਤੇ ਇੱਕ ਸੰਤ ਇੱਕ ਸਿਆਣਾ ਬਣਾਈ, ਉਹ ਲੈਚੀਆਂ ਦਿੰਦਾ, ਉਹ ਫਲ ਦਿੰਦਾ, ਉਹ ਸ਼ਬਦ ਦਿੰਦਾ, ਉਹ ਤਵੀਤ ਕਰਕੇ ਦਿੰਦਾ। ਸਤਸੰਗਤ ਜੀ ਵੈਸੇ ਡਾਕਟਰੀ ਇਲਾਜ ਵੱਲ ਨੂੰ ਅਸੀਂ ਘੱਟ ਤੁਰਦੇ ਹਾਂ ਤੇ ਇਹਨਾਂ ਪਖੰਡਾਂ ਤੇ ਵਹਿਮਾਂ ਵੱਲ ਨੂੰ ਸਾਡੀ ਦੁਨੀਆ ਜਿਹੜੀ ਹੈ ਨਾ ਵੀ ਇੱਥੇ ਆਪਣਾ ਆਪ ਬਰਬਾਦ ਘਰ ਬਰਬਾਦ ਕਰਵਾ ਲੈਂਦੇ ਹਾਂ, ਪਰ ਕਿਸੇ ਡਾਕਟਰ ਦੀ ਇਹਨਾਂ ਕੰਮਾਂ ਦੇ ਵਿੱਚ ਸਲਾਹ ਜਿਹੜੀ ਹੈ ਇਹ ਬਹੁਤ ਘੱਟ ਲਈ ਜਾਂਦੀ ਹੈ। ਤੇ ਇਦਾਂ ਦੀ ਇੱਕ ਲੋੜਵੰਦ ਪਰਿਵਾਰ ਹੈ, ਉਹਨੇ ਬੜੇ ਪਾਪੜ ਵੇਲੇ ਬੜੇ ਥਾਂ ਦੇ ਉੱਤੇ ਜਾ ਕੇ ਜਿੱਦਾਂ ਕਿਸੇ ਸਿਆਣਿਆਂ ਨੇ ਆਖਿਆ ਟੂਣੇ ਟੱਪੇ ਕੀਤੇ, ਤਵੀਤ ਵੀ ਪਵਾਏ, ਸਭ ਕੁਛ ਕੀਤਾ, ਬੜਾ ਪਾਪ ਕਰ, ਇੱਥੋਂ ਤੱਕ ਬਈ ਕਈ ਕੁਕਰਮ ਵੀ ਕੀਤੇ ਨੇ, ਖੂਹਾਂ ਦੇ ਵਿੱਚੋਂ ਪਾਣੀ ਕੱਢ ਕੇ ਚੁਰਸਤਿਆਂ ਦੇ ਵਿੱਚ ਨਹਾਉਣ ਵਾਸਤੇ
ਇਹ ਪਖੰਡ ਕਰਨ ਲਈ ਇਹ ਸਾਧੂ ਫਕੀਰ ਆਖਿਆ ਕਰਦੇ ਸਨ, ਔਰ ਇਹਨਾਂ ਲੋੜਵੰਦਾਂ ਨੇ ਵਿਚਾਰਿਆਂ ਨੂੰ ਉਹ ਵੀ ਕੁਝ ਕਰਨਾ ਪਿਆ। ਆਖਿਰ ਕਿਸੇ ਨੇ ਦੱਸ ਪਾਈ, ਕਹਿੰਦੇ ਵੀ ਸੱਜਣੋ ਤੁਸੀਂ ਹੋਰ ਤਾਂ ਬੜਾ ਘੁੰਮ ਲਿਆ, ਤੇ ਆਪਣੇ ਸਿਆਲਕੋਟ ਦੇ ਵਿੱਚ ਸ਼ਹਿਰ ਤੋਂ ਬਾਹਰਲੇ ਪਾਸੇ ਦੱਖਣ ਵੱਲ ਦੀ ਸਾਈਡ ਨੂੰ ਇੱਕ ਡੇਰਾ ਬਣਿਆ ਹੋਇਆ ਪੀਰ ਹਮਜ਼ਾ ਗੌਸ ਦਾ, ਉੱਥੇ ਵੀ ਲੋਕ ਵਾਹਵਾ ਜਾਂਦੇ ਆ, ਤੁਸੀਂ ਉੱਥੇ ਵੀ ਜਾਓ। ਤੇ ਸੇਠ ਤੇ ਸਟਾਣੀ ਜਾਂਦੇ ਨੇ, ਇਸ ਪੀਰ ਦੀ ਜਾ ਕੇ ਵਡਿਆਈ ਕਰਦੇ ਨੇ, ਤੇ ਸਾਰੀ ਦੁਨੀਆਂ ਨੂੰ ਰੱਬ ਨਾਲੋਂ ਵੱਡਾ ਇਸ ਪੀਰ ਨੂੰ ਸਾਬਤ ਕਰ ਦਿੰਦੇ ਨੇ ਇਹਦੀ ਵਡਿਆਈ ਕਰਦੇ ਕਰਦੇ। ਤੇ ਫਿਰ ਪੁੱਛਦਾ ਕਿਵੇਂ ਆਇਓ? ਕਹਿੰਦੇ ਦਾਤਾ ਜੀ ਤੁਹਾਡਾ ਦਿੱਤਾ ਸਭ ਕੁਝ ਹੈ, ਪਰ ਇਸ ਸਭ ਕੁਝ ਨੂੰ ਸਾਂਭਣ ਵਾਲਾ ਹਲੇ ਘਰ ਦੇ ਵਿੱਚ ਕੋਈ ਨਹੀਂ ਹੈ, ਕਿਰਪਾ ਕਰੋ ਔਲਾਦ ਬਖਸ਼ੋ, ਕੋਈ ਪੁੱਤ ਬਖਸ਼ੋ। ਤੇ ਉਹਨਾਂ ਨਾਲ ਵਾਅਦਾ ਕਰਦਾ, ਕਹਿੰਦਾ ਕੋਈ ਗੱਲ ਨਹੀਂ, ਸਮਾਂ ਆਉਣ ਤੇ ਤੁਸੀਂ ਇੱਕ ਪੁੱਤ ਮੰਗਣ ਆਏ ਹੋ, ਤੁਹਾਡੇ ਤਿੰਨ ਹੋਣਗੇ, ਪਰ ਸ਼ਰਤ ਹੈ ਤੁਹਾਨੂੰ ਜਿਹੜਾ ਵੱਡਾ ਪੁੱਤ ਹੈ ਨਾ ਉਹ ਇੱਥੇ ਚੜਾਵੇ ਦੇ ਤੌਰ ਤੇ ਉੱਥੇ ਮੇਰੇ ਡੇਰੇ ਦੇ ਵਿੱਚ ਛੱਡ ਕੇ ਜਾਣਾ ਪਵੇਗਾ। ਤੇ ਸਤਸੰਗਤ ਜੀ ਉਹ ਮੰਨ ਗਏ। ਹੁਣ ਲੋੜਵੰਦ ਬੰਦਾ ਹੁਣ ਜਿਹੜਾ ਭਾਵੇਂ ਭਿਖਾਰੀ ਹੈ ਨਾ, ਭਿਖਾਰੀ ਨੂੰ ਕੋਈ ਭੀਖ ਸ਼ਰਤਾਂ ਤੇ ਦੇ ਉੱਤੇ ਦੇਵੇ ਉਹਦਾ ਭਾਵੇਂ ਕਿੱਡਾ ਵੀ ਵਿਚਾਰੇ ਦਾ ਹੈ, ਭਿਖਾਰੀ ਹੈ ਮੰਗਤਾ, ਪਰ ਲੈਣੀ ਉਹਨੇ ਭੀਖ ਹੈ। ਤੇ ਬੰਦਾ ਅਗਲਾ ਭੀਖ ਦੇਣ ਵਾਲਾ, ਦਾਨ ਦੇਣ ਵਾਲਾ ਭਾਵੇਂ ਲੱਖਾਂ ਸ਼ਰਤਾਂ ਰੱਖੇ, ਉਹਨੇ ਵਿਚਾਰੇ ਨੇ ਲੋੜਵੰਦ ਨੇ ਉਹ ਲੈ ਹੀ ਲੈਣੀ ਹੁੰਦੀ ਹੈ। ਤੇ ਬੰਦਾ ਸੋਚਦਾ ਕੋਈ ਗੱਲ ਨਹੀਂ, ਹੁਣ ਆਪਣੀ ਗਰਜ ਸਾਰੀ ਹੈ, ਜਦੋਂ ਦੇਣ ਦੀ ਵਾਰੀ ਆਵੇਗੀ ਉਦੋਂ ਦੇਖੀ ਜਾਵੇਗੀ ਵੀ ਉਦੋਂ ਦੇਖਾਂਗੇ ਕਿੱਦਾਂ ਦਾ ਸਮਾਂ ਆਉਂਦਾ ਹੈ। ਹੁਣ ਇਹਨਾਂ ਨੇ ਅਰਜ਼ ਬੇਨਤੀ ਕੀਤੀ ਹੈ ਤੇ ਅੱਗਿਓਂ ਪੀਰ ਕਹਿੰਦਾ ਕੋਈ ਗੱਲ ਨਹੀਂ, ਸਮਾਂ ਆਉਣ ਤੇ ਇੱਕ ਨਹੀਂ ਤਿੰਨ ਪੁੱਤ ਤੁਹਾਡੇ ਹੋਣਗੇ, ਪਰ ਸ਼ਰਤ ਹੈ ਕਿ ਜਿਹੜਾ ਪਹਿਲਾ ਹੋਵੇਗਾ ਤੁਸੀਂ ਇਸ ਗੱਦੀ ਦੇ ਉੱਤੇ ਚੜਾ ਕੇ ਜਾਣਾ, ਔਰ ਮੈਂ ਉਹਨੂੰ ਆਪਣੀ ਜਗ੍ਹਾ ਦੇ ਉੱਤੇ ਆਪਣੇ ਮਰਨ ਤੋਂ ਬਾਅਦ ਇਸ ਡੇਰੇ ਦਾ ਮੁਖੀ ਬਣਾ ਕੇ ਜਾਵਾਂਗਾ। ਮੰਨ ਜਾਂਦੇ ਨੇ, ਸਮਾਂ ਪਾ ਕੇ ਪੁੱਤ ਹੋਇਆ, ਉਸ ਕਰਤਾਰ ਦੀ ਖੇਡ ਵਰਤੀ ਹੈ, ਸਮਾਂ ਪਾ ਕੇ ਉਹਨਾਂ ਦੇ ਘਰ ਦੇ ਵਿੱਚ ਪੁੱਤ ਆਇਆ ਸਵਾ ਮਹੀਨੇ ਦਾ ਜਦੋਂ ਹੋਇਆ, ਤੇ ਗੁਰੂ ਪਿਆਰੇ ਉਹ ਪੀਰ ਦੇ ਲਿਆ ਕੇ ਚਰਨਾਂ ਦੇ ਵਿੱਚ ਰੱਖ ਦਿੱਤਾ, ਪੀਰ ਜੀ ਇਹ ਤੁਹਾਡਾ ਹੀ ਆ ਸਭ ਕੁਝ, ਤੁਹਾਡੀ ਕਿਰਪਾ ਦੇ ਨਾਲ ਇਹ ਹੋਇਆ। ਪੀਰ ਨੇ ਵੀ ਬੱਚੇ ਦੇ ਸਿਰ ਦੇ ਉੱਤੇ ਹੱਥ ਫੇਰਿਆ ਤੇ ਨਾਲ ਆਖ ਦਿੱਤਾ ਹਜੇ ਅਸੀਂ ਜਿਹੜਾ ਤੁਹਾਡੇ ਨਾਲ ਵਾਅਦਾ ਕੀਤਾ ਨਾ ਉਹ ਪੂਰਾ ਕਰਕੇ ਫੇਰ ਹੀ ਅਸੀਂ ਬੱਚਾ ਲਵਾਂਗੇ। ਉਹਨਾਂ ਬੱਚਾ ਉਠਾਇਆ, ਘਰੇ ਚਲੇ ਗਏ। ਸਮਾਂ ਆਉਣ ਤੇ ਫਿਰ ਇੱਕ ਤੋਂ ਬਾਅਦ ਦੋ ਦੋਸਤ, ਤੋਂ ਬਾਅਦ ਤੀਸਰਾ, ਤਿੰਨ ਬੱਚੇ ਹੋ ਗਏ ਤੇ ਸਮੇਂ ਸਮੇਂ ਮੁਤਾਬਕ ਇਹ ਮੱਥਾ ਟੇਕ ਜਾਂਦੇ ਰਹੇ। ਤੇ ਸਤਸੰਗ ਜਦੋਂ ਤੀਸਰਾ ਬੱਚਾ ਹੋਇਆ, ਤਿੰਨਾਂ ਬੱਚਿਆਂ ਨੂੰ ਨਾਲ ਲਿਆ ਕੇ ਤੇ ਹੁਣ ਪੀਰ ਦੇ ਕੋਲ ਆ ਜਾਂਦੇ ਨੇ, ਤਿੰਨੇ ਹੀ ਬੱਚੇ ਉਹਦੇ ਕੋਲ ਰੱਖ ਕੇ ਤੇ ਸੇਠ ਪੁੱਛਣ ਲੱਗਾ, ਕਹਿੰਦਾ ਪੀਰ ਜੀ ਇਹ ਤੁਹਾਡੀ ਕਿਰਪਾ ਹੋਈ, ਤੁਹਾਡੇ ਬਚਨ ਪੂਰੇ ਹੋਏ, ਤੁਸੀਂ ਸਾਡੇ ਲਈ ਬੰਦਗੀ ਕੀਤੀ ਤੇ ਅਸੀਂ ਸਾਡੀ ਜਿਹੜੀ ਆ ਜੜ ਲੱਗੀ ਆ ਦੁਨੀਆਂ ਦੇ ਉੱਤੇ, ਹੁਣ ਆ ਇੱਕ ਕੀ ਤਿੰਨੇ ਹੀ ਤੁਹਾਡੇ ਨੇ, ਹੁਣ ਦੱਸੋ ਅਸੀਂ ਕੀ ਭੇਟਾ ਦਈਏ, ਕਿੰਨੇ ਪੈਸੇ ਤਾਰੀਏ ਤੇ ਅਸੀਂ ਆਪਣੇ ਬੱਚੇ ਲੈ ਜਾਈਏ। ਉਹਨਾਂ ਦੇ ਮਨ ਵਿੱਚ ਸੀ ਵੀ ਪੀਰ ਨੇ ਸਾਡੇ ਬੱਚਿਆਂ ਕੋਲ ਕੀ ਕਰਾਉਣਾ ਹੈ, ਉਹਨੇ ਆਸ਼ੀਰਵਾਦ ਦਿੱਤਾ ਸੀ ਤੇ ਇਹਨਾਂ ਲੋਕਾਂ ਨੂੰ ਹੁੰਦਾ ਵੀ ਇਹਨਾਂ ਦੀ ਗਰਜ ਪੂਰੀ ਹੋ ਗਈ ਹੈ, ਹੁਣ ਇਹ ਮੂੰਹੋਂ ਮੰਗੇ ਪੈਸੇ ਮੰਗਣਗੇ ਔਰ ਇਹਨਾਂ ਨੂੰ ਮੁੱਲ ਤਾਰ ਕੇ ਤੇ ਅਸੀਂ ਆਪਣੇ ਬੱਚੇ ਲੈ ਜਾਵਾਂਗੇ। ਤੇ ਗੁਰੂ ਪਿਆਰੇ ਆਖਣ ਲੱਗੇ, ਪੀਰ ਜੀ ਇਹ ਸਭ ਕੁਝ ਤੁਹਾਡਾ ਹੀ ਹੈ, ਪਰ ਕਿਰਪਾ ਕਰੋ ਸਾਡੀ ਵਿੱਤ ਮੁਤਾਬਕ ਦੱਸਿਓ ਵੀ ਕਿੰਨੀ ਭੇਟਾ ਤਾਰੀਏ। ਤੇ ਗੁਰੂ ਪਿਆਰੇ ਉਹ ਪੀਰ ਨੂੰ ਸੁਣ ਕੇ ਅੱਗ ਲੱਗ ਜਾਂਦੀ ਹੈ, ਕਹਿੰਦੇ ਕਿਹੜੇ ਭੇਟਾ ਦੀ ਗੱਲ ਕਰਦੇ ਆ। ਤੇ ਸਤਸੰਗ ਜੀ ਗੁੱਸੇ ਵਿੱਚ ਆ ਕੇ ਇਹ ਪੀਰ ਹੁਣ ਕੁਝ ਉੱਚਾ ਬੋਲਦਾ, ਗੁੱਸੇ ਵਿੱਚ ਆਇਆ ਹੋਇਆ ਪੀਰ ਇਹ ਸੇਠ ਤੇ ਸਠਾਣੀ ਦੇ ਨਾਲ ਕੁਝ ਗੱਲਾਂ ਕਰਦਾ, ਕਹਿੰਦਾ ਮੈਂ ਤੁਹਾਡੇ ਨਾਲ ਜਿਹੜਾ ਵਾਅਦਾ ਕੀਤਾ ਸੀ ਉਸ ਵਾਅਦੇ ਦੇ ਉੱਤੇ ਪੂਰੇ ਨਿਤਰੋ, ਨਹੀਂ ਤੇ ਮੈਂ ਜੇ ਦੇਣ ਜਾਣਦਾ ਤੇ ਮੈਂ ਖੋਣ ਵੀ ਜਾਣਦਾ। ਸੋ ਪੀਰ ਗੁੱਸੇ ਵਿੱਚ ਆ ਕੇ ਕੀ ਬੋਲਦਾ, ਢਾਡੀ ਜਿੱਤ ਹੈ।

ਵਾਲੀ ਸੀ ਇਹ। ਔਰ ਉਹਨਾਂ ਨੂੰ ਪਤਾ ਸੀ ਜੇ ਜਿਹੜਾ ਵੀ ਇਸ ਗੱਦੀ ਦੇ ਉੱਤੇ ਬੈਠੇਗਾ ਨਾ, ਇਸ ਹਮਜ਼ਾ ਗੌਂਸ ਵਾਲੀ ਗੱਦੀ ਤੇ ਬੈਠੇਗਾ, ਆਉਣ ਵਾਲੇ ਟਾਈਮ ਦੇ ਵਿੱਚ ਲੋਕ ਉਹਨੂੰ ਪੀਰ ਜੀ ਸਹਿ ਸ਼ੇਖ ਜੀ ਸ਼ੇਖ ਜੀ ਕਹਿ ਕੇ ਉਹਦੀ ਪੂਜਾ ਕਰਿਆ ਕਰਨਗੇ। ਬੜੀ ਮਾਨਤਾ ਹੋਵੇਗੀ ਦੁਨੀਆਂ ਦੇ ਵਿੱਚ, ਪਰ ਇੱਥੇ ਰੱਟਾ ਸੀ ਧਰਮਾਂ ਦਾ। ਔਰ ਇਹ ਸੇਠ ਡਰਦਾ ਸੀ ਕਿ ਮੇਰਾ ਭਾਈਚਾਰਾ ਕੀ ਆਖੇਗਾ ਕਿ ਆਪਣੇ ਬੱਚਿਆਂ ਨੂੰ ਤੂੰ ਮੁਸਲਮਾਨਾਂ ਦੇ ਧਰਮ ਦੇ ਵਿੱਚ ਪ੍ਰਵੇਸ਼ ਕਰ ਦਿੱਤਾ, ਕਿਉਂਕਿ ਇੱਕ ਦੂਜੇ ਨੂੰ ਇੱਕ ਇੱਕ ਨੂੰ ਮਲੇਸ਼ ਕਹਿੰਦਾ ਸੀ, ਦੂਜਾ ਦੂਜੇ ਨੂੰ ਕਾਫਰ ਕਹਿੰਦਾ ਸੀ, ਨਫ਼ਰਤ ਕਰਦੇ ਸਨ। ਔਰ ਪਿਆਰਿਓ, ਇਹ ਸਦੀਆਂ ਤੋਂ ਹੁੰਦਾ ਆਇਆ, ਅੱਜ ਵੀ ਭਾਰਤ ਦੇ ਵਿੱਚ ਉਹੀ ਕੁਝ ਹੋ ਰਿਹਾ। ਰਾਜਨੀਤਿਕ ਲੋਕ ਆਪਸ ਵਿੱਚ ਇਕੱਠੇ ਧਰਮਾਂ ਦੇ ਝਗੜੇ ਮਿਲਾ ਬਟਾ ਕੇ ਆਪਸ ਵਿੱਚ ਇਕੱਠੇ ਰਹਿਣਾ ਚਾਹੁੰਦੇ ਨੇ, ਪਰ ਉੱਥੇ ਰਾਜਨੀਤਿਕ ਲੋਕ ਹਿੰਦੂ ਤੇ ਮੁਸਲਮਾਨ ਦੇ ਨਾਂ ਦੇ ਉੱਤੇ ਵੋਟਾਂ ਸੇਕ ਰਹੇ ਨੇ। ਮਹਾਰਾਜ ਕਿਰਪਾ ਕਰੇ ਗੁਰੂ ਪਿਆਰੇ, ਉੱਥੇ ਗਰੀਬ ਜਨਤਾ ਦਾ ਖੂਨ ਡੁੱਲਦਾ ਹੈ। ਇਹ ਰਾਜਨੀਤਿਕ ਲੋਕ ਗਰੀਬਾਂ ਦਾ ਖੂਨ ਡੋਲਣ ਲੱਗੇ ਦੇਖਦੇ ਨੇ, ਉਹਨਾਂ ਨੂੰ ਆਪਣੀਆਂ ਵੋਟਾਂ ਨਾਲ, ਉਹਨਾਂ ਨੂੰ ਆਪਣੀ ਕੁਰਸੀ ਨਾਲ ਮਤਲਬ ਹੁੰਦਾ। ਸੋ ਅੱਜ ਇਹ ਪੀਰ ਹੰਕਾਰ ਵਿੱਚ ਆਇਆ ਹੋਇਆ, ਗੁੱਸੇ ਵਿੱਚ ਆਇਆ ਹੋਇਆ, ਸੇਠ ਦੇ ਕੋਲੋਂ ਬਦਲਾ ਲੈਣਾ ਚਾਹੁੰਦਾ ਹੈ, ਤੇ ਨਾਲ ਇਹ ਗੱਲ ਵਾਰ ਵਾਰ ਕਹਿੰਦਾ ਕਹਿੰਦਾ ਸੇਠ ਨੂੰ ਪਤਾ ਨਹੀਂ ਕਿ ਜੇ ਅਸੀਂ ਦੇ ਸਕਦੇ ਹਾਂ ਅਸੀਂ ਖੂਨ ਵੀ ਜਾਣਦੇ ਹਾਂ। ਹਜੇ ਕੀ ਹੋਇਆ, ਹਜੇ ਵੀ ਸੇਠ ਨੂੰ ਚਾਹੀਦਾ ਸੀ ਸਾਡੀ ਗੱਲ ਮੰਨ ਲੈਂਦਾ, ਤੇ ਵਿੱਚ ਪਾਉਣ ਵਾਲਿਆਂ ਨੇ ਸੁਲਾਹ ਕਰਵਾਉਣ ਦਾ ਯਤਨ ਕੀਤੀ, ਤੇ ਨਾ ਸੇਠ ਮੰਨਿਆ ਤੇ ਨਾ ਪੀਰ ਮੰਨਿਆ। ਆਖਰ ਫਿਰ ਪੀਰ ਨੇ ਆਪਣੀ ਜਿੱਦ ਮੁਤਾਬਕ ਭੋਰਾ ਪੱਟਿਆ, ਇੱਕ ਕਮਰਾ ਉਹਨੇ ਪਹਿਲਾਂ ਹੀ ਬਣਾਇਆ ਹੋਇਆ ਸੀ ਜਿਹਦੇ ਵਿੱਚ ਉਹ ਜਪ ਤਪ ਕਰਿਆ ਕਰਦਾ ਸੀ, ਤੇ ਗੁਰੂ ਪਿਆਰੇ ਉਹ ਨਾਲ ਚੇਲਿਆਂ ਨੂੰ ਆਖਦੇ ਤਾਂ ਕਹਿੰਦਾ ਬਾਹਰੋਂ ਵੱਡਾ ਗੇਟ ਲਾ ਦੇਵੋ ਕਿ ਅੰਦਰੋਂ ਨਾ ਕੋਈ ਅੰਦਰੋਂ ਬਾਹਰੋਂ ਅੰਦਰ ਆ ਸਕੇ ਤੇ ਨਾ ਅੰਦਰੋਂ ਬਾਹਰ ਜਾ ਸਕੇ, ਮੇਰਾ ਕਿਤੇ ਚਾਲੀਏ ਦੇ ਵਿੱਚ ਵਿਘਨ ਨਾ ਪੈ ਜਾਵੇ, ਮੈਂ ਇਸ ਸ਼ਹਿਰ ਨੂੰ ਗਰਕ ਕਰਨਾ, ਮੈਂ ਖਤਮ ਕਰ ਦੇਣਾ ਇਸ ਸ਼ਹਿਰ ਨੂੰ, ਨਹੀਂ ਇਹਨਾਂ ਦਾ ਹੱਕ ਇਸ ਦੁਨੀਆਂ ਦੇ ਉੱਤੇ ਜੀਣ ਦਾ, ਇਹ ਝੂਠਿਆਂ ਦਾ ਸ਼ਹਿਰ ਹੈ, ਇਹ ਬਚਨ ਕਰਕੇ ਮੁੱਕਰ ਜਾਂਦੇ ਨੇ, ਇਸ ਕਰਕੇ ਇਹਨਾਂ ਦਾ ਕੋਈ ਹੱਕ ਨਹੀਂ ਇਸ ਦੁਨੀਆਂ ਦੇ ਉੱਤੇ ਜੀਣ ਦਾ। ਸੋ ਪਿਆਰਿਓ, ਇਹਦੇ ਜਿਹੜੇ ਚੇਲੇ ਸੀ ਡਰੇ ਹੋਏ ਵੀ ਕਿਤੇ ਇਹ ਪੀਰ ਦੇ ਗੁੱਸੇ ਦਾ ਸ਼ਿਕਾਰ ਅਸੀਂ ਨਾ ਹੋ ਜਾਈਏ। ਪੀਰ ਜੀ ਸੱਤ ਬਚਨ ਕਹਿ ਕਹਿ ਕੇ ਉਹਦੀਆਂ ਗੱਲਾਂ ਮੰਨਦੇ ਨੇ, ਤੇ ਪੀਰ ਇੱਕ ਦਿਨ ਉਸ ਆਪਣੀ ਗੁਫਾ ਦੇ ਵਿੱਚ, ਆਪਣੇ ਡੇਰੇ ਦੇ ਵਿੱਚ ਜਿਹੜਾ ਇਹਨੇ ਚਾਲੀਆ ਕੱਟਣ ਵਾਸਤੇ ਗੁੰਬਦ ਵਾਲਾ ਬਣਾਇਆ ਹੋਇਆ ਸੀ ਨਾ, ਉਹਦੇ ਵਿੱਚ ਬੈਠ ਜਾਂਦਾ, ਪੂਰਾ ਬੰਦੋਬਸਤ ਕਰ ਲਿਆ ਜਾਂਦਾ, ਤੇ ਉੱਧਰ ਇਹਨੇ ਆਪਣੇ ਜੋ ਕਰਾਮਾਤਾਂ ਕਰਨੀਆਂ ਸੀ ਉਹਨੇ ਸ਼ੁਰੂ ਕਰ ਦਿੱਤੀਆਂ। ਤੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਹੜੇ ਸੈਦਪੁਰ ਦੇ ਵਿੱਚ ਏਮਨਾਬਾਦ ਭਾਈ ਲਾਲੋ ਦੇ ਘਰ ਠਹਿਰੇ ਹੋਏ ਸਨ, ਅੰਤਰਯਾਮੀ ਸੱਚੇ ਸਤਿਗੁਰਾਂ ਨੂੰ ਪਤਾ ਲੱਗ ਗਿਆ ਵੀ ਇਸ ਵੇਲੇ ਇੱਕ ਉਹ ਰੱਬ ਦਾ ਭਾਲੂ ਹੰਕਾਰ ਵਿੱਚ ਆ ਗਿਆ। ਬੰਦਗੀ ਕੀਤਿਆਂ, ਸਿਮਰਨ ਕੀਤਿਆਂ ਮਨ ਨੂੰ ਸ਼ਾਂਤੀ ਆਉਣੀ ਚਾਹੀਦੀ ਸੀ, ਪਰ ਹੰਕਾਰ ਦੇ ਵਿੱਚ ਆ ਗਿਆ, ਤੇ ਭਾਈ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਹਿੰਮਤ ਕਰ ਚੱਲੀਏ, ਇੱਕ ਹੰਕਾਰੀ ਸ਼ਹਿਰ ਗਰ ਕਰਨ ਤੇ ਆਇਆ ਹੋਇਆ, ਚੱਲੀਏ ਚੱਲ ਕੇ ਆਪਾਂ ਉਹਦਾ ਸੁਧਾਰ ਕਰਨਾ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮੰਜਲਾਂ ਮਾਰਦੇ ਭਾਈ ਮਰਦਾਨੇ ਨੂੰ ਲੈ ਕੇ ਇਸ ਸਿਆਲਕੋਟ ਸ਼ਹਿਰ ਦੇ ਵਿੱਚ ਬਾਹਰਲੇ ਪਾਸੇ, ਜਿੱਧਰਲੇ ਪਾਸੇ ਇਹਦਾ ਮੱਠ ਸੀ, ਜਿੱਧਰਲੇ ਪਾਸੇ ਇਹਦਾ ਪੀਰ ਹਮਜ਼ਾ ਗੌਂਸ ਦਾ ਡੇਰਾ ਸੀ ਨਾ, ਉੱਧਰ ਆ ਕੇ ਇੱਕ ਬੇਰੀ ਦੇ ਹੇਠਾਂ ਗੁਰਦੇਵ ਪਾਤਸ਼ਾਹ ਨੇ ਆਪਣੇ ਆਸਣ ਲਾ ਲੈ। ਗੁਰੂ ਪਿਆਰੇ, ਜਿੱਥੇ ਗੁਰਦੇਵ ਪਾਤਸ਼ਾਹ ਬੈਠੇ ਸਨ, ਜਿੱਥੇ ਆਸਣ ਲਾਏ ਉਸ ਬੇਰੀ ਦੇ ਹੇਠਾਂ ਬੈਠੇ ਸਨ, ਤੇ ਉੱਥੇ ਵੀ ਸੱਚੇ ਸਤਿਗੁਰਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਬੇਰ ਸਾਹਿਬ ਬਣਿਆ, ਪਾਕਿਸਤਾਨ ਦੇ ਵਿੱਚ ਵੀ ਹੈ ਇੱਕ ਬੇਰ ਸਾਹਿਬ, ਤੁਹਾਡੇ ਵਾਲੇ ਪੰਜਾਬ ਵਿੱਚ ਚੜ੍ਹਦੇ ਪੰਜਾਬ ਦੇ ਵਿੱਚ ਹੈ, ਸੁਲਤਾਨਪੁਰ ਲੋਧੀ ਦੇ ਵਿੱਚ, ਉੱਥੇ ਵੀ ਗੁਰਦੁਆਰਾ ਬੇਰ ਸਾਹਿਬ ਹੈ, ਔਰ ਸਤਿਗੁਰਾਂ ਦੀ ਉਹ ਜਿਸ ਬੇਰੀ ਦੇ ਨਾਂ ਦੇ ਉੱਤੇ ਬਣਿਆ ਉਹ ਬੇਰੀ ਅੱਜ ਵੀ ਹਰੀ ਭਰੀ ਹੈ। ਖੈਰ, ਗੁਰਦੇਵ ਪਾਤਸ਼ਾਹ ਨੇ ਇੱਥੇ ਸੰਤਸੰਗ ਕੀਤਾ, ਤੇ ਸ਼ਹਿਰ ਦੇ ਲੋਕਾਂ ਨੂੰ ਪਤਾ ਲੱਗਾ ਹੈ ਕਿ ਦੀਨ ਦੁਨੀ ਦੇ ਮਾਲਕ ਇਸ ਵੇਲੇ ਧੰਨ ਗੁਰੂ ਮਹਾਰਾਜ ਇਸ ਸ਼ਹਿਰ ਦੇ ਵਿੱਚ ਆਏ, ਤੇ ਇਹਨਾਂ ਨੇ ਜਾ ਕੇ ਸੱਚੇ ਸਤਿਗੁਰਾਂ ਦੇ ਫੜੇ ਨੇ ਚਰਨ, ਵੀ ਦਾਤਾ ਕਿਰਪਾ ਕਰ ਲਓ, ਸਾਨੂੰ ਪੀਰ ਦੇ ਕਹਿਰ ਤੋਂ ਬਚਾ ਲਵੋ। ਤੇ ਇਹ ਜਿਵੇਂ ਤਰਲੇ ਕਰਦੇ ਨੇ ਸ਼ਹਿਰ ਵਾਸੀ ਜਾ ਕੇ, ਉਸ ਵੇਲੇ ਦੀਆਂ ਸਤਰਾਂ ਨੂੰ ਢਾਡੀ ਜਿੱਤਾ ਇਉਂ ਕਹਿੰਦਾ।

0: ਇਹ ਸਿਆਲਕੋਟ ਦੇ ਲੋਕ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਉਂਦੇ ਨੇ। ਕਹਿੰਦੇ ਦਾਤਾ ਕਿਰਪਾ ਕਰੋ, ਤੁਸੀਂ ਸਬੱਬ ਦੇ ਨਾਲ ਆਇਓ ਸਾਡਾ ਸ਼ਹਿਰ ਉਜਾੜਨ ਵਾਸਤੇ। ਇੱਕ ਫਕੀਰ ਤੁਲਿਆ ਹੋਇਆ, ਤੁਸੀਂ ਕਿਰਪਾ ਕਰੋ ਸਾਨੂੰ ਲੋਕਾਂ ਨੂੰ ਬਚਾ ਲਓ, ਅਸੀਂ ਬੇਗੁਨਾਹ ਆ। ਧੰਨ ਗੁਰੂ ਨਾਨਕ ਮਹਾਰਾਜ ਉਹਨਾਂ ਦੇ ਕੋਲੋਂ ਗੱਲਬਾਤ ਪੁੱਛਦੇ ਨੇ, ਗੱਲ ਕੀ ਹੈ? ਔਰ ਇਹਨਾਂ ਨੇ ਸਾਰੀ ਗੱਲਬਾਤ ਦੱਸਤੀ। ਕਹਿੰਦੇ ਵੀ ਆਪਸ ਵਿੱਚ ਜਿਹੜੀ ਗੱਲਬਾਤ ਹੈ ਸੇਠ ਦੀ ਅਤੇ ਪੀਰ ਜੀ ਦੀ ਆ, ਸਾਨੂੰ ਤੇ ਬਿਨਾਂ ਮਤਲਬ ਹੀ ਘੜੀਸਿਆ ਜਾ ਰਿਹਾ ਵਿੱਚ, ਸਾਡਾ ਤੇ ਦੋਸ਼ ਹੀ ਕੋਈ ਨਹੀਂ ਹੈ। ਇਹਨਾਂ ਦੋਨਾਂ ਧਿਰਾਂ ਦੀ ਜਿਹੜੀ ਗੱਲ ਹੈ ਉਹ ਹੈ। ਤੇ ਗੁਰੂ ਮਹਾਰਾਜ ਭਾਈ ਮਰਦਾਨਾ ਜੀ ਨੂੰ ਇਸ ਪੀਰ ਦੇ ਡੇਰੇ ਭੇਜਦੇ ਨੇ। ਕਹਿੰਦੇ ਮਰਦਾਨਾ ਜੀ ਜਾਓ, ਪੀਰ ਨੂੰ ਬੁਲਾ ਕੇ ਲੈ ਕੇ ਆਓ, ਉਹਦੇ ਨਾਲ ਆਪਾਂ ਗੱਲ ਕਰੀਏ ਵੀ ਇੱਦਾਂ ਜਿੱਦ ਰੱਬ ਦੇ ਬੰਦਿਆਂ ਨੂੰ ਜਿੱਦਾਂ ਨਹੀਂ ਕਰਨੀਆਂ ਚਾਹੀਦੀਆਂ। ਕੋਈ ਗੱਲ ਨਹੀਂ, ਜੇ ਸੇਠ ਨੇ ਗਲਤੀ ਕੀਤੀ ਆ ਆਪਾਂ ਗਲਤੀ ਮਲਵਾ ਦਿੰਦੇ ਹਾਂ, ਬਾਕੀ ਹੋਰ ਜੇ ਕੋਈ ਲੈਣ ਦੇਣ ਆ ਉਹਦੀ ਆਪਾਂ ਗੱਲਬਾਤ ਕਰ ਲੈਂਦੇ ਹਾਂ, ਪਰ ਇੱਦਾਂ ਜਿੱਦ ਨਹੀਂ ਕਰਨੀ ਚਾਹੀਦੀ। ਇੱਕ ਦੇ ਬਦਲੇ ਸਾਰੇ ਸ਼ਹਿਰ ਨੂੰ ਸਜ਼ਾ ਕਿਉਂ ਦਿੱਤੀ ਜਾਵੇ? ਔਰ ਇਹਨਾਂ ਵੀ ਤਰਲੇ ਕੀਤੇ ਸ਼ਹਿਰ ਵਾਸੀਆਂ ਨੇ। ਪੰਚਾਇਤ ਜਿਹੜੀ ਗਈ ਸੀ ਵੀ ਬਾਬਾ ਜੀ ਅਸੀਂ ਤੇ ਬਹੁਤ ਜਾ ਕੇ ਸਮਝਾਉਣ ਦਾ ਯਤਨ ਕੀਤਾ, ਪਰ ਦੋਵੇਂ ਧਿਰਾਂ ਕਿਸੇ ਗੱਲ ਤੇ ਆਉਣ ਵਾਸਤੇ ਤਿਆਰ ਨੇ, ਤੇ ਸਾਡਾ ਸ਼ਹਿਰ ਵਾਸੀਆਂ ਦਾ ਕਸੂਰ ਕੋਈ ਨਹੀਂ ਹੈ, ਗੱਲਬਾਤ ਤੇ ਇਹਨਾਂ ਦੀ ਆਪਸ ਵਿੱਚ ਹੀ ਹੈ ਨਾ। ਭਾਈ ਮਰਦਾਨਾ ਜੀ ਨੂੰ ਭੇਜਿਆ ਜਾਂਦਾ। ਜਦੋਂ ਭਾਈ ਮਰਦਾਨਾ ਜੀ ਦੇ ਡੇਰੇ ਜਾਂਦੇ ਨੇ ਨਾ, ਤੇ ਗੁਰੂ ਪਿਆਰਿਓ ਇਹਨੇ ਆਪਣੇ ਚੇਲਿਆਂ ਨੂੰ, ਪੀਰ ਨੇ ਹਦਾਇਤ ਕੀਤੀ ਹੋਈ ਸੀ, ਕਹਿੰਦਾ ਮੇਰੇ ਡੇਰੇ ਦੇ ਲਾਗੇ ਕਿਸੇ ਨੂੰ ਨਾ ਆਉਣ ਦਿੱਤਾ ਜਾਵੇ। ਜਿਸ ਕਮਰੇ ਦੇ ਵਿੱਚ ਮੈਂ ਬੰਦਗੀ ਕਰਦਾ, ਕੋਈ ਕਿੱਡਾ ਕੋਈ ਸ਼ਹਿਰ ਦਾ ਧਨਾੜ ਬੰਦਾ ਹੋਵੇ, ਕਿੱਡਾ ਕੋਈ ਰਾਜਾ ਮਹਾਰਾਜਾ ਵੀ ਕਿਉਂ ਨਾ ਹੋਵੇ ਨਾ, ਉਹਨੂੰ ਮੇਰੇ ਕਮਰੇ ਦੇ ਲਾਗੇ ਨਾ ਆਉਣ ਦਿਓ ਜਿੱਥੇ ਮੈਂ ਚਾਲੀਆ ਕੱਟ ਰਿਹਾ। ਔਰ ਮੇਰਾ ਇਹ ਚਾਲੀਆ ਭੰਗ ਨਹੀਂ ਹੋਣਾ ਚਾਹੀਦਾ, ਉਸ ਮੈਂ ਸ਼ਹਿਰ ਨੂੰ ਗਰਕ ਕਰ ਦੇਣਾ। ਇਸ ਸ਼ਹਿਰ ਨੂੰ ਜਿਉਣ ਦਾ ਹੱਕ ਕੋਈ ਨਹੀਂ, ਕਿਉਂਕਿ ਇਹ ਝੂਠਿਆਂ ਦਾ ਸ਼ਹਿਰ ਹੈ। ਕਹਿੰਦਾ ਹੱਕ ਹੈ ਕੋਈ ਇਹਨਾਂ ਨੂੰ? ਵਾਅਦਾ ਕਰਕੇ ਮੁੱਕਰਦੇ ਨੇ। ਔਰ ਇਹ ਗੱਲ ਸ਼ਹਿਰ ਵਾਸੀਆਂ ਨੇ ਵੀ ਆਖੀ ਸੀ, ਕਹਿੰਦੇ ਪੀਰ ਜੀ ਤੁਹਾਡੀ ਗੱਲ ਸੇਠ ਦੇ ਨਾਲ ਹੈ, ਸਾਡਾ ਤੇ ਕੋਈ ਕਸੂਰ ਨਹੀਂ ਨਾ, ਤੁਸੀਂ ਉਹਦੇ ਨਾਲ ਜਿੱਦਾਂ ਮਰਜ਼ੀ ਨਿਬੜੋ, ਸਾਡਾ ਤੇ ਦੋਸ਼ ਕੋਈ ਨਹੀਂ ਹੈ ਨਾ, ਸਾਨੂੰ ਬਿਨਾਂ ਮਤਲਬ ਵਿੱਚ ਦੀ ਕਿਉਂ ਘੜੀਸਿਆ ਜਾ ਰਿਹਾ? ਗੁਰੂ ਪਿਆਰਿਓ ਇੱਥੇ ਪੀਰ ਗੁੱਸੇ ਵਿੱਚ ਆ ਕੇ ਕਹਿੰਦਾ ਨਹੀਂ, ਇੱਥੇ ਕਿਸੇ ਨੂੰ ਵੀ ਜੀਣ ਦਾ ਹੱਕ ਨਹੀਂ, ਇਹ ਸ਼ਹਿਰ ਹੀ ਸਾਰਾ ਝੂਠਿਆਂ ਦਾ, ਅਸੀਂ ਸਾਰੇ ਸ਼ਹਿਰ ਨੂੰ ਗਰਕ ਕਰ ਦੇਣਾ। ਤੇ ਗੁਰੂ ਪਿਆਰਿਓ ਸਾਰਾ ਸ਼ਹਿਰ ਡਰਿਆ ਫਿਰਦਾ, ਕਈਆਂ ਦਿਨਾਂ ਤੋਂ ਲੰਗਰ ਪਾਣੀ ਨਾ ਪਕਾਇਆ, ਰੋਟੀ ਨਾ ਬਣਾ ਸਕੇ, ਵਿਚਾਰੇ ਦੇਖਦੇ ਫਿਰਦੇ ਆ ਵੀ ਹੁਣ ਕੌਣ ਬਚਾਵੇ ਆ ਕੇ ਇਸ ਸ਼ਹਿਰ ਨੂੰ। ਤੇ ਬਸ ਸਬੱਬ ਬਣਿਆ, ਇਹਨਾਂ ਦਾ ਰਾਖਾ ਬਣ ਕੇ ਉਹ ਦੀਨ ਦੁਨੀ ਦਾ ਮਾਲਕ ਧੰਨ ਗੁਰੂ ਨਾਨਕ ਮਹਾਰਾਜ ਆਉਂਦੇ ਨੇ। ਭਾਈ ਮਰਦਾਨਾ ਜੀ ਨੂੰ ਆਖਿਆ ਮਰਦਾਨਿਆ ਜਾ, ਉਹਨੂੰ ਬੁਲਾ ਕੇ ਲੈ ਕੇ ਆ, ਪੀਰ ਨੂੰ ਬੁਲਾ ਕੇ ਲੈ ਕੇ ਆ, ਬਈ ਗੁਰੂ ਨਾਨਕ ਆਏ ਨੇ, ਤੇਰੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ। ਤੇ ਸਾਧ ਸੰਗਤ ਜੀ ਜਦੋਂ ਭਾਈ ਮਰਦਾਨਾ ਜੀ ਜਾਂਦੇ ਨੇ ਨਾ, ਤੇ ਉਹਨਾਂ ਨੇ ਜਿੱਦਾਂ ਜੈਡ ਸੁਰੱਖਿਆ ਲਾਈ ਹੁੰਦੀ ਹੈ ਨਾ, ਡੇਰੇ ਦੇ ਕਿਸੇ ਨੂੰ ਲਾਗੇ ਨਹੀਂ ਸੀ, ਉਹ ਮੱਖੀ ਤੱਕ ਨਹੀਂ ਭਿਣਕਣ ਦੇ ਰਿਹਾ, ਦੂਰੋਂ ਤਿੰਨ ਤਿੰਨ ਗੇਟ ਲੱਗੇ ਹੋਏ ਆ, ਕੋਈ ਬੰਦਾ ਵੀ ਨਾਲ, ਹਦਾਇਤ ਕੀਤੀ ਸੀ ਨਾ ਪੀਰ ਨੇ ਵੀ ਕਿਸੇ ਵੀ ਤਰ੍ਹਾਂ ਕੋਈ ਕਿੱਡਾ ਵੀ ਜ਼ਰੂਰੀ ਕੰਮ ਵਾਸਤੇ ਕੋਈ ਵੱਡੇ ਤੋਂ ਵੱਡਾ ਬੰਦਾ, ਭਾਵੇਂ ਰਾਜਨੀਤਿਕ ਹੋਵੇ, ਅਮੀਰ ਹੋਵੇ, ਜਿਹੜਾ ਮਰਜ਼ੀ ਹੋਵੇ, ਉਹ ਡੇਰੇ ਦੇ ਲਾਗੇ ਕੋਈ ਨਹੀਂ ਆਉਣਾ ਚਾਹੀਦਾ, ਮੇਰੇ ਚਾਲੀਏ ਦੇ ਵਿੱਚ ਕੋਈ ਵਿਗੜ ਨਹੀਂ ਪੈਣਾ ਚਾਹੀਦਾ, ਮੈਂ ਇਸ ਸ਼ਹਿਰ ਨੂੰ ਗਰਕ ਕਰ ਦੇਵਾਂਗਾ। ਇਸ ਸ਼ਹਿਰ ਨੂੰ ਦੁਨੀਆਂ ਦੇ ਉੱਤੇ ਜੀਣ ਦਾ ਹੱਕ ਹੀ ਕੋਈ ਨਹੀਂ, ਕਿਉਂਕਿ ਇਹ ਝੂਠਿਆਂ ਦਾ ਸ਼ਹਿਰ ਹੈ, ਔਰ ਕੋਈ ਹੱਕ ਨਹੀਂ ਇਹਨਾਂ ਨੂੰ ਜੀਣ ਦਾ, ਇਹ ਵਾਅਦੇ ਕਰਕੇ ਮੁੱਕਰਦੇ ਨੇ। ਇਹ ਬਥੇਰਾ ਲੋਕਾਂ ਨੇ ਆਖਿਆ ਸੀ ਵੀ ਪੀਰ ਜੀ ਕਸੂਰ ਕੱਲੇ ਇਸ ਸੇਠ ਦਾ, ਤੇ ਬਾਕੀ ਸ਼ਹਿਰ ਨੂੰ ਕਿਉਂ ਤੁਸੀਂ ਵਕਤ ਵਿੱਚ ਪਾਇਆ, ਬਾਕੀਆਂ ਦਾ ਕੀ ਕਸੂਰ ਹੈ? ਤੇ ਪੀਰ ਇਹੀ ਆਖ ਰਿਹਾ ਸੀ, ਨਹੀਂ, ਕਹਿੰਦਾ ਸ਼ਹਿਰ ਹੀ ਸਾਰਾ ਝੂਠਿਆਂ ਦਾ, ਇਹਨਾਂ ਨੂੰ ਕੋਈ ਜੀਣ ਦਾ ਹੱਕ ਨਹੀਂ। ਸਤਿਗੁਰੂ ਭਾਈ ਮਰਦਾਨਾ ਜੀ ਨੂੰ ਭੇਜਦੇ, ਮਰਦਾਨਿਆ ਜਾ ਬੁਲਾ ਕੇ ਲੈ ਗਿਆ ਉਹਨੂੰ, ਕਿਹਾ ਤੇਰੇ ਨਾਲ ਅਸੀਂ ਗੱਲ ਕਰਨ ਵਾਸਤੇ ਆਏ ਹਾਂ, ਤੂੰ ਆ ਬੈਠ ਕੇ ਤੁਹਾਡੀ ਸੁਲਾਹ ਕਰਾ ਦਈਏ, ਜਿਹੜਾ ਕੋਈ ਆਪਸ ਵਿੱਚ ਮਾੜੀ ਮੋਟੀ ਤੁਹਾਡੀ ਅਣਬਣ ਹੋਈ ਆ, ਬੈਠ ਕੇ ਆਪਾਂ ਸੁਲਾਹ ਕਰਾ ਦਿੰਦੇ ਹਾਂ। ਤੇ ਗੁਰੂ ਪਿਆਰਿਓ ਫਿਰ ਭਾਈ ਮਰਦਾਨਾ ਜੀ ਜਾਂਦੇ, ਗੇਟ ਲੱਗਾ ਹੋਇਆ, ਬਾਹਰੋਂ ਗੇਟ ਲੱਗਾ, ਔਰ ਨਾਲ ਹਦਾਇਤ ਕੀਤੀ ਹੋਈ ਸੀ ਇਹਨੇ ਆਪਣੇ ਚੇਲਿਆਂ ਨੂੰ, ਭਾਵੇਂ ਕਿੱਡਾ ਵੀ ਕੋਈ ਬੰਦਾ ਸ਼ਹਿਰ ਦਾ, ਕਿੱਡਾ ਵੀ ਅਮੀਰ, ਕਿੱਡਾ ਵੀ ਕੋਈ ਰਾਜਨੀਤਿਕ ਹੋਵੇ, ਉਹ ਮੇਰੇ ਚਾਲੀਏ ਦੇ ਵਿੱਚ ਵਿਘਨ ਨਾ ਪਾਵੇ, ਬਸ ਕਿਸੇ ਨੂੰ ਮਿਲਣ ਦੀ ਆਗਿਆ ਨਾ ਦਿੱਤੀ ਜਾਵੇ। ਤੇ ਭਾਈ ਮਰਦਾਨਾ ਜੀ ਕਹਿੰਦੇ ਨੇ ਵੀ ਅਸੀਂ ਪੀਰ ਨੂੰ ਮਿਲਣਾ, ਔਰ ਇਹਦੇ ਚੇਲਿਆਂ ਨੇ ਦੂਰੋਂ ਮੋੜਤਾ, ਕਹਿੰਦੇ ਨਹੀਂ ਸੱਜਣਾ, ਪੀਰ ਦਾ ਹੁਕਮ ਹੈ ਕਿ 40 ਦਿਨ ਉਹਨਾਂ ਨੂੰ ਕੋਈ ਨਹੀਂ ਮਿਲ ਸਕਦਾ, ਤੇ ਜਦਨ ਤੱਕ ਭਾਈ ਮਰਦਾਨਾ ਤੇ ਗੁਰੂ ਬਾਬਾ ਨਾਨਕ ਜੀ ਉੱਥੇ ਪਹੁੰਚੇ ਸਨ ਨਾ ਸਿਆਲਕੋਟ, ਉਦਣ ਉਹਨੂੰ 40 ਕੱਟ ਦੇ ਨੂੰ ਤਕਰੀਬਨ 20-22 ਦਿਨ ਦੇ ਕਰੀਬ ਹੋ ਗਿਆ ਸੀ, ਤੇ ਸ਼ਹਿਰ ਦੇ ਲੋਕ ਡਰੇ ਹੋਏ ਸਹਿਮੇ ਹੋਏ ਸਨ ਵੀ ਕਿਤੇ ਕੋਈ ਭਾਣਾ ਨਾ ਵਰਤ ਜਾਵੇ, ਬੜੀ ਕਰਨੀ ਵਾਲਾ ਪੀਰ ਹੈ, ਔਰ ਇਹਦੀ ਜ਼ਬਾਨ ਚੋਂ ਕਿਹਾ ਹਰ ਇੱਕ ਬੋਲ ਕਈ ਵਾਰ ਸੱਚ ਹੋ ਜਾਂਦਾ ਤੇ ਤਪੱਸਿਆ ਕਰਦਾ, ਤੇ ਗੁਰੂ ਪਿਆਰਿਓ ਇਹ ਵੀ ਕਿਸੇ ਦਾ ਨੁਕਸਾਨ ਕਰਨ ਵਾਸਤੇ, ਸ਼ਹਿਰ ਨੂੰ ਗਰਕ ਕਰਨ ਵਾਸਤੇ, ਕਹਿੰਦਾ ਇਹ ਝੂਠਿਆਂ ਦਾ ਸ਼ਹਿਰ ਹੈ, ਇਹਨਾਂ ਨੂੰ ਨਹੀਂ ਇਸ ਸ਼ਹਿਰ ਦੇ ਵਿੱਚ ਜੀਣ ਦਾ ਹੱਕ, ਮੈਂ ਸਾਰਾ ਸ਼ਹਿਰ ਬਰਬਾਦ ਕਰ ਦਿਆਂਗਾ, ਮੈਂ ਸਾਰਾ ਸ਼ਹਿਰ ਹੀ ਗਰਕ ਕਰ ਦਿਆਂਗਾ। ਤੇ ਭਾਈ ਮਰਦਾਨਾ ਜੀ ਕੋਸ਼ਿਸ਼ ਕਰਦੇ, ਕਹਿੰਦੇ ਬੜੀ ਜ਼ਰੂਰੀ ਗੱਲ ਕਰਨੀ ਆ ਤੁਹਾਡੇ ਪੀਰ ਨਾਲ, ਸਾਨੂੰ ਮਿਲਾ ਦਿਓ। ਇਹਨਾਂ 2-4 ਵਾਰ ਆਖਿਆ, ਨਹੀਂ, ਕਹਿੰਦੇ ਮਿਲਣ ਨਹੀਂ ਦਿੱਤਾ ਜਾਵੇਗਾ। ਤੇ ਵਾਪਸ ਭਾਈ ਮਰਦਾਨਾ ਜੀ ਆ ਜਾਂਦੇ ਨੇ ਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰਦੇ, ਕਹਿੰਦੇ ਦਾਤਾ ਜੀ ਨਹੀਂ ਲਾਗੇ ਜਾਣ ਦਿੱਤਾ ਉਹਨਾਂ ਨੇ, ਮੈਂ ਪੀਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਯਤਨ ਕੀਤਾ ਕਿ ਸਾਡਾ ਮੁਰਸ਼ਦ, ਉਹਨਾਂ ਦਾ ਸੁਨੇਹਾ ਲੈ ਕੇ ਮੈਂ ਆਇਆ, ਅਸੀਂ ਮਿਲਣਾ ਚਾਹੁੰਦੇ ਹਾਂ, ਪਰ ਸਤਿਗੁਰੂ ਉਹਨਾਂ ਨੇ ਤੁਹਾਡੇ ਨਾਂ ਦੀ ਵੀ ਪਰਵਾਹ ਨਾ ਕੀਤੀ। ਕਹਿੰਦੇ ਅੱਛਾ, ਕਹਿੰਦੇ ਇੱਕ ਵਾਰ ਫਿਰ ਜਾ। ਭਾਈ ਮਰਦਾਨਾ ਜੀ ਨੂੰ ਫਿਰ ਭੇਜਿਆ ਤੇ ਸਾਧ ਸੰਗਤ ਜੀ ਇਹਨਾਂ ਨੇ ਫਿਰ ਲਾਗੇ ਨਾ ਜਾਣ ਦਿੱਤਾ। ਫਿਰ ਤੀਜੀ ਵਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਉਸ ਇਹਨਾਂ ਦੇ ਡੱਕਿਆ ਹੋਇਆ ਵੀ ਉਹ ਨਹੀਂ ਡੱਕੇ, ਇਹਨਾਂ ਦੇ ਚੇਲਿਆਂ ਨੇ ਬੜਾ ਕੋਸ਼ਿਸ਼ ਕੀਤੀ ਹੈ, ਪਰ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਮਹਾਰਾਜ ਇਸ ਗੁੰਬਦ ਦੇ ਲਾਗੇ ਜਾ ਕੇ ਅਕਾਲ ਅਕਾਲ ਅਕਾਲ 3 ਵਾਰ ਆਖਦੇ ਨੇ। ਕਹਿੰਦੇ ਗੁੰਬਦ ਦੇ ਵਿੱਚ ਛੇਕ ਹੋ ਜਾਂਦਾ, ਇਹਦੀ ਸਮਾਧੀ ਟੁੱਟ ਜਾਂਦੀ ਹੈ। ਤੇ ਸਤਸੰਗ ਜੀ ਇਹ ਬਾਹਰ ਆਉਂਦਾ ਹੈ, ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ। ਕਹਿੰਦੇ ਤੁਸੀਂ ਕਿਤੇ ਉਹ ਨਾਨਕ ਤਪਾ ਤੇ ਨਹੀਂ? ਕਹਿੰਦੇ ਹਾਂ, ਸੱਚ ਪਛਾਣਿਆ, ਮੈਂ ਉਹੀ ਹਾਂ। ਕਹਿੰਦੇ ਮਹਾਰਾਜ ਇਹ ਝੂਠਿਆਂ ਦਾ ਸ਼ਹਿਰ ਹੈ, ਇਹਨੂੰ ਮੈਂ ਗਰਕ ਕਰਨ ਤੇ ਤੁਲਿਆ ਸੀ, ਤੁਸੀਂ ਆ ਕੇ ਕਿਉਂ ਬਚਾਇਆ? ਕਹਿੰਦੇ ਪੀਰ ਜੀ ਸਾਰਾ ਸ਼ਹਿਰ ਝੂਠਿਆਂ ਦਾ ਨਹੀਂ ਹੁੰਦਾ, ਇੱਕ ਸ਼ਹਿਰ ਦੇ ਵਿੱਚ 2-4 ਬੰਦੇ 10 ਝੂਠੇ ਹੋ ਸਕਦੇ ਆ, ਪਰ ਸਾਰੀ ਦੁਨੀਆ ਝੂਠੀ ਨਹੀਂ ਹੁੰਦੀ। ਨਹੀਂ ਮਹਾਰਾਜ, ਮੈਂ ਪਰਖ ਚੁੱਕਾ, ਇਹ ਸਾਰਾ ਸ਼ਹਿਰ ਝੂਠਿਆਂ ਦਾ, ਇਹਨਾਂ ਦਾ ਦੁਨੀਆਂ ਦੇ ਉੱਤੇ ਕੋਈ ਜੀਣ ਦਾ ਹੱਕ ਨਹੀਂ ਹੈ। ਤੇ ਗੁਰਦੇਵ ਪਾਤਸ਼ਾਹ ਇਹਨੂੰ ਕਹਿੰਦੇ ਆ, ਸਾਡਾ ਇੱਥੇ ਡੇਰਾ ਆ ਲਾਗੇ, ਆ ਜਾ ਉੱਥੇ ਬੈਠ ਕੇ ਆਪਾਂ ਗੱਲਬਾਤ ਕਰਦੇ ਹਾਂ, ਜਿਹੜੀ ਕੋਈ ਤੁਹਾਡੇ ਆਪਸ ਵਿੱਚ ਕੋਈ ਅਣਬਣ ਹੋਈ ਹੈ ਨਾ, ਉਹ ਆਪਾਂ ਬੈਠ ਕੇ ਉਹਨੂੰ ਨਜਿੱਠਣ ਦਾ ਯਤਨ ਕਰਦੇ ਹਾਂ। ਤੇ ਗੁਰੂ ਪਿਆਰਿਓ ਇਸ ਤਰ੍ਹਾਂ ਗੁਰਦੇਵ ਪਾਤਸ਼ਾਹ ਉੱਥੇ ਇਹਨੂੰ ਆਪਣੇ ਡੇਰੇ ਸੱਦ ਲੈਂਦੇ ਨੇ, ਫਿਰ ਦੋਨਾਂ ਧਿਰਾਂ ਨੂੰ ਸਮਝਾ ਕੇ ਇਹਨਾਂ ਦੀ ਕਿਵੇਂ ਸੁਲਾਹ ਕਰਾਉਂਦੇ ਨੇ, ਹੁਣ ਵਕਤ ਆਉਣ ਵਾਲੇ ਵਕਤ ਦੇ ਵਿੱਚ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਾਂਗੇ। ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਔਰ ਸਾਧ ਸੰਗਤ ਬਖਸ਼ਣ ਯੋਗ ਹੈ। ਦਿਓ ਪਿਆਰ ਦਾ ਸਬੂਤ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੂੰ ਜੀਓ ਪਿੰਡ ਸਭ, ਤੂੰ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਊਚੇ ਤੇ ਊਚਾ ਸਗਲ ਸਮਗਰੀ ਤੁਮਰੇ, ਸੂਤਰ ਧਾਰੀ ਤੁਮ ਤੇ, ਤੁਮਰੀ ਗਤ ਮਿਤ ਨਾਨਕ ਦਾਸ, ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਿਉ ਓੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਇ, ਵਾਹ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨ ਆਉਣ ਦੇ ਆਵੇ ਧਾਏ ਸਭ ਥਾਈਓ ਹੀ ਸਹਾਏ ਦਸਵੇਂ ਪਾਤਸ਼ਾਹ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈਓ ਹੀ ਸਹਾਏ। ਦਸੋਂ ਪਾਤਸ਼ਾਹੀਓ ਕੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰਖਾਲ ਸਿੱਖ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਬਜ਼ਾਦਿਆਂ ਚਾਲੀਆਂ ਮੁਕਤਿਆਂ ਅਰਥੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਈ ਦੇ ਕੇ ਅੰਡਿਠ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲ ਸਿੱਖ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਦ ਬਾਂਦ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹੇ ਤੇ ਕਿਹਾ ਸਹਾਰ ਦੇ ਸ਼ਹੀਦ ਹੋਏ ਸਿੱਖਿਤ ਕੇਸਾਂ ਸਵਾਸਾਂ ਸੰਗ ਨਵਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲ ਸਿੱਖ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲਸਾ ਸਿੱਖ ਬੋਲੋ ਜੀ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾ ਆਵੇ ਚੇਤਾ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਅਰਸ਼ਰਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਿੱਖ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਜ ਦੇ ਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਓਟਿਆਂ ਦੀ ਉਣ ਆਸਰੇ ਦੇ ਆਸਰੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਜੀ ਦਾ ਕੋਟਾਨ ਕੁਰ ਸ਼ੁਕਰ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਸਾੜ ਤਪੰਦਾ ਤਿਸ ਲੱਗੇ ਹਰ ਨਾ ਹੋਣ ਜਿੰਨਾ ਪਾਸ। ਹਾੜ ਦਾ ਮਹੀਨਾ ਆਰੰਭ ਹੋਇਆ ਅੱਜ ਅਦਾਤਾ ਜੀ ਸ਼ੁਕਰਾਨੇ ਵਜੋਂ ਆਪ ਦੇ ਸਰਬਰਾ ਸੰਗਤਾਂ ਨੂੰ ਆਪ ਦੇ ਹਜ਼ੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੇ ਹਰਜਾ ਸੋਏ ਨੇ ਕੀਰਤਨ ਕਥਾ ਢਾਡੀ ਵਾਰਾਂ ਇਤਿਹਾਸ ਦੀ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ਣੀਆਂ ਜਥਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਦਾ ਰਾਜ ਸਾਧ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਦੇ ਚਰਨਾਂ ਵਿੱਚ ਸੰਗਤਾਂ ਹਾਜ਼ਰ ਹੋਈਆਂ ਹਾੜ ਮਹੀਨੇ ਦੀ ਆਰੰਭਤਾ ਵਿੱਚ ਦਾਤਾ ਜੀ ਰਸਦਾਂ ਵਸਦਾਂ ਧੰਨ ਦਾਤਾ ਜੀ ਉਹ ਦੇਗਾਂ ਵਾਸਤੇ ਮਾਇਆ ਅਤੇ ਆਪਣੀਆਂ ਸ਼ੁਭਕਾਮਨਾ ਲੈ ਕੇ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਏ ਨੇ। ਸਭ ਦੀ ਦਾਤਾ ਜੀ ਸੇਵਾ ਥਾਏ ਪਾਉਣੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਿਰ ਤੇ ਮਿਹਰ ਭਰਿਆ ਤਕੜਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਤਕੜਾ ਤੰਦਰੁਸਤੀਆਂ ਬਖਸ਼ੇ ਨਿਹਾਲ ਕਰਨਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀਆਂ ਦਾਤਾ ਜੀ ਹਾੜ ਦੇ ਮਹੀਨੇ ਦਾ ਉਪਦੇਸ਼ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਅਤੇ ਮਹੀਨਾ ਸੁੱਖ ਆਨੰਦ ਦਾ ਬਤੀਤ ਕਰਾਉਣ ਆਉਣ ਵਾਲੇ ਸਮੇਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਣੀ ਅਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਦਾਤਾ ਜੀ ਪ੍ਰਵਾਨ ਕਰਨੀ ਭਾਈ ਰਾਜਵਿੰਦਰ ਸਿੰਘ ਪਰਿਵਾਰ ਵੱਲੋਂ ਸ਼ੁਕਰਾਨੇ ਦੀ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਬੇਅੰਤ ਮੈਂ ਅਰਦਾਸ ਕਰਾਂ ਮਿਹਰ ਕਰਨੀ ਦਾਤਾ ਜੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀਆਂ ਗਲਾ ਤੰਦਰੁਸਤੀਆਂ ਬਖਸ਼ ਕੇ ਨਿਹਾਲ ਕਰਨਾ ਪਰਿਵਾਰ ਦੀਆਂ ਕਿਰਤਕਾਂ ਜੀ ਵਰਤਾਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਐਸ ਵ ਦੀਵਾਨ ਦੀ ਸਮਾਪਤੀ ਹੈ ਮਿਹਰ ਕਰੋ ਦਾਤਾ ਜੀ ਆਓ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕਹੁ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆ ਰੋਏ ਸਭ ਮਿਲੇਂਗੇ।

ਸਤਨਾਮ ਧੰਨ ਵਾਹਿਗੁਰੂ ਜੀ। ਭਾਈ ਉੱਠ ਕੇ ਨਾ ਜਾਇਆ ਕਰੋ ਜਦੋਂ ਹੁਕਮਨਾਮਾ ਹੋਵੇ। ਵੈਸੇ ਅਸੀਂ ਵੀ ਮਜਬੂਰ ਹਾਂ ਕਿ ਤੁਹਾਨੂੰ ਕਹਿੰਦੇ ਹਾਂ, ਪਰ ਮੈਂ ਬੇਨਤੀ ਕਰਾਂ, ਇਹ ਮਤ ਸਮਝੋ ਕਿ ਅਸੀਂ ਹੁਕਮਨਾਮੇ ਵਿੱਚ ਉੱਠ ਕੇ ਚਲੇ ਗਏ ਅਤੇ ਗੁਰੂ ਦਾ ਸਤਿਕਾਰ ਹੈ, ਸਤਿਕਾਰ ਨਹੀਂ ਗਾ। ਤੁਹਾਡੇ ਨਾਲ ਕੋਈ ਬਜ਼ੁਰਗ ਜਾਂ ਸਿਆਣਾ ਬੰਦਾ ਕੋਈ ਗੱਲ ਕਰ ਰਿਹਾ ਹੋਵੇ ਤਾਂ ਤੁਸੀਂ ਵਿੱਚੇ ਹੀ ਛੱਡ ਕੇ ਚਲ ਜਾਓ, ਚੰਗਾ ਨਹੀਂ ਲੱਗਦਾ। ਤੁਸੀਂ ਜਿੱਥੇ ਬੈਠੇ ਜੇ ਉੱਥੇ 2 ਮਿੰਟ ਹੋਰ, 5-7 ਮਿੰਟ, ਗੁਰੂ ਨੇ ਸਾਡੇ 'ਤੇ ਰਹਿਮਤ ਕਰਨੀ ਆ, ਸਾਨੂੰ ਬਖਸ਼ਿਸ਼ਾਂ ਕਰਨੀਆਂ। ਅੱਜ ਹਾੜ ਦਾ ਮਹੀਨਾ ਆਰੰਭ ਹੋਇਆ, ਸਤਿਗੁਰ ਕੀ ਬਖਸ਼ਿਸ਼ ਕਰਦੇ ਨੇ। ਸਾਡਾ ਦੁਖਾਂਤ ਇਹੋ ਆ, ਧਾਰਮਿਕ ਤੌਰ 'ਤੇ ਆਸਥਾ ਸਾਡੀ ਬੜੀ ਹੈ, ਲੇਕਿਨ ਆਪਾਂ ਕੋਸ਼ਿਸ਼ ਨਹੀਂ ਕਰਦੇ ਕਿ ਆਪਾਂ ਗੁਰੂ ਦੇ ਉਪਦੇਸ਼ ਨੂੰ ਜਰਕ ਬੈਠ ਕੇ ਸੁਣ ਲਈਏ, ਕਿਉਂਕਿ ਇਹ ਵੀ ਕਲਾਸ ਲੱਗੀ ਆ। ਇੱਥੋਂ ਅਸੀਂ ਅੱਗੇ ਵਧਣਾ, ਇਹ ਦਰ 'ਤੇ ਪਹੁੰਚੇ ਹਾਂ, ਇੱਥੋਂ ਅੱਗੇ ਵਧਣਾ। ਵਧਾਂਗੇ ਤਾਂ ਡਾਕਟਰ ਤਾਂ ਬਣਾਂਗੇ ਜੇ ਕਲਾਸ 'ਚ ਬੈਠਾਂਗੇ, ਤਾਂ ਇੰਜੀਨੀਅਰ ਤਾਂ ਬਣਾਂਗੇ ਜੇ ਕਲਾਸ 'ਚ ਬੈਠਾਂਗੇ, ਸਿੱਖ ਤਾਂ ਬਣਾਂਗੇ ਜੇ ਗੁਰੂ ਦੀ ਗੋਦ ਵਿੱਚ ਬਹਿ ਕੇ ਕੁਛ ਗੁਰੂ ਦੀ ਗੱਲ ਸੁਣਾਂਗੇ। ਸੋ ਗੁਰੂ ਕਿਰਪਾ ਕਰੇ, ਤੁਹਾਨੂੰ ਚੜ੍ਹਦੀਆਂ ਮੇਰੇ ਨੂੰ ਖਿਮਾ ਕਰਨਾ, ਪਰ ਮੈਨੂੰ ਬਹੁਤ ਮਹਿਸੂਸ ਹੁੰਦਾ ਜਦੋਂ ਕੋਈ ਪੁਰਾਣੀ ਸੰਗਤ ਵਿੱਚੋਂ ਹੁਕਮਨਾਮੇ ਵੇਲੇ ਉੱਠ ਕੇ ਜਾਂਦਾ, ਅਤੇ ਸੱਚ ਜਾਣਿਓ ਸਾਡਾ ਕਾਫੀ ਮਹਿਸੂਸ ਸਾਨੂੰ ਹੁੰਦਾ ਵੀ ਭਾਈ ਆਪਾਂ ਇੰਨਾ ਕੁ ਤਾਂ ਕਰੀਏ ਵੀ ਗੁਰੂ ਗ੍ਰੰਥ ਸਾਹਿਬ ਦੀ 4 ਵਜੇ ਦੇ ਪ੍ਰਕਾਸ਼ਵਾਨ ਨੇ ਦਰਬਾਰ 'ਚ ਅਸੀਂ ਮੰਨਦੇ ਹਾਂ ਨਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਅਤੇ ਫਿਰ ਆਪਾਂ ਕਾਹਲੇ ਨਾ ਪਿਆ ਕਰੀਏ। ਮੇਰੀ ਬੇਨਤੀ ਪ੍ਰਵਾਨ ਕਰਨੀ, ਮੈਨੂੰ ਖਿਮਾ ਬਖਸ਼ਣਾ ਅਗਰ ਤੁਹਾਨੂੰ ਕੋਈ ਮਨ ਨੂੰ ਚੋਟ ਲੱਗੀ ਹੋਵੇ। ਆਓ ਬੜੇ ਪਿਆਰ ਨਾਲ ਸਤਨਾਮ ਵਾਹਿਗੁਰੂ ਸਾਹਿਬ ਜੀ, ਤੁਮਰੀ ਸਰਣ ਤੁਮਾਰੀ ਆਸਾ, ਤੁਮਹੀ ਸਜਣ ਸੁਹੇਲੇ, ਰਾਖੋ ਰਾਖਣਹਾਰ ਦਿਆਲਾ, ਨਾਨਕ ਘਰ ਕੇ ਗੋਲੇ, ਸੋ ਕਹੋ ਟਲ ਗੁਰ ਸੇਵੀ ਐ, ਐਨੇ ਸਹਿ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਹ ਜਾਏ, ਸਤਨਾਮ ਧੰਨ ਵਾਹਿਗੁਰੂ ਜੀ। ਤਨਾਸਰੀ ਮਹਲਾ ਚੌਥਾ, ਮਹਲਾ ਪੰਜਵਾਂ, ਜਹ ਜਾ ਪੇਖੂ ਤੈ ਹਜ਼ੂਰ, ਦੂਰ ਕਦੋਂ ਨਾ ਜਾਈ, ਰਵ ਰਿਆ ਸੁਰਬਤਰ ਮੈਂ ਮਨ ਸਦਾ ਧਿਆਈ, ਜਹ ਜਾ ਪੇਖੂ ਤੈ ਹਜ਼ੂਰ, ਦੂਰ ਕਦੋਂ ਨਾ ਜਾਈ, ਰਵ ਰਿਆ ਸੁਰਬਤਰ ਮੈਂ ਮਨ ਸਦਾ ਧਿਆਈ, ਈ ਤੋ ਤਨੇ ਵਿਛੜਾ ਸੋ ਸੰਗੀ ਗਣੀਐ, ਬਿਨ ਸਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਭਣੀਐ, ਰਹਾਉ ਪਰਦ ਪਾਲੇ ਅਭਿਆਉ ਦੇ ਕਛ ਹੁਣ ਨ ਹੋਈ, ਸਾਸ ਸਾਸ ਮਾਲਤਾ ਮੇਰਾ ਪ੍ਰਭ ਸੋਈ, ਅਸ਼ਲ ਅਸ਼ੇਦ ਅਪਾਰ ਪ੍ਰਭ, ਊਚਾ ਜਾਕਾ ਰੂਪ, ਜਬ ਜਬ ਕਰੇ ਆਨੰਦ ਜਨ ਆਚਰਜ ਅਨੂਪ, ਸਾਮਾ ਦੇ ਦਿਆਲ ਪ੍ਰਭ ਜੇ ਤੁਮੈਂ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ, ਸਾ ਮਤ ਦੇ ਦਿਆਲ ਪ੍ਰਭ ਜੇ ਤੁਮੈਂ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਆਵ ਜੋ ਅੱਜ ਦਾ ਮਹੀਨਾ ਆਰੰਭ ਹੋਇਆ, ਸਤਿਗੁਰ ਨੇ ਇਹ 'ਚ ਕੀ ਬਖਸ਼ਿਸ਼ ਕੀਤੀ ਹੈ, ਆਓ ਬੜੇ ਪਿਆਰ ਨਾਲ ਸਰਵਣ। ਉਸ ਤੋਂ 5 ਕੁ ਮਿੰਟ ਮੈਂ ਉਸ ਸ਼ਬਦ ਦੀ ਵਿਚਾਰ ਵੀ ਤੁਹਾਡੇ ਨਾਲ ਸਾਂਝਾ ਕਰਾਂਗਾ। ਗੁਰੂ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸਤਨਾਮ ਵਾਹਿਗੁਰੂ ਸਾਹਿਬ ਜੀ। ਅਸਾੜਤ ਪੰਦਾ ਤਿਸ ਲੱਗੈ, ਹਰ ਨਾਹਣ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਨ ਸੰਧੀ ਆਸ, ਅਸਾੜਤ ਪੰਦਾ ਤਿਸ ਲੱਗੈ, ਹਰ ਨਾਹਣ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਨ ਸੰਧੀ ਆਸ, ਦੋਏ ਪਾਏ ਵਗੁੱਚੀ ਐ ਗਲ ਪਈ ਸੁਜਮ ਕੀ ਫਾਸ,
ਜਿਹਾ ਬੀਜੈ ਸੋ ਲੁਣੇ ਮੱਥੇ ਜੋ ਲਿਖਿਆਸ ਰਹਿਣ ਵਿਆਣੀ ਪਛਤਾਣੀ ਉੜ ਚਲੀ ਗਈ ਨਿਰਾਸ ਜਿਨ ਕੋ ਸਾਧੂ ਪੇਟੀਏ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤਿਰ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚੜਨ ਨਿਵਾਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰੂ ਸਾਰੇ ਅੱਜ ਹਾੜ ਦਾ ਮਹੀਨਾ ਆਰੰਭ ਹੋਇਆ ਔਰ ਹਾੜ ਦੇ ਮਹੀਨੇ ਦੇ ਵਿੱਚ ਜਿਸ ਜਗ੍ਹਾ 'ਤੇ ਬਾਣੀ ਉਚਾਰਨ ਕੀਤੀ ਗਈ ਹੈ ਤਪਸ਼ ਬਹੁਤ ਸੀ ਅੱਜ ਤੁਸੀਂ ਇੰਡੀਆ ਚਲ ਜਾਓ ਉੱਥੇ ਵੇਖੋ ਕਿੰਨੀ ਇਸ ਵਕਤ ਅੱਗ ਵਰ ਰਹੀ ਹੈ ਪਰ ਜਿਹੜੀ ਬਾਣੀ ਹੈ ਨਾ ਗੁਰਮ ਪਿਆਰੋ ਇਸ ਉਸ ਅੱਗ ਦੀ ਬਾਹਰ ਦੀ ਤਪਸ ਦੀ ਨਹੀਂ ਗੱਲ ਕਰਦੀ ਇਹ ਅੰਦਰ ਦੀ ਤਪਸ ਦੀ ਗੱਲ ਕਰਦੀ ਹੈ ਕਿ ਅੰਦਰ ਕਿੰਨਾ ਕੁ ਸ਼ਾਂਤ ਹੈ ਦੇਖੋ ਇੱਥੇ ਠੰਡੇ ਦੇਸ਼ ਨੇ ਤਪੇ ਦਾ ਸੁਣਾ ਰਹੇ ਸੀ ਨਾ ਹੁਣੇ ਸੁਣਿਆ ਨਾ ਅੱਲਾ ਭਾਵੇਂ ਤਪਾ ਸੀ ਭਗਤੀ ਕਰਦਾ ਸੀ ਉਹ ਕਰਦਾ ਹੀ ਸੀ ਨਾ ਪਰ ਅੰਦਰ ਨਿਰਾ ਹੀ ਸਾੜ ਨਿਰਾ ਹੀ ਪਾਤਸ਼ਾਹ ਨੇ ਜਿੰਨਾ ਵੀ ਉਪਦੇਸ਼ ਦਿੱਤਾ ਬਾਹਰ ਦੇ ਮਾਹੌਲ ਦੀ ਗੱਲ ਨਹੀਂ ਕੀਤੀ ਗੱਲ ਆ ਸਾਡੇ ਅੰਦਰ ਵਿੱਚ ਕਿੰਨਾ ਕੁ ਸ਼ਾਂਤ ਹੈ ਹੁਣ ਤੱਤੀਆਂ ਲੋਹਾਂ ਦੇ ਵਿੱਚ ਬੈਠਾ ਗੁਰੂ ਅਰਜਨ ਦੇਵ ਜੀ ਮਾਰ ਗਏ ਤੇਰਾ ਕੀ ਆ ਮਿੱਠਾ ਲੱਗ ਹਾਲਾਂ ਬਾਹਰ ਵੇਖੋ ਉਹਨਾਂ ਦੇ ਸੀਸ ਦੇ ਉੱਤੇ ਰੇਤਾ ਪੈ ਰਹੀ ਆ ਤੱਤੀਆਂ ਲੋਹਾਂ 'ਤੇ ਬੈਠੇ ਹੋਏ ਪਰ ਅੰਦਰ ਸ਼ਾਂਤ ਹੈ ਘਰ ਵਿੱਚ ਗੁਰਮੋ ਪਿਆਰਿਓ ਸਿਆਲ ਦੇ ਵਿੱਚ ਜਿੰਨੀ ਮਰਜ਼ੀ ਠੰਡ ਹੋਵੇ ਜੇ ਘਰ ਅੰਦਰ ਕਲੇਸ਼ ਹੈ ਨਾ ਘਰ ਦੇ ਵਿੱਚ ਜੇ ਆਪਸ ਵਿੱਚ ਪ੍ਰੇਮ ਨਹੀਂ ਪਿਆਰ ਨਹੀਂ ਇਤਫਾਕ ਨਹੀਂ ਅਤੇ ਇੱਕ ਦੂਜੇ ਨਾਲ ਘਿਰਨਾ ਅਤੇ ਹਰ ਵਕਤ ਬੰਦਾ ਸੜਦਾ ਰਹਿੰਦਾ ਅਤੇ ਕਰੋਝਦਾ ਰਹਿੰਦਾ ਅਤੇ ਬਾਹਰ ਦੀ ਠੰਡ ਕੀ ਕਰੂਗੀ ਗੱਲ ਤਾਂ ਅੰਦਰ ਦੀ ਆ ਬਾਹਰ ਦਾ ਸੇਕ ਕਿਸੇ ਨੂੰ ਨਹੀਂ ਲੱਗਦਾ ਗੁਰਮੁਖ ਪਿਆਰੋ ਸੇਕ ਬੰਦੇ ਨੂੰ ਅੰਦਰ ਦਾ ਲੱਗਦਾ ਹੋ ਸਕਦਾ ਜਿਹੜੀ ਮੈਂ ਗੱਲ ਤੁਹਾਡੇ ਨਾਲ ਪਹਿਲਾਂ ਕੀਤੀ ਹੋਵੇ ਨਾ ਅਤੇ ਕਈਆਂ ਦਾ ਮਨ ਤਪਿਆ ਵੀ ਹੋਇਆ ਕੋ ਸਤਨਾਮ ਹੋ ਸਕਦਾ ਤਪ ਵੀ ਸਕਦਾ ਨਾ ਵੱਡੀ ਗੱਲ ਨਹੀਂ ਇਹ 'ਚ ਕੋਈ ਵਧੇ ਗੱਲ ਤਾਂ ਉਹਦੀ ਹੈ ਅਸਾੜ ਤਪੰਦਾ ਤਿਸ ਲੱਗੇ ਇਹ ਮਹੀਨੇ ਦੇ ਵਿੱਚ ਗੈਰ ਤੋਂ ਤਪ ਸਕਣ ਤੋਂ ਬਾਅਦ ਜੇ ਅੰਦਰ ਦੀ ਉਹ ਆ ਤਪ ਰਿਹਾ ਜੇ ਨਿਉਂ ਨਾ ਜੇ ਹਰ ਅਸਾੜ ਤਪੰਦਾ ਤਿਲ ਗਏ ਹਰਨਾਮ ਜਿਹਦੇ ਪਾਸ ਪਤੀ ਪਰਮੇਸ਼ਰ ਪਰਮਾਤਮਾ ਦੀ ਬਖਸ਼ਿਸ਼ ਨਹੀਂ ਨਾਮ ਨਹੀਂ ਸਿਮਰਨ ਨਹੀਂ ਬੰਦਗੀ ਨਹੀਂ ਭਗਤੀ ਨਹੀਂ ਉਹਦੇ ਗੁਣ ਨਹੀਂ ਅਤੇ ਸਤਿਗੁਰੂ ਕਹਿੰਦੇ ਨੇ ਗੁਰਮੁਖ ਪਿਆਰਿਓ ਜਗਜੀਵਨ ਪੁਰਖ 'ਤੇ ਆ ਕੇ ਮਾਣ ਸੰਸਾਰ ਨੂੰ ਹੁਕਮ ਹੈ ਨਾ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਅਤੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਅਗਲੀ ਪੰਕਤੀ ਪੜ੍ਹੋ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋਮਿਲ ਬੋਚ ਹੈ ਖੋਜ ਸ਼ਬਦ ਨਾਲ ਸ਼ਬਦ ਹੀ ਗੁਰੂ ਆ ਗੁਰਮੁਖ ਸ਼ਬਦ ਤੋਂ ਇਲਾਵਾ ਕੁਛ ਨਹੀਂ ਹੈਗਾ ਇਸ ਕਰਕੇ ਪਾਤਸ਼ਾਹ ਨੇ ਬਖਸ਼ ਕੀਤੀ ਭਾਈ ਜਿਹੜਾ ਗੁਰੂ ਨੂੰ ਤਿਆਗ ਕੇ ਪਰਮੇਸ਼ੁਰ ਨੂੰ ਤਿਆਗ ਕੇ ਬਾਣੀ ਨਾਮ ਸਿਮਰ ਬੰਦਗੀ ਅਤੇ ਭਗਤੀ ਨੂੰ ਤਿਆਗ ਕੇ ਅਤੇ ਹੋਰਨਾਂ ਪਾਸੇ ਜਗਜੀਵਨ ਪੁਰਖ ਤਿਆਗ ਕੇ ਮਾਨਸ ਮਨੁੱਖਾਂ ਦੀ ਆਸ ਮਗਰ ਲੱਗਾ ਹੋਇਆ ਹੁੰਦੇ ਆ ਨਾ ਵੀ ਫਲਾਣੇ ਨੂੰ ਪੁੱਛਣਾ ਪਾ ਲਓ ਟੀਂਗੜੇ ਸਾਣ ਗਵਾਣ ਕੇ ਕਹਿ ਦਿੰਦੇ ਆ ਭਾਈ ਤੁਹਾਡਾ ਆਹ ਚੀਜ਼ ਨਹੀਂ ਤੁਸੀਂ ਆਹ ਕਰ ਲਓ ਤੁਸੀਂ ਆਹ ਨਹੀਂ ਤਾਂ ਆਹ ਕਰ ਲਓ ਨਹੀਂ ਗੁਰਮੁਖ ਪਿਆਰੋ ਉਸ ਗੱਲ ਨੇ ਚਾਹੇ ਤੁਸੀਂ ਦਰਵਾਜ਼ਾ ਕਿਸੇ ਪਾਸੇ ਰੱਖੋ ਚਾਹੇ ਘਰ ਕਿਸੇ ਤਰੀਕੇ ਬਣਾਓ ਚਾਹੇ ਘਰ ਵਿੱਚ ਜੋ ਮਰਜ਼ੀ ਹੋਵੇ ਪਰ ਜੇ ਗੁਰਮੁਖ ਪਿਆਰੇ ਤੁਹਾਡੇ ਅੰਦਰ ਦੀ ਮਨ ਦੇ ਵਿੱਚ ਸ਼ਾਂਤੀ ਨਹੀਂ ਆ ਤਾਂ ਖਿਮਾ ਕਰਨਾ ਬਾਹਰ ਦੇ ਕਿਸੇ ਚੀਜ਼ ਨੇ ਤੁਹਾਡੇ ਅੰਦਰ ਸ਼ਾਂਤੀ ਨਹੀਂ ਲਿਆਉਣੀ ਸ਼ਾਂਤੀ ਤੁਹਾਨੂੰ ਆਪਣੇ ਆਪ ਨੂੰ ਪੈਦਾ ਕਰਨੀ ਪੈਣੀ ਆ ਅਤੇ ਸਤਿਗੁਰ ਇਹੋ ਕਹਿੰਦੇ ਨੇ ਭਾਈ ਦੋਏ ਭਾਏ ਵਗੋਚੀ ਇਹ ਗੱਲ ਪਈ ਸੋ ਭਾਈ ਉਹ ਗੁਰਮੁਖ ਪਿਆਰੇ ਫਿਰ ਹੁੰਦਾ ਦੂਜੇ ਪਾਸੇ ਦੂਜੇ ਫਿਰ ਜੰਮਾਂ ਦੀ ਫਾਸ 'ਤੇ ਪੈਣੀ ਪੈਣੀ ਕਹਿਣ ਤੋਂ ਪਾਵੇ ਔਗਣ ਆਉਣੇ ਹੀ ਆਉਣੇ ਗੁਰਮੁਖ ਪਿਆਰੇ ਫਿਰ ਜਿਹਾ ਬੀਜੋ ਸੋ ਲੁਣੇ ਮੱਥੇ ਜੋ ਲਿਖਿਆਸ ਧਰਤੀ ਦੇ ਉੱਤੇ ਕੋਈ ਬੀਜ ਵੀ ਸੁੱਟੋ ਜਿੰਨਾ ਚਿਰ ਮਰਜ਼ੀ ਦੋ ਮਰਜ਼ੀ ਨਾਂ ਲੈ ਦਿਓ ਪਰ ਧਰਤੀ ਨੇ ਕਦੀ ਝੂਠ ਨਹੀਂ ਬੋਲਣਾ ਮੁੱਠ ਵਿੱਚ ਕੋਈ ਬੀਜ ਆ ਕੁਝ ਕਹਿ ਦਈਏ ਪਰ ਜਦੋਂ ਇਹਨੂੰ ਧਰਤੀ ਦੀ ਸ਼ੋਅ ਲੱਗਣੀ ਆ ਉਸਨੇ ਗੁਰਮੁਖ ਪਿਆਰੇ ਉਸੇ ਬੀਜ ਨੇ ਉਹੀ ਪੁੰਗਰਨਾ ਜਿਹੜਾ ਬੀਜ ਪਾਇਆ ਗਿਆ ਇਸੇ ਤਰ੍ਹਾਂ ਪਾਤਸ਼ਾਹ ਵੀ ਕਹਿੰਦੇ ਨੇ ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ ਜੇ ਉਹ ਸਰੀਰ ਦੇ ਵਿੱਚ ਪੈਦਾ ਕਰੇਗਾ ਉਹ ਤੈਨੂੰ ਕਿਉਂਕਿ ਆਪੇ ਬੀਜ ਆਪੇ ਜਿਹਾ ਬੀਜੇ ਸੋ ਲੁਣੇ ਮੱਥੇ ਜੋ ਭਾਈ ਜੋ ਕਰਮ ਕਰੇਗਾ
ਉਹ ਤੈਨੂੰ ਭੋਗਣੇ ਪੈਣੇ ਗੁਰਮੁਖ ਪਿਆਰੇ। ਅਤੇ ਅੱਗੇ ਸਤਿਗੁਰ ਕਹਿੰਦੇ ਰਹਿਣ ਵਿਹਾਣੀ ਪਛਤਾਣੀ, ਆ ਰਾਤ ਬਹੁਤ ਛੋਟੀ ਆ ਗੁਰਮੁਖ ਪਿਆਰਿਓ, ਸਵਾਸ ਪਤਾ ਨਹੀਂ ਕਦੋਂ ਨਿਕਲ ਜਾਣੇ, ਜੀਵਨ ਦੀ ਜੀਵਨ ਬਹੁਤ ਛੋਟਾ। ਇਹ ਫਿਰ ਜਦੋਂ ਨਿਕਲ ਜਾਂਦਾ, ਕਿਉਂਕਿ ਫਿਰ ਆਪਾਂ ਖਤਮ ਹੋ ਜਾਣਾ। ਸੋ ਪ੍ਰਭ ਤੁਰ ਮੈਂ ਦੂਜਾ ਕੋ ਨਹੀਂ ਦੱਸਦਾ, ਮੇਰੇ ਤੁਰੇ ਤੋਂ ਬਗੈਰ ਸਾਨੂੰ ਹੋਰ ਕਿਸੇ ਦੀ ਟੇਕ ਨਹੀਂ, ਸਾਡੀ ਇਹੀ ਅਰਦਾਸ। ਅਤੇ ਅਗਲੀ ਪੰਕਤੀ ਅਖੀਰ ਦੇ ਵਿੱਚ ਸਤਿਗੁਰ ਕਹਿੰਦੇ ਨੇ, ਅਸਾੜ ਤੋਂ ਫੰਸੋ ਅੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ। ਪਹਿਲੀ ਤਾਂ ਤਪਸ ਦੀ ਗੱਲ ਕੀਤੀ ਆ ਵੀ ਪਰਮਾਤਮਾ ਦੇ ਅਸਾੜ ਉਸ ਤੋਂ ਪੰਦਾ ਤਿਸ ਲੱਗੇ ਜਿਸ ਨਾਉਣ ਹਰ ਨਾਉਣ, ਜਿਹਨਾਂ ਪਾਸ ਪਰਮੇਸ਼ਰ ਦਾ ਨਾਮ ਨਹੀਂ, ਬੰਦਗੀ ਨਹੀਂ, ਭਗਤੀ, ਉਹਨਾਂ ਵਾਸਤੇ ਗੁਰਮੁਖ ਪਿਆਰਿਓ। ਅਸਾੜ ਦਾ ਤਮਤਾ ਹਮੇਸ਼ਾ ਅੰਦਰ ਦਾ ਜਿਹੜਾ ਗੁਰਮੁਖ ਪਿਆਰਿਓ ਆ ਤਪਸ ਹੈ, ਉਹ ਜਗਦੀ ਖਤਮ ਨਹੀਂ ਹੋ ਸਕਦੀ, ਔਗਣ ਖਤੀ ਖਤਮ ਨਹੀਂ ਹੋ। ਅਖੀਰ ਦੇ ਵਿੱਚ ਕਹਿੰਦੇ ਨੇ ਗੁਰਮੁਖ ਪਿਆਰਿਓ ਕਿ ਅਸਾੜ ਸੁਹੰਦਾ ਤਿਸ ਲੱਗੇ ਜਿਸ ਮਨ, ਜਿਹੜੇ ਚਰਨਾਂ ਨਾਲ ਜੁੜੇ ਨੇ ਉਹਨਾਂ ਵਾਸਤੇ ਗੁਰਮੁਖ ਪਿਆਰਿਓ ਹਰ ਸਮਾਂ ਜਿਹੜਾ ਨਾ ਉਹ ਸੁਹੰਦਾ ਅਤੇ ਸੁਹਾਵਣਾ ਹੀ ਹੁੰਦਾ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਮਹੀਨਾ ਸੁੱਖ ਨੰਦ ਦਾ ਬਤੀਤ ਹੋਵੇ, ਸਭ ਦਾ ਧੰਨਵਾਦ। ਇਸੇ ਤਰ੍ਹਾਂ ਸਤਿਗੁਰ ਨੇ ਇਹ ਵੀ ਕਿਹਾ ਸੀ ਗੁਰਮੁਖ ਪਿਆਰਿਓ ਕਿ ਜੈ ਜਾ ਪੇਖੋ ਤੈਂ ਹਜ਼ੂਰ ਦੂਰ ਕਤੋਂ ਨਾ ਜਾਈ, ਰਵ ਰਿਹਾ ਸਰਬਤ ਮੈਂ ਮਨ ਸਦਾ ਧਿਆਈ, ਈਤ ਊਤ ਨਹੀਂ ਵਿਛੜੇ ਸੋ ਸੰਗੀ ਗਣੀਏ। ਜਿਹੜਾ ਹੁਣ ਆਉਣ ਵਾਲੇ ਸਮੇਂ 'ਚ ਜਿਹੜਾ ਤੇਰੇ ਤੋਂ ਵੱਖ ਨਹੀਂ ਹੁੰਦਾ, ਅਸਲੀ ਸੰਗ ਉਹਦੇ ਨਾਲ ਕਰ, ਉਹ ਕੀ ਹੈ ਗੁਰੂ ਦੀ ਬਖਸ਼ ਜਿਹੜੀ ਸਾਡੇ ਨਾਲ ਸਦਾ ਹੀ ਰਹਿਣੀ ਆ ਔਰ ਹਮੇਸ਼ਾ ਸਾਡੇ ਨਾਲ ਚੱਲਣੀ ਆ। ਗੁਰੂ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਕਲਾਵਾਂ ਨੂੰ ਮਹੀਨਾ ਸੁੱਖ ਨੰਦ ਦਾ ਬਤੀਤ ਹੋਏ। ਆਓ ਬੜੇ ਪਿਆਰ ਨਾਲ ਸੁੱਖ ਆਸਣ ਦੀਆਂ ਹਾਜ਼ਰੀਆਂ ਭਰੀਏ, ਸੋਹਲੇ ਦੇ ਪਾਠ ਜਿੰਨਾ ਪਿਆਰੇ ਨੇ ਜਾਣਾ ਉਹ ਜਾ ਸਕਦੇ ਨੇ, ਗੁਰੂ ਕੇ ਲੰਗਰ ਤਿਆਰ ਨੇ ਛੱਕ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ, ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾ ਗੁਰਦੀਪ ਕੀ ਮਹਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਾਗਰ ਕੀਤੇ ਆਖੀ ਹੈ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਮਰੋ ਸਿਜਣਹਾਰੋ, ਤੂੰ ਗਾਵੋ ਮੈਂ ਨਿਰਭਉ ਕਾ ਸੋਹਿਲਾ, ਹਉ ਵਾਰੀ ਜੇ ਸੋਹਿਲੇ ਸਦਾ ਸੁਖ ਹੋਏ ਰਹਾਓ, ਨੇਤਨੇ ਜੀੜੇ ਸੰਭਾਲੀਅਨ ਦੇਖੇਗਾ ਦੇਵਨ ਹਾਰ, ਤੇਰੇ ਦਾਨੇ ਕੀਮਤ ਨ ਪਵੈ ਤੇ ਦਾਤੇ ਕਮ ਸਮਾਰ, ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜੋ ਹੋਏ ਸਾਹਿਬ ਸਿਓ ਮੇਲ, ਕਰ ਕਰੇ ਹੋ ਪਹੁੰਚਾ ਸਦੜੇ ਨੇਤ ਪਵਨ, ਸਦਣ ਹਾਰਾ ਸਿਮਰੀਐ ਨਾਨ ਸੇ ਦੇਵਾਸਾ ਮਲਾ ਪਹਿਲਾ, ਛੇ ਗਰ ਛੇ ਗੁਰ ਛੇ ਵਦੇਸ ਗੁਰ ਗੁਰੇ ਕੋਵੇ ਸਨੇ, ਬਾਬਾ ਜੈਕਰ ਕਰਤੇ ਕੀਰਤ ਹੋਏ ਸੋ ਕਾ ਰਾਹ ਵਡਾਈ ਤੋਏ ਰਹਾਓ, ਵਿਸਵਿਆਂ ਸਿਆਂ ਘੜੀਆ ਪੈਰਾ ਤਿਥੀ ਵਾਰੀ ਮਾਉ ਹੋਆ, ਸੂਰਜੇ ਕੋ ਰੋਤਾ ਨੇਗ ਨਾਨਕ ਕਰਤੇ ਕੀਤੇ ਵੇ ਰਾਤ ਰਾਸੀ ਮਲਾ ਪਹਿਲਾ, ਗਗਨ ਮੈਂ ਥਾਲ ਰਾਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ ਤੂੰ ਮਲਿਆਨੋ ਪਵਨ ਚਵਰੋ ਕਰੈ, ਸਰਬਣਾਏ ਫਲਾਂ ਜੋਤੀ ਕੈਸੀ ਆਰਤੀ ਹੋਏ, ਪਖਣਾ ਤੇਰੀ ਆਰਤੀ ਅਨਹਤਾ ਸ਼ਬਦ ਵਾਜਨ ਪੇਰੀ ਰਹਾਓ, ਸਹਿਸਤਾਵ ਨੈਨ ਨੈਨ ਤੋਹੇ ਕੋ ਸਹਿਸ ਮੂਰਤ ਨੰਨਾ ਇਕ ਤੋਹੀ, ਸਹਿਸ ਪਦ ਬਿਮਨ ਇਕ ਪਦ ਗੰਧ ਬਿਨ, ਸਹਿਸਤਾਵ ਗੰਧ ਵਿਚਲ ਤਮੋਈ, ਸਭ ਮੈਂ ਜੋ ਜੋ ਤੈ ਸੋਏ ਤੇਦੇ ਚਰਨ ਸਭ ਮੈਂ ਚਰਨ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੇ ਸੋ ਆਰਤੀ ਹੋਏ, ਹਰ ਚਰਨ ਕਰ ਮਗਰਾਂ ਲੋਪਤ ਮਨੰਦ ਨੂੰ ਮੋਇਆ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗੋ ਜਾਤੇ ਤ੍ਰਿਨਾਇ ਵਾਸਾਰਾ, ਗੌੜੀ ਪੂਰਵੀ ਮਹਲਾ ਚੌਥਾ, ਕਾਮ ਗ੍ਰੋਹ ਨਗਰ ਬੋ ਭਰਿਆ ਮਿਲ ਸਾਧੂ ਖੰਡ ਲਖੰਡਾਹੇ, ਪੂਰਬ ਲੇ ਤਲੇ ਗੁਰ ਪਾਇਆ ਮਨ ਹਾਰਲੇ ਮਨ ਮੰਡਾਹੇ, ਕਰ ਸਾਧੂ ਲੀਪਨ ਵੱਡਾ ਹੈ ਕੱਢਣੋ ਪੁਨ ਵੱਡਾ ਹੈ ਰਹਾਓ, ਸਾਗਤਾਰਾ ਸਾਧਨਾ ਜਾਣੇ ਆ ਤਨੇ ਅੰਤਰ ਹਉ ਮੈਂ ਕੰਡਾਹੇ, ਜਿਉਂ ਜਿਉਂ ਚਲੈ ਚੁਬੈ ਦੋ ਪਾਵੈ ਜਮਕਾਲ ਸਹਿ ਸਿਰ ਡੰਡਾਹੇ, ਹਰ ਜਨਾਰਾ ਨਾਮ ਸਮਾਣੇ ਦੋ ਜਨ ਮਨ ਪਖੰਡਾਹੇ, ਅਵਨਾਸੀ ਪੁਰ ਪਾਇਆ ਪਰਮੇਸ਼ਰ ਬਹੁ ਸੋ ਖਣ ਬ੍ਰਹਮੰਡਾਹੇ, ਹਮ ਗ੍ਰਹੀ ਮਸਕੀਨ ਪ੍ਰਭ ਤੀਰੇ ਹਰਾ ਹਰਾ ਵਡ ਵੱਡਾ ਹੈ, ਜਨ ਨਾਨਕ ਨਾਮ ਅਧਾਰ ਠੇਕ ਹੈ ਹਰ ਨਾਮੇ ਹੀ ਸੋ ਮੰਡਾਰਾ, ਗੌੜੀ ਪੂਰਵੀ ਮਹਲਾ ਪੰਜਵਾਂ ਕਰੋ ਬੇਨੰਤੀ, ਸੁਣੋ ਮੈਂ ਰਮੀਤਾ ਸੰਤ ਟੈ

Gracias.

ਸਤਨਾਮ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇ ਨਾਮ ਕਰੇ ਆਪਣੇ ਚੇਰੇ ਰਹਾਉ, ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਗੁਰਪ੍ਰਸਾਦ ਕਿਨੈ ਵਿਰਲੇ ਜਾਤੇ, ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੈ ਮੇਰੇ ਚੀਤਾ, ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣਤਾਸ। ਸੋਹੀ ਮਹਲਾ ਪੰਜਵਾਂ, ਮੀਤ ਸਾਜਨ ਸੁਤ ਬੰਦ ਭਾਈ, ਜਤ ਕਤ ਪੇਖੋ ਹਰ ਸੰਗ ਸਹਾਈ, ਜਤ ਮੇਰੀ ਪਤ ਮੇਰੀ ਧਨ ਹਰ ਨਾਮ, ਸੁਖ ਸਹਿਜ ਆਨੰਦ ਵਿਸ਼ਰਾਮ ਰਹਾਉ, ਪਾਰ ਬ੍ਰਹਮ ਜਪ ਪਹਿਰ ਸਨਾ, ਕੋਟ ਆਵਦ ਤਿਸ ਬੇਦਤ ਨਾਹਿ, ਹਰ ਚਰਨ ਗੜ ਸ਼ਰਨ ਗੜ ਕੋਟ ਹਮਾਰੈ, ਕਾਲ ਕੰਟਕ ਜਮ ਤਿਸ ਨਾ ਬਿਧਾਰੈ, ਨਾਨਕ ਦਾਸ ਦਾ ਬਲਿਹਾਰੀ, ਸੇਵਕ ਸੰਤ ਰਾਜਾ ਰਾਮ ਮੁਰਾਰੀ। ਸੋਹੀ ਮਹਲਾ ਪੰਜਵਾਂ, ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾਂ, ਆਨੰਦ ਵਿਨੋਦ ਮੰਗਲ ਸੁਖ ਤਾਹਾਂ, ਚੱਲ ਸਖੀਏ ਪ੍ਰਭ ਰਾਵਣ ਜਾਹਾਂ, ਸਾਜਨਾ ਕੀ ਚਰਨੀ ਪਾਹਾਂ ਰਹਾਓ,

ਜੀਓ ਰਪਾਹਾਂ, ਹਰ ਸਿਮਰ ਸਿਮਰ ਮਾਨ ਮੋਹ ਕਟਾਹਾਂ। ਦੀਨ ਦਿਆਲ ਕਰੋ ਉਤਸ਼ਾਹ, ਨਾਨਕ ਦਾਸ ਹਰਿ ਸ਼ਰਨ ਸਮਾਹ। ਸੂਹੀ ਮਹਲਾ ਪੰਜਵਾਂ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਲ ਰਿਧ ਮਾਹੇ ਨਿਵਾਸਾ। ਸੁਣ ਮਨ ਤਨ ਤੁਝ ਸੁਖ ਦਿਖਲਾਵੂ, ਹਰ ਅਨਕ ਬਿੰਜਨ ਤੁਝ ਭੋਗ ਪੁੰਚਾਵੂ। ਰਹਾਵ ਅੰਮ੍ਰਿਤ ਨਾਮ ਪੁੰਚ ਮਨ ਮਾਹੀ, ਅਚਰਜ ਸਾਧ ਤਾਂ ਕੇ ਬਰਨੇ ਨਾ ਜਾਹੀ। ਲੋਭ ਮੁਆ ਤ੍ਰਿਸ਼ਨਾ, ਬੁਝਥਾ ਕੀ ਪਾਰ ਬ੍ਰਹਮ ਕੀ ਸ਼ਰਨ ਜਨਤਾ ਕੀ। ਜਨਮ ਜਨਮ ਕੇ ਪਹਿ ਮੋ ਨਿਵਾਰੇ, ਨਾਨਕ ਦਾਸ ਪ੍ਰਭ ਕਿਰਪਾ ਧਾਰੇ। ਸੂਹੀ ਮਹਲਾ ਪੰਜਵਾਂ। ਅਨਕ ਬੀਂਗ ਦਾਸ ਕੇ ਪਰਹਰਿਆ, ਕਰ ਕਿਰਪਾ ਪ੍ਰਭ ਆਪਣਾ ਕਰਿਆ। ਤੁਮੈ ਛਡਾਏ ਲਿਓ ਜਨੇ ਆਪਣਾ, ਉਰਜ ਪਰਿਓ ਜਾਲ ਜਗ ਸੁਪਨਾ ਰਹਾਓ। ਪਰਬਤ ਦੁਖ ਮਹਾ ਬਿਕਰਾਲਾ, ਖਿਨਮੈ ਦੂਰ ਕੀ ਦਿਆਲਾ। ਸੋਗ ਰੋਗ ਬਿਪਤਤ ਭਾਰੀ, ਦੂਰ ਭਈ ਜਪ ਨਾਮ ਮੁਰਾਰੀ। ਦ੍ਰਿਸ਼ਟ ਧਾਰ ਲੀਨੋ ਲੜ ਲਾਏ, ਹਰ ਚਰਨ ਗਹੇ ਨਾਨਕ ਸ਼ਰਨਾਏ। ਸੂਹੀ ਮਹਲਾ ਪੰਜਵਾਂ। ਦੀਨ ਛਡਾਏ ਦੁਨੀ ਜੋ ਲਾਏ, ਦੁਹੀ ਸਰਾਈ ਖੁਨਾਮੀ ਕਹਾਏ। ਜੋ ਤਿਸ ਭਾਵੈ ਸੋ ਪ੍ਰਵਾਣ, ਆਪਣੀ ਕੁਦਰਤ ਆਪੇ ਜਾਣ ਰਹਾਉ। ਸੱਚਾ ਧਰਮ ਪੁੰਨ ਭਲਾ ਕਰਾਏ, ਦੀਨ ਕਹਿ ਤੋਸੈ ਦੁਨੀ ਨਾ ਜਾਏ। ਸਰਬ ਨਿਰੰਤਰ ਏਕੋ ਜਾਗੈ, ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ। ਅਗੰਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੈ ਬੁਲਾਇਆ ਤੇਰਾ। ਸੂਹੀ ਮਹਲਾ ਪੰਜਵਾਂ। ਪ੍ਰਾਤਾਂ ਕਾਲ ਹਰ ਨਾਮ ਉਚਾਰੀ, ਉਈਤ ਊਤ ਕੀ ਓਟ ਸਵਾਰੀ। ਸਦਾ ਸਦਾ ਜਪੀਐ ਹਰ ਨਾਮ, ਪੂਰਨ ਹੋਵੈ ਮਨ ਕੇ ਕਾਮ ਰਹਾਉ। ਪ੍ਰਭ ਅਵਿਨਾਸ਼ੀ ਰਹਿਣ ਦਿਨ ਗਾਉ, ਜਿਵਤ ਮਰਤ ਨਿਹਚਲ ਪਾਵੈ ਥਾਉ। ਸੋ ਸ਼ਾ ਸੇਵ ਜਿਤ ਤੋਟ ਨ ਆਵੈ, ਖਾਤ ਖਰਚਤ ਸੁਖ ਆਨੰਦ ਵਿਹਾਵੈ। ਜਗ ਜੀਵਨ ਪੁਰਖ ਸਾਧ ਸੰਗ ਪਾਇਆ, ਗੁਰ ਪ੍ਰਸਾਦ ਨਾਨਕ ਨਾਮ ਧਿਆਇਆ।

ਵੀ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸ਼ਰਨੀ ਰਹਾਉ ਕਰਤ ਬਿਕਾਰ ਦੂ ਕਰ ਝਾਰਤ ਰਾਮ ਰਤਨ ਰਿੱਧ ਤਿਲ ਨਹੀਂ ਧਾਰਤ ਭਰਨ ਪੋਖਣ ਸੰਗ ਔਦ ਬਿਹਾਣੀ ਜੈ ਜਗਦੀਸ਼ ਕੀ ਗਾਤੂ ਨਹੀਂ ਜਾਣੀ ਸ਼ਰਨ ਸਮਰਾਥ ਅਗੋਚਰ ਸਵਾਮੀ ਉਦਰ ਨਾਨਕ ਪ੍ਰਭਯੰਤਰ ਜਾਮੀ ਸੂਹੀ ਮਹਲਾ ਪੰਜਵਾਂ ਸਾਧ ਸੰਗ ਤਰੈ ਪੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਸਿਮਰ ਸਿਮਰ ਜੀਵਾ ਨਾਰਾਇਣ ਦੁਖ ਰੋਗ ਸੋਗ ਸਭਿਨ ਸੇ ਗੁਰ ਪੂਰੇ ਮਿਲ ਪਾਪਤ ਜਾਇਣ ਰਹਾਉ ਜੀਵਨ ਪਦਵੀ ਹਰ ਕਾ ਨਾਉ ਮਨ ਤਨ ਨਿਰਮਲ ਸਾਧ ਸੁਭਾਉ ਆਠ ਪਹਿਰ ਪਾਰ ਬ੍ਰਹਮ ਧਿਆਈਐ ਪੂਰਵ ਲਿਖਤ ਹੋਏ ਤਾਂ ਪਾਈਐ ਸ਼ਰਨ ਪਏ ਜਪ ਦੀਨ ਦਿਆਲਾ ਨਾਨਕ ਜਾਚੈ ਸੰਤ ਰਵਾਲਾ ਸੂਹੀ ਮਹਲਾ ਪੰਜਵਾਂ ਘਰ ਕਾ ਕਾਜ ਨਾ ਜਾਣੀ ਰੂੜਾ ਝੂਠੈ ਧੰਦੈ ਰਚਿਓ ਮੂੜਾ ਜਿਤ ਤੂੰ ਲਾਵੈ ਤਿਤ ਤਿਤ ਲਗਨਾ ਜਾਂ ਤੂੰ ਦੇ ਤੇਰਾ ਨਾਉ ਜਪਨਾ ਰਹਾਉ ਹਰ ਕੇ ਦਾਸ ਕੀ ਹਰ ਛੇਤੀ ਰਾਤੇ ਰਾਮ ਰਸਾਇਣ ਅਨ ਦਿਨ ਮਾਤੇ ਬਾਂਪ ਕਰ ਪ੍ਰਭ ਆਪੇ ਕਾਢੇ ਜਨਮ

ਬਾਦ ਨਿਹਚਲ ਘਰ ਪਾਇਆ, ਸਰਬ ਸੂਖ ਫਿਰ ਨਹੀਂ ਡੋਲਾਇਆ। ਗੁਰੂ ਧਿਆਏ ਹਰ ਚਰਨ ਮਨ ਚੀਨੇ, ਤਾਂ ਤੇ ਕਰਤੈ ਅਸਥਿਰ ਕੀਨੇ ਰਹਾਉ। ਗੁਣ ਗਾਵਤ ਅਚੁੱਤ ਅਵਿਨਾਸ਼ੀ, ਤਾਂ ਤੇ ਕਾਟੀ ਜਮ ਕੀ ਫਾਸੀ। ਕਰ ਕਿਰਪਾ ਲੀਨੇ ਲੜ ਲਾਏ, ਸਦਾ ਆਨੰਦ ਨਾਨਕ ਗੁਣ ਗਾਏ। ਸੋਹੀ ਮਹਲਾ ਪੰਜਵਾਂ, ਅੰਮ੍ਰਿਤ ਬਚਨ ਸਾਧ ਕੀ ਬਾਣੀ। ਜੋ ਜੋ ਜਪੈ ਤਿਸ ਕੀ ਗਤ ਹੋਵੈ, ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ। ਕਲੀ ਕਾਲ ਕੇ ਮਿਟੇ ਕਲੇਸ਼ਾ, ਏਕੋ ਨਾਮ ਮਨ ਮਹਿ ਪਰਵੇਸ਼ਾ। ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਧਰੇ ਹਰ ਗੁਰ ਸ਼ਰਨਾਈ। ਸੂਹੀ ਮਹਲਾ ਪੰਜਵਾਂ, ਘਰ ਤੀਜਾ ਗੋਬਿੰਦਾ। ਗੁਣ ਗਾਉ ਦਿਆਲਾ, ਦਰਸ਼ਨ ਦੇਹ ਪੂਰਨ ਕਿਰਪਾਲਾ। ਰਹਾਉ ਕਰ ਕਿਰਪਾ।

ਸੂਹੀ ਮਹਲਾ ਪੰਜਵਾਂ ਤਿਸ ਬਿਨ ਦੂਜਾ ਅਵਰ ਨਾ ਕੋਈ ਆਪੇ ਥੰਮੈ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਨ ਸਮਰੱਥ ਅਪਾਰ ਰਹਾਓ ਸਭ ਰੋਗ ਮਿਟਾਵੇ ਨਵਾਂ ਨਰੋਆ ਨਾਨਕ ਰੱਖਾ ਆਪੇ ਹੋਆ ਸੂਹੀ ਮਹਲਾ ਪੰਜਵਾਂ ਦਰਸ਼ਨ ਕੋ ਲੋਚੈ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਰਹਾਉ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ ਮਹਾ ਮੋਹਨੀ ਦੂਤਾਂ ਲਾਈ ਪ੍ਰੇਮ ਵਿਸ਼ੋਹਾ ਕਰਤ ਕਸਾਈ ਨਿਰਦੈ ਜੰਤ ਤਿਸ ਦਇਆ ਨ ਪਾਈ ਅਨਕ ਜਨਮ ਬੀਤੀ ਅਨ ਪਰਮਾਈ ਕਰ ਵਾਸਨਾ ਦੇਵੈ ਦੁਤਰ ਮਾਈ ਦਿਨ ਰਹਿਣ ਆਪਣਾ ਕੀਆ ਪਾਈ ਕਿਸ ਦੋਸ਼ ਨ ਦੀਜੈ ਕਿਰਤ ਪਵਾਈ

ਸੂਹੀ ਮਹੱਲਾ ਪੰਜਵਾਂ। ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ, ਕਿਤ ਹੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਏ ਰਹਾਓ। ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ, ਜਲ ਜਾਓ ਇਹ ਬੜਪਣਾ ਮਾਇਆ ਲਪਟਾਏ। ਪੀਸਨ ਪੀਸ ਓਡ ਕਾਮਰੀ ਸੁਖ ਮਨ ਸੰਤੋਖ ਆਏ, ਐਸੋ ਰਾਜ ਨ ਕਿਤੈ ਕਾਜ ਜਿਤ ਨਾ ਤ੍ਰਿਪਤਾਏ। ਨਗਨ ਫਿਰਤ ਰੰਗ ਇਕ ਕੈ ਓ ਸ਼ੋਭਾ ਪਾਏ, ਪਾਟ ਪਟੰਬਰ ਬਿਰਥਿਆ ਜਿਹ ਰਚ ਲੋਭਾਏ। ਸਭ ਕਿਛ ਤੁਮਰੈ ਹਾਥ ਪ੍ਰਭ ਆਪ ਕਰੇ ਕਰਾਏ, ਸਾਹ ਸਾਹ ਸਿਮਰਤ ਰਹਾ ਨਾਨਕ ਦਾਨ ਪਾਏ। ਸੂਹੀ ਮਹੱਲਾ ਪੰਜਵਾਂ। ਹਰ ਕਾ ਸੰਤ ਪ੍ਰਾਨ ਧਨ ਤਿਸਕਾ ਪਨਿਹਾਰਾ, ਭਾਈ ਮੀਤ ਸੁਤ ਸਗਲ ਤੇ ਜੀ ਹੂੰ ਤੇ ਪਿਆਰਾ ਰਹਾਉ, ਕਿਸਾਂ ਕਾ ਕਰ ਬੀਜਨਾ ਸੰਤ ਚੌਰ ਟੁਲਾਵੋ। ਸੀਸ ਨਿਹਾਰੋ ਚਰਨ ਤਲ ਧੂਰ ਮੁਖ ਲਾਵੋ, ਮਿਸ਼ਟ ਬਚਨ ਬੇਨਤੀ ਕਰੋ ਦੀਨ ਕੀ ਨਿਆਈ। ਤਜ ਅਭਿਮਾਨ ਸ਼ਰਨ ਪਰੋ ਹਰ ਗੁਣ ਨਿੰਦ ਗਾ ਪਾਈ, ਅਵਲੋਕਨ ਪੁਨਾ ਪੁਨਾ ਕਰੋ ਜਨ ਕਾਦਰ ਸਾਰ।

ਸਾਰਾ ਸੂਹੀ ਮਹੱਲਾ ਪੰਜਵਾਂ ਤੋਂ ਮੈਂ ਆਇਆ ਸ਼ਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉਂ ਭਾਵੈ ਤਿਉਂ ਰਾਖੂ ਸਵਾਮੀ ਮਾਰਗ ਗੁਰੈ ਪਠਾਇਆ ਰਹਾਉ ਮਹਾਂ ਦੁਤਾਰ ਮਾਇਆ ਜੈਸੀ ਪਵਨ ਚੁਲਾਇਆ ਸੁਨ ਸੁਨ ਹੀ ਡਰਾਇਆ ਕਰਰੂ ਧਰਮ ਰਾਇਆ ਗ੍ਰੇ ਅੰਧ ਕੁਪਾਇਆ ਪਾਵਕ ਸਗਰਾਇਆ ਗਹੀ ਓਟ ਸਦਾਇਆ ਨਾਨਕ ਹਰ ਧਿਆਇਆ ਆਬ ਮੈਂ ਪੂਰਾ ਪਾਇਆ ਰਾਗ ਸੂਹੀ ਮਹੱਲਾ ਪੰਜਵਾਂ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀ ਆ

ਸਾਰਾ ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰਾ ਰਹਾਉ। ਸੱਚ ਤੇਰੀ ਸਾਮਗਰੀ, ਸੱਚ ਤੇਰਾ ਦਰਬਾਰਾ, ਸੱਚ ਤੇਰੇ ਖਜ਼ੀਨਿਆਂ, ਸੱਚ ਤੇਰਾ ਪਾਸਾਰਾ। ਤੇਰਾ ਰੂਪ ਅਗਮ ਹੈ ਅਨੂਪ, ਤੇਰਾ ਦਰਸਾਰਾ, ਹਉ ਕੁਰਬਾਣੀ ਤੇਰਿਆਂ ਸੇਵਕਾਂ, ਜਿਨ ਹਰਨ ਹਰ ਨਾਮ ਪਿਆਰਾ। ਸਭੇ ਇੱਛਾ ਪੂਰੀਆਂ ਜਾ ਪਾਇਆ, ਗਾਮੇ ਅਪਾਰਾ, ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰਿਆਂ ਚਰਨਾਂ ਕੋ ਬਲਿਹਾਰਾ। ਰਾਗ ਸੂਹੀ ਮਹਲਾ ਪੰਜਵਾਂ, ਘਰ ਸਤਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੇਰਾ ਭਾਣਾ ਤੂੰ ਹੈ ਮਨਾਹੇ, ਜਿਸਨੂੰ ਹੋਏ ਦਿਆਲਾ, ਸਾਈ ਭਗਤ ਜੋ ਤੁਧ ਭਾਵੈ, ਤੂੰ ਸਰਬ ਜੀਆਂ ਪ੍ਰਤਪਾਲਾ। ਮੇਰੇ ਰਾਮ ਰਾਏ ਸੰਤਾਂ ਟੇਕ ਤੁਮਾਰੀ, ਜੋ ਤੁਧ ਭਾਵੈ ਸੋ ਪ੍ਰਵਾਨ, ਮਨ ਤਨ ਤੂੰ ਹੈ ਆਧਾਰੀ ਰਹਾਉ। ਤੂੰ ਦਇਆਲ ਕਿਰਪਾਲ, ਕਿਰਪਾ ਨਿਧ ਮਨਸਾ ਪੂਰਨ ਹਾਰਾ। ਭਗਤ ਤੇਰੇ ਸਭ ਪ੍ਰਾਣ ਪਤ ਪ੍ਰੀਤਮ, ਤੂੰ ਭਗਤਨ ਕਾ ਪਿਆਰਾ। ਤੂੰ ਅਥਾਹ ਅਪਾਰ ਅਤਿ ਉੱਚਾ, ਕੋਈ ਅਵਰ ਨਾ ਤੇਰੀ ਪਾਤੇ, ਇਹ ਅਰਦਾਸ ਹਮਾਰੀ ਸਵਾਮੀ ਵਿਸਰ ਨਾਹੀ ਸੁਖ ਦਾਤੇ। ਦਿਨ ਰਹਿਣ ਸਾਸ ਸਾਸ ਗੁਣ ਗਾਵਾਂ, ਜੇ ਸਵਾਮੀ ਤੁਧ ਭਾਵਾਂ, ਨਾਮ ਤੇਰਾ ਸੁਖ ਨਾਨਕ ਮੰਗੈ, ਸਾਹਿਬ ਤੁਠੈ ਪਾਵਾਂ। ਸੂਹੀ ਮਹਲਾ ਪੰਜਵਾਂ, ਵਿਸਰੈ ਨਾਹੀ ਜਿਤ ਤੂੰ ਕਬਹੂੰ, ਸੋ ਥਾਨ ਤੇਰਾ ਕਿਹਾ, ਆਠ ਪਹਿਰ ਜਿਤ ਤੁਧ ਧਿਆਈ, ਨਿਰਮਲ ਹੋਵੈ ਦੇਹਾ। ਮੇਰੇ ਰਾਮ ਹਾਂ ਸੋ ਥਾਨ ਭਾਲਣ ਆਇਆ, ਖੋਜਤ ਖੋਜਤ ਭਇਆ ਸਾਧ ਸੰਗ, ਤਿਨ ਸ਼ਰਨਾਈ ਪਾਇਆ ਰਹਾਉ। ਵੇਦ ਪੜੇ ਪੜ ਬ੍ਰਹਮੇ ਹਾਰੇ, ਇੱਕ ਤਿਲ ਨਹੀਂ ਕੀਮਤ ਪਾਈ, ਸਾਧਕ ਸਿੱਧ ਫਿਰੈ ਬਿਲਾ ਤੇ ਪੀ ਮੋਹੇ ਮਾਈ। 10 ਅਵਤਾਰ ਰਾਜੇ ਹੋਏ ਵਰਤੇ, ਮਹਾਂਦੇਵ ਔ ਧੂਤਾ, ਤਿਨ ਵੀ ਅੰਤ ਨ ਪਾਇਓ ਤੇਰਾ, ਲਾਏ ਥਕੇ ਬਿਭੂਤਾ। ਸਹਿਜ ਸੁਖ ਆਨੰਦ ਨਾਮ ਰਸ, ਹਰ ਸੰਤੀ ਮੰਗਲ ਗਾਇਆ, ਸਫਲ ਦਰਸ਼ਨ ਭੇਟਿਓ ਗੁਰੂ ਨਾਨਕ, ਤਾਂ ਮਨ ਤਨ ਹਰ ਹਰ ਧਿਆਇਆ। ਸੂਹੀ ਮਹਲਾ ਪੰਜਵਾਂ, ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ ਰਹਾਉ। ਕੋਟ ਤੀਰਥ ਮੱਜਣ ਇਸ਼ਨਾਨਾ, ਇਸ ਕਲ ਮੈਂ ਭੈ ਮੈਲ ਭਰੀਜੈ, ਸਾਧ ਸੰਗ ਜੋ ਹਰ ਗੁਣ ਗਾਵੈ, ਸੋ ਨਿਰਮਲ ਕਰ ਲੀਜੈ। ਵੇਦ ਕਤੇਬ ਸਿਮਰਤ ਸ਼ਬਦ ਸਾਸ਼ਤ, ਇਨ ਪੜਿਆ ਮੁਕਤ ਨ ਹੋਈ, ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸ਼ੂਦ ਵੈਸ਼, ਉਪਦੇਸ਼ ਚੌ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਧਰੈ, ਸੋ ਕਲ ਮੈਂ ਘਟ ਘਟ ਨਾਨਕ ਮਾਝਾ। ਸੂਹੀ ਮਹਲਾ ਪੰਜਵਾਂ, ਜੋ ਕਿਛ ਕਰੈ ਸੋਈ ਪ੍ਰਮਾਨੈ, ਓਏ ਰਾਮ ਨਾਮ ਰੰਗ ਰਾਤੇ, ਤਿਨ ਕੀ ਸ਼ੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਮੇਰੇ ਰਾਮ ਹਰ ਸੰਤਾਂ ਜੇ ਵਿੜ ਨਾ ਕੋਈ, ਭਗਤਾਂ ਬਣਿਆਈ ਪ੍ਰਭ ਆਪਣੇ ਸਿਉ, ਜਲ ਥਲ ਮਈਲ ਸੋਈ ਰਹਾਉ। ਕੋਟ ਪਰਾਧ ਦੀ ਸੰਤ ਸੰਗ ਉਧਰੈ, ਜਮ ਤਾਂ ਕਹਿ ਨੇੜ ਨ ਆਵੈ, ਜਨਮ ਜਨਮ ਕਾ ਵਿਛੜਿਆ ਹੋਵੈ, ਤਿਨ ਹਰ ਸਿਉ ਆਣ ਮਿਲਾਵੈ। ਮਾਇਆ ਮੋਹ ਭਰਮ ਪਉ ਕਾਟੈ,
संत शरण जो आवै जेहा मनूरथ कर आराधी सो संतन ते पावै जन की महिमा केतक बरनो जो प्रभ अपने भाणे कहो नानक दिन सतगुर भेटिया से सब ते भये निकाणे सोही महला पंजवा महा अगन ते

ਪਰਿਭਾਸ਼ਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾਉ ਅੰਧ ਕੂਬ ਤੇ ਕਾਢ ਲਈਏ ਤੁਮ ਆਪ ਭਏ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦੀਏ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਪਰਮ ਗਿਆ ਮੋਹ ਭੈ ਮੋਹ ਬਿਨਾਸੇ ਮਿਟਿਆ ਸਗਲ ਵਸੂਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤਿਗੁਰ ਪੂਰਾ ਸੋਹੀ ਮਹਲਾ ਪੰਜਵਾਂ ਜਬ ਕਛ ਨਾ ਸੀਓ ਤਬ ਕਿਆ ਕਰਤਾ ਕਵਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚਨ ਰਚਾਇਆ ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਗਣਤੀ ਗਣੀ ਨਾ ਛੂਟੈ ਕਤਹੂੰ ਕਾਚੀ ਦੇ ਆਣੀ ਕਿਰਪਾ ਕਰੋ ਪ੍ਰਭ ਕਰਨੈ ਹਾਰੇ ਤੇਰੀ ਬਖਸ਼ ਨਿਰਾਲੀ ਜੀ ਜੰਤ ਸਭ ਤੇਰੇ ਕੀਤੇ ਘਟ ਘਟ ਤੁਸੀਂ ਤੇ ਆਈਐ ਤੇਰੀ ਗਤਮਿਤ ਤੂੰ ਹੈ ਜਾਣੈ ਕੁਦਰਤ ਕੀਮ ਨਾ ਪਾਈਐ ਨਿਰਗੁਣ ਮੁਗਧ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੈ ਮਿੱਠਾ ਲੱਗੈ ਤੇਰਾ ਭਾਣਾ ਸੋਹੀ ਮਹਲਾ ਪੰਜਵਾਂ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਾਮਾ ਪ੍ਰਵਾਨ ਗਣੀ ਸੇ ਆਏ ਸਫਲ ਤਿਨਾ ਕੇ ਕਾਮਾ ਮੇਰੇ ਰਾਮ ਹਰ ਜਨ ਕੈ ਹੋਂ ਬਲ ਜਾਈ ਕੇਸਾਂ ਕਾ ਕਰ ਚਵਰ ਟੁਲਾਵਾਂ ਚਰਨ ਤੂੜ ਮੁਖ ਲਾਈ ਰਹਾਉ ਜਨਮ ਮਰਨ ਦੂ ਹੂੰ ਮੈਂ ਨਾਹੀ ਜਨ ਭਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਸੇ ਤਿੰਨ ਜਾਤੇ ਪੱਖਾ ਫੇਰੀ ਪਾਣੀ ਢੋਵਾਂ ਹਰ ਜਰ ਕੈ ਪੀਸਣ ਪੀਸ ਕਮਾਵਾਂ ਨਾਨਕ ਕੀ ਪ੍ਰਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ ਸੋਹੀ ਮਹਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੈ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ ਰਾਮ ਰਾਏ ਜਿਉਂ ਰਾਖੈ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਹੀਐ ਰਹਾਉ ਮੁਕਤ ਭੁਗਤ ਜੁਗ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਹੇ ਸਿਮਰ ਸਿਮਰ ਸਿਮਰ ਨਾਮ ਜੀਵਾਂ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾਂ ਮੇਰੇ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇੜਾ ਸੁਹਾਵੀ ਜਿਤ ਤੁਮਰੈ ਦੁਆਰੈ ਆਇਆ ਨਾਨਕ ਪ੍ਰਭੇ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੋਹੀ ਮਹਲਾ ਪੰਜਵਾਂ ਤੁਧ ਚਿਤ ਆਏ ਮਹਾਨੰਦਾ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵੇ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੈ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾਂ ਤੇਰੇ ਦਰਸ਼ਨ ਕਉ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਉਰਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪੈ ਸਾਰੀ ਤੁਧ ਜੇ ਵਡਿਆਵਰ ਨਾ ਕੋਈ ਜਿਸਨੂੰ ਲਾਏ ਲਹਿ ਸੋ ਲਾਗੈ ਭਗਤ ਤੁਹਾਰਾ ਸੋਈ ਦੋਏ ਕਰ ਜੋੜ ਮਾਂਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾਂ ਸੋਹੀ ਮਹਲਾ ਪੰਜਵਾਂ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ
मरना चीत ना आवे। मेरे राम राए तू संतां का संत तेरे, तेरे सेवक को पो किश नाही, जम नहीं आवै नेरे रहाओ, जो तेरे रंग राते स्वामी, तिनका जन्म मरण दुख नासा, तेरी बख्श न मेटै कोई, सतगुर का दिलासा, नाम ध्यान सुख बल पायन, आठ पहर यारा दें, तेरी शरण तेरे परवासै, पंच दुष्ट लै साधे, ज्ञान ध्यान किश कर्म न जाना, सार न जाना तेरी, सब ते वड्डा सतगुर, नानक जिन कल राखी मेरी, सोही महला पंजवां, सगल त्याग गुर शरणी आया, राखू राख नहारे, जेत तू लावै तेत हम लागै, क्या एह जंत विचारे, मेरे राम जी तू प्रभ अंतर जामी, कर कृपा गुरुदेव दयाला, गुण गावा नित स्वामी रहाओ, आठ पहर प्रभ अपना त्याई, गुर प्रसाद पौतरी, आप त्याग होइए सबरेणा, जीव त्या इं मरिए, सफल जन्म तिसका जग पीतर, साध संग नाउ जापे, सगल मनोरथ तिसके पूर्ण, सगल मनोरथ तिसके पूर्ण, जिस दया करे प्रभ आपे, दीन दयाल कृपाल प्रभ स्वामी, तेरी शरण दयाला, कर कृपा अपना नाम दीजै, नानक साध रवाला, राग सूही अष्टपदियां, महला पहला घर पहला, एक ओंकार सतगुर प्रसाद।

ਵਿਚਾਰ ਜੀਉ, ਲੇਖਾ ਮੰਗੈ ਦੇਵਣਾ, ਪੁੱਛੈ ਕਰ ਵਿਚਾਰ ਜੀਉ, ਸੱਚੇ ਕੀ ਲਿਵ ਉਭਰੈ, ਬਖਸ਼ੇ ਬਖਸ਼ਣ ਹਾਰ ਜੀਉ, ਅਨਕੋ ਕੀ ਜੈ ਮਿੱਤੜਾ, ਖਾ ਕਰ ਲੈ ਮਰ ਜਾਏ ਜੀਉ, ਬਹੁ ਰੰਗ ਦੇਖ ਭੁਲਾਇਆ, ਪੁੱਲ ਪੁੱਲ ਆਵੈ ਜਾਏ ਜੀਉ, ਨਦਰ ਪ੍ਰਭੂ ਤੇ ਛੁੱਟੀਐ, ਨਦਰੀ ਮੇਲ ਮਿਲਾਏ ਜੀਉ, ਗਾਫਲ ਗਿਆਨ ਵਿਹੂਣਿਆ, ਗੁਰਬਿਨ ਗਿਆਨ ਨ ਭਾਲ ਜੀਉ, ਖਿੰਚੋ ਤਾਣ ਵਿਗੁੱਚੀਐ, ਬੁਰਾ ਭਲਾ ਦੁਇ ਨਾਲ ਜੀਉ, ਬਿਨ ਸ਼ਬਦੈ ਪੈਰ ਤਿਆ, ਸਭ ਜੋ ਹੀ ਜਮਕਾਲ ਜੀਉ, ਜਿਨ ਕਰ ਕਾਰਨ ਤਾਰਿਆ, ਸਭ ਸਹਿ ਦੇ ਆਧਾਰ ਜੀਉ, ਸੋ ਕਿਉਂ ਮਨੋ ਵਿਸਾਰੀਐ, ਸਦਾ ਸਦਾ ਦਾ ਤਾਰ ਜੀਉ, ਨਾਨਕ ਨਾਮ ਨ ਵਿਸਰੈ, ਨਿਧਾਰਾ ਆਧਾਰ ਜੀਉ, ਸੋਹੀ ਮਹਲਾ ਪਹਿਲਾ, ਕਾਫੀ ਘਰ ਦਸਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਨਸ ਜਨਮ ਦੁਲੰਬ, ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ, ਜੇ ਸਤਿਗੁਰ ਭਾਇਆ ਚੱਲੈ ਜਨਮ ਸਵਾਰ, ਵੱਖਰ ਸੱਚ ਲੈ ਪਤ ਪਾਏ ਦਰਬਾਰ, ਸਤਿਗੁਰ ਸ਼ਬਦ ਭੈ ਰਹਾਓ, ਮਨ ਤਨ ਸੱਚ ਸਲਾਹੇ, ਸਾਚੇ ਮਨ ਭਾਇਆ

ਤੂੰ ਵਸੈ ਮਨ ਮਾਹੇ ਸਹਿਜੇ ਰਸ ਰਸੈ, ਮੂਰਖ ਮਨ ਸਮਝਾਏ ਆਖੋ ਕੇ ਤੜਾ, ਗੁਰਮੁਖ ਹਰ ਗੁਣ ਗਾਏ।

ਜਿਆ ਦੇਹੀ ਭਸਮ ਰਲਾਏ ਨਾ ਜਾਪੀ ਕਹਿ ਗਿਆ ਆਪੇ ਦਇਆ ਆਪੇ ਰਹਿਆ ਸਮਾਏ ਸੋ ਵਿਸਮਾਦ ਪਿਆ ਤੂੰ ਨਾਹੀ ਪ੍ਰਭ ਦੂਰ ਜਾਣੈ ਸਭ ਤੂੰ ਹੈ ਗੁਰਮੁਖ ਵੇਖ ਅਧੂਰ ਅੰਤਰ ਪੀ ਤੂੰ ਹੈ ਮੈਂ ਤੀਜੈ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤ ਦੇ ਰਾਗ ਸੋਹੀ ਮਹਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕੁਛ ਹੋਆ ਬਿਨ ਸਤਿਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧ ਨ ਜਾਪੈ ਕੌਡੀ ਬਦਲੈ ਜਨਮ ਗਵਾਇਆ ਚੀਨਸ ਨਾਹੀ ਆਪੈ ਗੁਰਮੁਖ ਹੋਵੈ ਤਾਂ ਏਕੋ ਜਾਣੈ ਹੋਮੈ ਦੁਖ ਨਾ ਸੰਤਾਪੈ ਬਲਿਹਾਰੀ ਗੁਰੇ ਆਪਣੇ ਵਿਟੋ ਜਿਨ ਸਾਚੇ ਸਿਉ ਲਿਵਲਾਈ ਸ਼ਬਦ ਚੀਨ ਆਤਮ ਪ੍ਰਗਾਸ਼ਿਆ ਸਹਿਜੇ ਰਹਿਆ ਸਮਾਈ ਰਹਾਉ ਗੁਰਮੁਖ ਗਾਵੈ ਗੁਰਮੁਖ ਬੂਝੈ ਗੁਰਮੁਖ ਸ਼ਬਦ ਵਿਚਾਰੇ ਜਿਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ ਮਨਮੁਖ ਅੰਦਾ ਅੰਦ ਕਮਾਵੈ ਬੇਖੱਟੇ ਸੰਸਾਰੇ ਮਾਇਆ ਮੋਹ ਸਦਾ ਦੁਖ ਪਾਏ ਬੇਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲੈ ਸਤਿਗੁਰ ਭਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੈ ਹੋਮੈ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੈ ਰੰਗ ਰਾਤਾ ਗੁਰ ਕੈ ਸਹਿਜ ਸੁਭਾਏ ਮਨਮੁਖ ਸਦ ਹੀ ਕੂੜੋ ਬੋਲੈ ਬਿਖ ਬੀਜੈ ਬਿਖ ਖਾਏ ਜਮਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਣ ਛਡਾਏ ਸੱਚਾ ਤੀਰਥ ਜਿਤ ਸਤ ਸਰਨਾਵਣ ਗੁਰਮੁਖ ਆ ਬੁਝਾਏ ਅੜਸੜ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤੈ ਮਲ ਜਾਏ ਸੱਚਾ ਸ਼ਬਦ ਸਦਾ ਹੈ ਨਿਰਮਲ ਨਾ ਮਲ ਲੱਗੈ ਨ ਲਾਏ ਸੱਚੀ ਸ਼ਿਵ ਸੱਚੀ ਸਲਾ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਸ ਹਰ ਤਿਸ ਕੇਰਾ ਦੁਰਮਤ ਕਹਿਣ ਨ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹੋਮੈ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸਮਾਏ

ਸੂਹੀ ਮਹਲਾ ਤੀਜਾ ਕਾਇਆ ਕਾਮਣ ਅਤ ਸਵਾਲਿਓ ਫਿਰ ਵਸਹਿ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹੋਂ ਮੈਂ ਵਿੱਚੋਂ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾ ਸਮਾਣੀ ਰਹਾਉ ਕਾਇਆ ਅੰਦਰ ਸਭ ਕਿਛ ਵਸੈ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਕਾਇਆ ਅੰਦਰ ਸਭ ਕਿਛ ਵਸੈ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਪਾਲਾ ਕਾਇਆ ਕਾਮਣ ਸਦਾ ਸੁਹੇਲੀ ਗੁਰਮੁਖ ਨਾਮ ਸੰਭਾਲਾ ਕਾਇਆ ਅੰਦਰ ਆਪੇ ਵਸੈ ਅਲੱਖ ਨਾ ਲਖਿਆ ਜਾਈ ਮਨਮੁਖ ਮੁਗਧ ਬੂਜੈ ਨਾਹੀ ਬਾਹਰ ਭਾਲਣ ਜਾਈ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲੱਖ ਦਿੱਤਾ ਲਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਪਰੇ ਭੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ ਹਾਟ ਪਟਣ ਬਾਜਾਰਾ ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈ ਹੈ ਗੁਰ ਕੈ ਸ਼ਬਦ ਵਿਚਾਰਾ ਕਾਇਆ ਅੰਦਰ ਤੋਲ ਤੁਲਾਵੈ ਆਪੇ ਤੋਲਣ ਹਾਰਾ ਇਹ ਮਨ ਰਤਨ ਜਵਾਹਰ ਮਾਣਕ ਤਿਸ ਕਾ ਮੋਲ ਅਫਾਰਾ ਮੋਲ ਕਿਤ ਹੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰ ਵਿਚਾਰਾ ਗੁਰਮੁਖ ਹੋਵੈ ਸੋ ਕਾਇਆ ਖੋਜੈ ਹੋਰ ਸਭ ਪਰਮ ਪੁਲਾਈ ਜਿਸਨੂੰ ਦੇ ਸੋਈ ਜਨ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ਕਾਇਆ ਅੰਦਰ ਭਉ ਭਉ ਵਸੈ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ ਸਭ ਉਪਜਿਤ ਸੰਸਾਰਾ ਸੱਚੇ ਆਪਣਾ ਖੇਲ ਰਚਾਇਆ ਆਵਾ ਗੌਣ ਪਸਾਰਾ ਪੂਰੇ ਸਤਿਗੁਰ ਆਪ ਦਿਖਾਇਆ ਸਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਿਗੁਰ ਸੇਵੈ ਸੱਚੇ ਆਪ ਸਵਾਰੀ ਵਿਣ ਨਾਵੈ ਦਰ ਢੋਈ ਨਾਹੀ ਤਾਂ ਜਮ ਕਰੇ ਖੁਆਰੀ ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਰ ਕਿਰਪਾ ਧਾਰੀ ਰਾਗ ਸੂਹੀ ਮਹਲਾ ਤੀਜਾ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਨੀਆਂ ਨਾ ਸਾ ਲਾਹੇ ਜੋ ਮਰ ਵੰਜਸੀ ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਰ ਹਾਉ ਦੁਨੀਆਂ ਕੇਰੀ ਦੋਸਤੀ ਮਨਮੁਖ ਦੰਜ ਮਰਨ ਜੰਪੁਰ ਬੱਦੇ ਮਾਰੀਐ ਵੇਲਾ ਨਾ ਲਹਨ ਗੁਰਮੁਖ ਜਨਮ ਸਕਾਰ ਥਾ ਸੱਚੈ ਸ਼ਬਦ ਲਗਨ ਆਤਮ ਰਾਮ ਪ੍ਰਗਾਸ਼ਿਆ ਸਹਿਜੇ ਸੁਖ ਰਹਨ ਗੁਰ ਕਾ ਸ਼ਬਦ ਵਿਸਾਰਿਆ ਦੂਜੈ ਪਾਏ ਰਚਨ ਤਿਸ਼ਨਾ ਭੁੱਖ ਨਾ ਉਤਰੈ ਅਨ ਦਿਨ ਜਲਤ ਫਿਰਨ

ਵਡਬਨ ਨਿੰਦਾ ਭਲੀ ਕਿਸੈ ਕੀ ਨਾਹੀ ਮਨ ਮੁਖ ਮੁਗਦ ਕਰਨ ਮੂੰਹ ਕਾਲੇ ਤਿਨ ਨਿੰਦਕਾਂ ਨਰਕੇ ਕੂਰ ਪਵਨ ਇਹ ਮਨ ਜੈਸਾ ਸੀਵੈ ਤੈਸਾ ਹੋਵੈ ਤੇ ਕਰਮ ਕਮਾਏ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਛੂ ਨਾ ਜਾਏ ਕਹਿਣਾ ਕਿਛੂ ਨਾ ਜਾਏ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ ਉਹ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲਣਾ ਤੁਮਾਏ ਗੁਣਕਾਰੀ ਗੁਣ ਸੰਗਰੈ ਅਵਰਾਂ ਉਪਦੇਸ਼ਨ ਸੇਵੜ ਭਾਗੀ ਜੇ ਉਹਨਾਂ ਮਿਲ ਰਹੇ ਅਨੰਦਿਨ ਨਾਮ ਲੈਨ ਦੇਸੀ ਰਿਜਕ ਸੰਭਾਹੇ ਜਿਨੇ ਉਪਾਈ ਮੇਦਨੀ ਏਕੋ ਹੈ ਦਾਤਾਰ ਸੱਚਾ ਆਪ ਧਣੀ ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸ਼ੇ ਮਿਲ ਲਏ ਸੋ ਪ੍ਰਭ ਸਦਾ ਸੰਭਾਲ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹੇ ਹੋਮੈ ਸ਼ਬਦ ਜਲਾਏ ਸੋ ਸ਼ੈ ਸੱਚਾ ਵੀ ਸਰੈ ਤ੍ਰਿਗ ਜੀਵਨ

ਸੱਚਾ ਸ਼ਾਹ ਸੱਚੇ ਵਣਜਾਰੈ ਉਥੇ ਕੂੜਨਾ ਟਿਕਾਨ ਓਨਾ ਸੱਚ ਨ ਪਾਵਈ ਦੁਖੀ ਮਾਹੇ ਪਚਾਨ ਹਉਮੈ ਮੇਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ ਪੈ ਕਿਰਤ ਕਮਾਵਣਾ ਕੋਈ ਨ ਮਿਟਣ ਹਾਰ ਸੰਤਾਂ ਸੰਗਤ ਮਿਲ ਰਹਿ ਤਾਂ ਸੱਚ ਲੱਗੈ ਪਿਆਰ ਸੱਚ ਸਲਾਹੀ ਸੱਚ ਮਨ ਦਰ ਸੱਚੈ ਸਚਿਆਰ ਗੁਰ ਪੂਰੇ ਪੂਰੀ ਮਤ ਹੈ ਐਨਸ ਨਾਮ ਧਿਆਏ ਹਉਮੈ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ ਗੁਰਸਾਲਾਹੀ ਆਪਣਾ ਨਿਮ ਨਿਮ ਲਾਗਾਂ ਪਾਏ ਤਨ ਮਨ ਸੌਂਪੀ ਆਗੈ ਧਰੀ ਵਿੱਚੋਂ ਆਪ ਗਵਾਏ ਖਿੰਚੋ ਤਾਣ ਵੀ ਗੁੱਚੀਐ ਇੱਕ ਸਿਉਂ ਲਿਵਲਾਏ ਹਉਮੈ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਏ ਸਤਿਗੁਰ ਨੂੰ ਮਿਲੇ ਸੇ ਭਾਇਰਾ ਸੱਚੈ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੁੜੈ ਦਰ ਸੱਚੈ ਦੇ ਸੰਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ ਅਵਗਣ ਵਿਕਣ ਪੱਲਰਨ ਗੁਣ ਕੀ ਸਾਂਝ ਕਰਨ ਗੁਣ ਕੀ ਸਾਂਝ ਸੁਖ ਉਪਜੈ ਸੱਚੀ ਭਗਤ ਕਰੇਨ ਸੱਚ ਵਣਜੈ ਗੁਰ ਸ਼ਬਦ ਸਿਉਂ ਲਾਹਾ ਨਾਮ ਲੈਨ ਸੋਇਨਾ ਰੁਪਾ ਪਾਪ ਕਰ ਕਰ ਸੰਚੀਐ ਚੱਲੈ ਨਾ ਚੱਲਦਿਆਂ ਨਾਲ ਵਿਣ ਨਾਵੈ ਨਾਲ ਨਾ ਚੱਲਸੀ ਸਭ ਮੁੱਠੀ ਜਮਕਾਲ ਮਨ ਕਾ ਤੋਸਾ ਹਰ ਨਾਮ ਹੈ ਹਿਰਦੈ ਰੱਖੋ ਸੰਭਾਲ ਇਹ ਖਰਚ ਅਖੁੱਟ ਹੈ ਗੁਰਮੁਖ ਨਿਭ ਹੈ ਨਾਲ ਮਨ ਮੂਲੋਂ ਭੁੱਲਿਆ ਜਾਸੈ ਪਤ ਗਵਾਏ ਇਹ ਮਨ ਮੂਲੋਂ ਭੁੱਲਿਆ ਜਾਸੈ ਪਤ ਗਵਾਏ ਇਹ ਜਗਤ ਮੋਹ ਦੂਜੈ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨ ਜਾਏ ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉ ਰਹਿ ਸਮਾਏ।

ਸਾਈ ਨਾਨਕ ਗਰੀਬ ਢਹਿ ਪਿਆ ਦੁਆਰੈ ਹਰ ਮੇਲ ਲਹਿ ਵਡਿਆਈ ਅੱਖੀ ਕਾਢ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲੇ ਤਾਂ ਤੁਜੈ ਅਰਾਧੀ ਜੇ ਮਾਰ ਕੱਢੈ ਭੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੈ ਤਾਂ ਛੋੜ ਨਾ ਜਾਈ ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖਿਓ ਤੁਧ ਵਿਸਰੈ ਮਰ ਜਾਈ ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਪਿਆ ਦੀਵਾਨਾ ਹਰ ਤੋ ਦਰਸ਼ਨ ਕਹਿਤਾਈ ਚੱਖੜ ਚਾਂਗੀ ਮੀਂਹ ਵਰਸੈ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬੋਖਾਰਾ ਗੁਰਸਿੱਖ ਲੰਘ ਗੁਰ ਪੈ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਜਿਉ ਧਰਤੀ ਸ਼ੋਭ ਕਰੇ ਜਲ ਬਰਸੈ ਤਿਉ ਸਿੱਖ ਗੁਰਮਿਲ ਬਿਗਸਾਈ ਸੇਵਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੈ ਧਿਆਈ ਜੋ ਤੁਧ ਸੇਵੈ ਸੋ ਤੂੰ ਹੈ ਹੋਵੈ ਤੁਧ ਸੇਵਕ ਪੈਜ ਰਖਾਈ ਭੰਡਾਰ ਪਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ ਜਿਸ ਤੂੰ ਦੇ ਸੋਈ ਜਨ ਪਾਏ ਹੋਰ ਨੇ ਫਲ ਸਭ ਚਤੁਰਾਈ ਸਿਮਰ ਸਿਮਰ ਸਿਮਰ ਗੁਰੇ ਆਪਣਾ ਸੋਇਆ ਮਨ ਜਾਗਾਈ ਇੱਕ ਦਾਨ ਮੰਗੈ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮੀਠਾ ਲਾਗੈ ਜੇ ਬਖਸ਼ੇ ਤਾਂ ਗੁਰ ਵਡਿਆਈ ਗੁਰਮੁਖ ਬੋਲੈ ਸੋ ਥਾਏ ਪਾਏ ਮਨ ਮੁਖ ਕਿਸ ਥਾਏ ਨਾ ਪਾਈ ਪਾਲਾ ਕੱਕਰ ਵਰਫ ਵਰਸੈ ਗੁਰਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰੇ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ ਅਨੇਕ ਪਾਪ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਏ ਪਾਈ ਰਹਿਣ ਦਿਨਸ ਗੁਰ ਚਰਨ ਰਾਧੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜੀਓ ਪਿੰਡ ਗੁਰੂ ਹੈ ਗੁਰ ਮੇਲ ਤ੍ਰਿਪਤ ਅਗਾਈ ਨਾਨਕ ਕਾ ਪ੍ਰਭੂ ਰਹਿਓ ਹੈ ਜਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੁਆਰੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਸੋ ਸਮੂਹ ਹਾਜ਼ਰੀ ਭਰ ਰਹੀਆਂ ਸੰਗਤਾਂ ਨੂੰ ਜੀਓ ਆਇਆਂ। ਸਤਿਗੁਰ ਦੀ ਅੰਮ੍ਰਿਤਮਈ ਬਾਣੀ ਦੇ ਆਪ ਜੀ ਨੇ ਪਾਠ ਸਰਵਣ ਕੀਤੇ ਨੇ। ਸਮਾਂ ਹੈ ਪਾਵਨ ਗੁਰਬਾਣੀ ਆਸਾ ਕੀ ਵਾਰ ਦੇ ਕੀਰਤਨ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ। ਆਪ ਜੀ ਤਿੰਨਾਂ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਬਿਨ ਕੋਰਿਆਂ ਦਾ ਮਾਲਾ ਪਹਿਲਾ।
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁੱਚੇ, ਛੁੱਟੇ ਤਿਲ ਬਵਾੜ ਜਿਉਂ ਸੁੰਜੇ ਅੰਦਰ ਖੇ।

ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਣੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਾਖੇ ਲੱਖ ਕਰੋੜ ਸੱਚਾ ਸਭ ਤਾਂ ਸੱਚਾ ਸਭ ਜੋ ਸੱਚੀ ਤੇਰੀ ਸਿਫ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾ

ਵੱਡੀ ਵਡਿਆ ਜਾਂ ਵੱਡਾ ਨਾਂ, ਵੱਡੀ ਵਡਿਆ ਜਾਂ ਸੱਚ ਨਿਆਂ, ਵੱਡੀ ਵਡਿਆ ਜਾਂ ਚੌਥਾ, ਵੱਡੀ ਵਡਿਆ ਜਾਣੇ ਆ ਲਾਓ, ਵੱਡੀ ਵਡਿਆ ਪੁੱਜੇ ਸਭ ਪਾਓ।

ਕਿਸਮਤ ਖਾਣੀ ਕਿਸਮਤ ਸਾਥ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਸਮਾਦ ਵਿਜੋਗ ਸਮਾਦ ਭੁੱਖ ਵਿਸਮਾਦ ਭੋ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜੇ ਵਿਸਮਾਦ ਰਾਹਾ।

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬਿਆਕਾਰ ਕੁਦਰਤ ਵੇਦ ਪ੍ਰਾਣਕ ਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪੈਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਂ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ

ਘੜ ਪਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੇ ਝੜ ਝੜ ਪਵੇ ਅੰਗਿਆਰ ਨਾਨਕ ਜਨ।

ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ।

ਪੁਸਤਕ ਸੰਧਿਆ ਬਾਦੰਗ ਸਿਲ ਪੂਜ ਸਬਗਲ ਸਮਾਦੰਗ ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋਇ ਧੋਤੀ ਬਸਤੁ ਕਪਾਟੰ ਜਾਣਸ ਬ੍ਰਹਮ ਕਰਮੰ ਸਭ ਫੋਕਟ ਨੇ ਚੋਕਰ।

0: ਤਕ ਨਾ ਟੁੱਟੇ ਜੇ ਤਕ ਹੋਵੇ ਜੋਰ ਮਹੱਲਾ ਪੈਂਦਾ
1: ਨਾਏ ਮੰਨਿਆ ਪਤ ਉਪਜੈ ਸਲਾਈ ਸਤਸੂ ਦਰਗਹਿ ਅੰਦਰ ਪਾਈਆ ਤਕ ਨਾ ਟੁੱਟ ਸਪੂਤ ਮਹੱਲਾ ਪਹਿਲਾ ਤਗ ਨਾ ਇੰਦੇਰੀ ਤਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਕੀ ਵੇ ਤਗਾ ਆਪੇ ਵਤੈ ਵਟ ਧਾਗੇ ਅਬਰਾ ਘਤੈ

0: ਪੜੇ ਕਿਤੇ ਬਸ ਨਿਮ ਤੁਰਕਾ ਭਾਈ ਛੋੜੀ ਲੈ ਪਖੰਡਾ ਨਾਮ ਲੈ ਜਾਏ ਤਰੰਦਾ ਮਹਲਾ ਪਹਿਲਾ
1: ਮਾਨਸ ਖਾਣੇ ਕਰੇ ਨਵਾਜ਼ ਸ਼੍ਰੀ।

ਨਾਨਕ ਕੂੜ ਰਹਿਆ ਭਰਪੂਰ। ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਨੀਰ

ਜਿਸੇ ਸੁਪਾਈ ਸੁਪਾਈ ਦਸ ਮਾਲੀ ਹੈ, ਜਿਸ ਕੀਤਾ ਪਾਈ ਆਪਣਾ ਸਾਕਾਰ ਬਰੀ ਕਿਉਂ ਘਾਲੀ ਹੈ, ਬੰਦਾ ਬੂਨਾ ਕੀਤੇ ਦਿਲ ਮਿੰਨਤ ਨੇ ਹਾਲੀ।

ਬੋਲਣਾ ਜੀ ਸਤਨਾਮ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜੁਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਘਰ ਨੋ ਨਿਧਿਆਵੇ ਧਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ। ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ।

ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ ਆਪ ਜੀ ਨੇ ਮਿਹਰ ਕੀਤੀ ਅੰਮ੍ਰਿਤ ਵੇਲੇ ਸਿੰਘਾਸਣਾਂ ਤੇ ਬਿਰਾਜਮਾਨ ਹੋ ਕਰਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਤੁਰਕੀ ਬਾਣੀ ਦੇ ਸ੍ਰੀ ਸਹਿਜ ਪਾਠ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਕੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਕੀ ਅਰਦਾਸ ਮੇਰ ਕਰਨੀ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤ ਦੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸਤਿਗੁਰ ਜੀ ਮਿਹਰ ਕਰਨੀ ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਪਲ ਪਰਿਵਾਰ ਵੱਲੋਂ ਬੀਬੀ ਅਵਤਾਰ ਕੌਰ ਉੱਪਲ ਬੀਬੀ ਮਨਜੀਤ ਕੌਰ ਉੱਪਲ ਸਮੂਹ ਪਰਿਵਾਰ ਵੱਲੋਂ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਅਤੇ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਸਾਰੇ ਦਿਨ ਦੀ ਦੇਗਾਂ ਦੀ ਸੇਵਾ ਕੀਤੀ ਜਾ ਰਹੀ ਹੈ ਆਪ ਜੀ ਨੇ ਕਿਰਪਾ ਕਰਨੀ ਉੱਪਲ ਪਰਿਵਾਰ ਦੇ ਸਿਰ ਉੱਤੇ ਮੇਰ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਬੇਅੰਤ ਅਰਦਾਸ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਆਪ ਜੀ ਕੇ ਹਜ਼ੂਰ ਉੱਪਲ ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਰੋ ਕਿਰਪਾ ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹਿਣਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ

ਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ।

गुर रामदास राखो शरणाई एक अरदास पाठ कीरत की।

ਖੋਜਕਰਤਾ ਨੇ ਦੁਨੀਆਂ ਦੇ ਕੁਝ ਲਾਅ ਲੱਭੇ, ਕੁਝ ਕਾਨੂੰਨ ਲੱਭੇ ਤੇ ਉਹਨਾਂ ਕਾਨੂੰਨਾਂ ਦਾ ਗਿਆਨ ਸਾਨੂੰ ਦੇ ਦਿੱਤਾ। ਆਪ ਸੰਸਾਰ ਤੇ ਚੱਲਿਆ ਗਿਆ ਤੇ ਉਹਦੇ ਕਾਨੂੰਨਾਂ ਰਾਹੀਂ ਅੱਗੇ ਤੋਂ ਅੱਗੇ ਸਟੱਡੀ ਅੱਜ ਵੀ ਹੁੰਦੀ ਹੈ। ਜਿਵੇਂ ਆਪਾਂ ਆਮ ਇੱਕ ਸ਼ਬਦ ਵਰਤਦੇ ਹਾਂ ਵੀ ਨਿਊਟਨ ਨੇ ਤਿੰਨ ਲਾਅ ਦੱਸੇ। ਸਭ ਤੋਂ ਪ੍ਰਮੁੱਖ ਲਾਅ ਉਹਦਾ ਜਿਹੜਾ ਸੀ ਉਹ ਸੀ ਧਰਤੀ ਵਿੱਚ ਗੁਰਤਾਕਰਸ਼ਣ ਹੈ, ਧਰਤੀ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਹੈ। ਹੁਣ ਇਹ ਲਾਅ ਉਹਨੇ ਦੱਸਿਆ ਹੈ, ਮੌਜੂਦ ਪਹਿਲਾਂ ਹੀ ਹੈ, ਉਹਦਾ ਗਿਆਨ ਦਿੱਤਾ ਹੈ ਉਹਨੇ, ਉਹਦੀ ਸਮਝ ਦਿੱਤੀ ਹੈ, ਉਹਨੇ ਬਣਾਇਆ ਨਹੀਂ ਹੈ ਕਾਨੂੰਨ। ਕਾਨੂੰਨ ਕਰਤੇ ਪੁਰਖ ਪਰਮੇਸ਼ਰ ਦਾ ਹੈ, ਬਣਾਇਆ ਨਹੀਂ ਹੈ ਉਹਨੇ। ਇੱਦਾਂ ਹੀ ਸਾਇੰਸਦਾਨ, ਵਿਦਵਾਨ, ਖੋਜਕਾਰ, ਉਹਨਾਂ ਨੇ ਕੁਦਰਤ ਦੇ ਭੇਤਾਂ ਨੂੰ ਸਮਝਿਆ, ਜਿਹਨਾਂ ਨੂੰ ਚਾਨਣ ਹੋਇਆ, ਉਹਨਾਂ ਨੇ ਦੁਨੀਆਂ ਦੇ ਸਾਹਮਣੇ ਉਹ ਗਿਆਨ ਪਰੋਸ ਦਿੱਤਾ। ਆਪ ਚਲੇ ਗਏ, ਉਹ ਸਰੀਰ ਕਰਕੇ ਆਪ ਮੌਜੂਦ ਨਹੀਂ ਹੈਗੇ। ਹੁਣ ਜਿਹੜਾ ਗਿਆਨ ਪਰੋਸਿਆ ਹੋਇਆ ਸੀ ਉਹਦੇ ਆਧਾਰ ਉੱਤੇ ਦੁਨੀਆਂ ਵਿੱਚ ਸਟੱਡੀ ਹੋ ਰਹੀ ਹੈ, ਪੜ੍ਹਾਈਆਂ ਹੋ ਰਹੀਆਂ ਨੇ, ਸਿੱਖਿਆ ਦਿੱਤੀ ਜਾ ਰਹੀ ਹੈ। ਹੁਣ ਗੁਰੂ ਸਾਹਿਬ ਨੇ ਵੀ ਇੱਕ ਗਿਆਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਾਨੂੰ ਪਰੋਸ ਕੇ ਦੇ ਦਿੱਤਾ ਕਿ ਤੁਹਾਡੇ ਜੀਵਨ ਦਾ ਕਲਿਆਣ ਇਸ ਗਿਆਨ ਰਾਹੀਂ ਹੋਵੇਗਾ, ਇਸ ਵਿਵੇਕ, ਇਸ ਸਮਝ ਦੇ ਰਾਹੀਂ ਹੋਵੇਗਾ। ਤੇ ਸਿੱਖ ਦਾ ਕੰਮ ਹੈ ਵੀ ਜਿਵੇਂ ਕੋਈ ਸਮੁੰਦਰ ਵਿੱਚ ਚੁੱਭੀਆਂ ਮਾਰਨ ਵਾਲਾ ਡੂੰਘਾ ਉਤਰ ਕੇ ਉਹਦੇ ਵਿੱਚੋਂ ਮੋਤੀ, ਸਿੱਪੀਆਂ, ਘੋਗੇ, ਕੀਮਤੀ ਰਤਨ ਪਦਾਰਥ ਲੱਭਦਾ ਹੈ ਨਾ, ਸਿੱਖ ਵੀ ਗੁਰੂ ਸਾਹਿਬ ਦੇ ਇਸ ਉਪਦੇਸ਼ ਦੇ ਵਿੱਚੋਂ ਆਪਣੇ ਜੀਵਨ ਦੇ ਕਲਿਆਣ ਦੇ ਲਈ ਮੋਤੀ, ਸਿੱਪੀਆਂ, ਹੀਰੇ ਜਿੱਦਾਂ ਜਿੱਦਾਂ ਉਤਰਦਾ ਜਾਂਦਾ ਹੈ ਉੱਦਾਂ ਉੱਦਾਂ ਲੱਭਦਾ ਜਾਂਦਾ ਹੈ, ਪ੍ਰਾਪਤ ਕਰਦਾ ਜਾਂਦਾ ਹੈ। ਹੁਣ ਸਾਨੂੰ ਕਿਸੇ ਸਰੀਰਧਾਰੀ ਉਸ ਗੁਰੂ ਦੀ ਲੋੜ ਨਹੀਂ ਹੈ, ਸਾਡੇ ਕੋਲ ਹੰਡਿਆ ਵਰਤਿਆ ਗੁਰੂ ਮੌਜੂਦ ਹੈ, ਸ਼ਬਦ ਦੇ ਰੂਪ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ। ਤਾਂ ਤੇ ਮਹਾਰਾਜ ਨੇ ਅੱਜ ਬਖਸ਼ਿਸ਼ ਕੀਤੀ ਗੁਰੂ ਅਰਜਨ ਸਾਹਿਬ ਨੇ, ਉਹਨਾਂ ਨੇ ਆਖਿਆ ਗੁਰ ਪੂਰੈ ਮੇਰੀ ਰਾਖ ਲਈ। ਕੀ ਰੱਖਿਆ ਗੁਰੂ ਨੇ? ਮੇਰੀ ਇੱਜ਼ਤ ਰੱਖ ਲਈ, ਮੇਰੀ ਪੱਤ ਰੱਖ ਲਈ। ਪਹਿਲਾਂ ਮੈਂ ਖੁਆਰ ਹੋ ਰਿਹਾ ਸੀ ਵਿਕਾਰਾਂ ਦੇ ਹੱਥੋਂ, ਪਹਿਲਾਂ ਮੈਂ ਮੁਸ਼ਕਲਾਂ ਵਿੱਚ ਸੀ, ਤਕਲੀਫਾਂ ਵਿੱਚ ਸੀ, ਦੁੱਖਾਂ ਵਿੱਚ ਸੀ, ਮੇਰੀ ਪੱਤ ਰੁਲ ਰਹੀ ਸੀ, ਮੈਂ ਤਬਾਹ ਹੋ ਰਿਹਾ ਸੀ। ਉਸ ਰੁਲਦੀ ਹੋਈ ਪੱਤ ਨੂੰ ਸਹਾਰਾ ਮੇਰੇ ਗੁਰੂ ਨੇ ਦੇ ਦਿੱਤਾ, ਉਹਨੇ ਮੈਨੂੰ ਚਾਨਣ ਦਿੱਤਾ। ਹੁਣ ਕੋਈ ਬੰਦਾ ਭਟਕ ਰਿਹਾ ਹੋਵੇ ਤੇ ਉਹਨੂੰ ਕੋਈ ਰਾਹ ਦਸੇਰਾ ਮਿਲ ਜਾਵੇ, ਉਹਦੀ ਭਟਕਣਾ ਖਤਮ ਹੋ ਜਾਂਦੀ ਹੈ। ਜੰਗਲ ਵਿੱਚ ਕੋਈ ਭਟਕ ਜਾਵੇ ਨਾ, ਜੰਗਲਾਂ ਵਿੱਚ ਰਾਹ ਸੌਖੇ ਨਹੀਂ ਲੱਭਦੇ। ਹੁਣ ਬੀਆਬਾਨ ਜੰਗਲ ਵਿੱਚ ਕੋਈ ਭਟਕ ਰਿਹਾ ਹੈ, ਕੋਈ ਬੰਦਾ ਆਇਆ, ਉਹਨੇ ਰਾਹ ਦੱਸ ਦਿੱਤਾ ਤੇ ਬੰਦੇ ਦਾ ਰਾਹ ਸਿੱਧਾ ਹੋ ਗਿਆ, ਉਸ ਜੰਗਲ ਵਿੱਚੋਂ ਬਾਹਰ ਆ ਗਿਆ, ਜੰਗਲ ਵਿੱਚ ਹੋਣ ਵਾਲੇ ਖਤਰਿਆਂ ਤੋਂ ਉਹਦਾ ਛੁਟਕਾਰਾ ਹੋ ਗਿਆ, ਉਹ ਛੁੱਟ ਗਿਆ। ਸਤਿਗੁਰ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇੱਕ ਬੜਾ ਸੁੰਦਰ ਖਿਆਲ ਦਿੱਤਾ। ਉਹਨਾਂ ਆਖਿਆ ਵੀ ਇਹ ਸੰਸਾਰ ਵੀ ਇੱਕ ਜੰਗਲ ਦੀ ਨਿਆਈ ਹੈ। ਮਹਾਂ ਭਿਆਨ ਉਦਿਆਨ, ਭਿਆਨ ਦਾ ਅਰਥ ਹੁੰਦਾ ਜੀ ਭਿਆਨਕ, ਉਦਿਆਨ ਕਹਿੰਦੇ ਨੇ ਜੰਗਲ ਨੂੰ। ਮਹਾਂ ਭਿਆਨ ਉਦਿਆਨ ਨਗਰ ਕਰ ਮੰਨਿਆ, ਬੰਦੇ ਨੇ ਇਹਨੂੰ ਇੱਕ ਨਗਰ ਕਰਕੇ ਮੰਨਿਆ ਹੋਇਆ ਹੈ। ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ, ਇੱਥੋਂ ਦੀ ਝੂਠੀ ਸਮੱਗਰੀ ਵੇਖ ਕੇ ਬੰਦਾ ਇਹਨੂੰ ਸੱਚ ਮੰਨੀ ਫਿਰਦਾ ਹੈ। ਇਹ ਜੰਗਲ ਬੜਾ ਭਿਆਨਕ ਹੈ, ਬੜਾ ਖਤਰਨਾਕ ਹੈ। ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਜੰਗਲ ਹੈ, ਇੱਕ ਬਾਗ ਹੈ। ਬਾਗ ਦੇ ਵਿੱਚ ਖਤਰਾ ਕੋਈ ਨਹੀਂ ਹੁੰਦਾ, ਹੁੰਦੇ ਉੱਥੇ ਵੀ ਰੁੱਖ ਨੇ, ਜੰਗਲ ਵਿੱਚ ਵੀ ਰੁੱਖ ਹੁੰਦੇ ਨੇ, ਪਰ ਖਤਰਾ ਹੈ ਜਾਨਵਰਾਂ ਦਾ। ਬਾਗ ਨੂੰ ਜਿਹੜਾ ਹੈ ਉਹ ਤਰਤੀਬ ਵਿੱਚ ਕੀਤਾ ਗਿਆ, ਜੰਗਲ ਤਰਤੀਬ ਵਿੱਚ ਨਹੀਂ ਹੁੰਦਾ, ਬੇਤਰਤੀਬਾ ਹੁੰਦਾ। ਇਸ ਕਰਕੇ ਇੱਕ ਥਾਂ ਉੱਤੇ ਖਤਰਾ ਹੈ, ਦੂਜੀ ਥਾਂ ਉੱਤੇ ਖਤਰਾ ਨਹੀਂ ਹੈ। ਇੱਕ ਥਾਂ ਉੱਤੇ ਬੰਦਾ ਚਾਅ ਨਾਲ ਘੁੰਮਦਾ ਫਿਰਦਾ ਹੈ, ਇੱਕ ਥਾਂ ਉੱਤੇ ਜੇ ਬੰਦਾ ਉਲਝ ਜਾਵੇ ਤੇ ਸਹਿਮਿਆ ਹੁੰਦਾ ਹੈ, ਅੰਦਰੋਂ ਡਰਿਆ ਹੁੰਦਾ ਹੈ। ਹੁਣ ਹੈਨ ਰੋਖੀ ਨੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਹ ਸੰਸਾਰ ਜਿੰਨੇ ਤੇ ਗੁਰੂ ਦੀ ਮੱਤ ਲੈ ਲਈ ਉਹਦੇ ਲਈ ਤੇ ਬਾਗ ਦੀ ਨਿਆਈ ਹੋ ਗਿਆ। ਜਿਵੇਂ ਬਾਗ ਵਿੱਚ ਬੰਦਾ ਟਹਿਲ ਰਿਹਾ ਹੈ, ਬੜੇ ਆਨੰਦ ਵਿੱਚ ਹੈ, ਬੜੇ ਮਜ਼ੇ ਵਿੱਚ ਹੈ, ਤੇ ਜਿਹਨੇ ਗੁਰੂ ਦੀ ਮੱਤ ਨੂੰ ਤਿਆਗ ਦਿੱਤਾ, ਗੁਰੂ ਦੀ ਮੱਤ ਤੋਂ ਜਿਹੜਾ ਵਾਂਝਾ ਹੋ ਗਿਆ,
ਉਹਦੇ ਲਈ ਇਹ ਸੰਸਾਰ ਜੰਗਲ ਬਣ ਜਾਂਦਾ ਹੈ। ਇਹ ਫਰਕ ਹੈ। ਜੰਗਲ ਵਿੱਚ ਖਤਰਾ ਹੈ, ਬੜੇ ਐਸੇ ਬੂਟੇ ਨੇ ਜਿਹੜੇ ਸਕਿਨ ਨਾਲ ਟੱਚ ਵੀ ਹੋ ਜਾਣ ਤੇ ਬੰਦੇ ਨੂੰ ਦੁੱਖ ਦੇਣਗੇ। ਕੋਈ ਪਤਾ ਨਹੀਂ ਕਿਹੜੇ ਵੇਲੇ ਕਿਹੜੇ ਜਾਨਵਰ ਨੇ ਆਣ ਕੇ ਉੱਤੇ ਹਮਲਾ ਬੋਲ ਦੇਣਾ। ਜੰਗਲ ਦੀ ਜ਼ਿੰਦਗੀ ਇੱਦਾਂ ਦੀ ਹੈ, ਪਰ ਬਾਗ ਵਿੱਚ ਐਸਾ ਨਹੀਂ ਹੈ। ਹੁਣ ਸੰਸਾਰ ਸਾਰਿਆਂ ਲਈ ਇੱਕੋ ਜਿਹਾ ਹੈ, ਕਿਸੇ ਲਈ ਜੰਗਲ ਹੈ, ਕਿਸੇ ਲਈ ਬਾਗ ਹੈ। ਜਿਹਨੇ ਮਤ ਲੈ ਲਈ ਉਹਦੇ ਲਈ ਬਾਗ ਬਣ ਗਿਆ, ਜਿਹਨੇ ਗੁਰੂ ਦਾ ਉਪਦੇਸ਼ ਗ੍ਰਹਿਣ ਕਰ ਲਿਆ ਉਹਦੇ ਲਈ ਇਹ ਦੁਨੀਆ ਸਹਾਵਾ ਬਾਗ ਹੋ ਗਿਆ, ਤੇ ਜਿਹਨੇ ਉਪਦੇਸ਼ ਗ੍ਰਹਿਣ ਨਹੀਂ ਕੀਤਾ ਉਹਦੇ ਲਈ ਇਹ ਸੰਸਾਰ ਜੰਗਲ ਬਣ ਗਿਆ। ਉਹ ਸਦਾ ਸਹਿਮਿਆ ਰਹਿੰਦਾ ਹੈ, ਡਰਿਆ ਰਹਿੰਦਾ ਹੈ, ਤਰਬਕਿਆ ਰਹਿੰਦਾ ਹੈ, ਉਹਨੂੰ ਨੀਂਦ ਨਹੀਂ ਵਿਆਪਦੀ, ਦੁਖੀ ਰਹਿੰਦਾ ਹੈ। ਤਾਂ ਤੇ ਮਹਾਰਾਜ ਨੇ ਆਖਿਆ ਗੁਰੂ ਨੇ ਮੇਰੀ ਪੱਤ ਰੱਖ ਲਈ, ਗੁਰਪੂਰੇ ਮੇਰੀ ਰੱਖ ਲਈ, ਮੇਰੀ ਇੱਜ਼ਤ ਰੁੜ ਰਹੀ ਸੀ, ਮੈਂ ਵਿਕਾਰਾਂ ਵਿੱਚ ਪੈ ਕੇ ਖੁਆਰ ਹੋ ਰਿਹਾ ਸੀ, ਵਿਕਾਰਾਂ ਦੇ ਹੱਥੋਂ ਮੈਨੂੰ ਪਰੇਸ਼ਾਨੀਆਂ ਹੋ ਰਹੀਆਂ ਸਨ, ਗੁਰੂ ਨੇ ਮੇਰੀ ਪੱਤ ਰੱਖ ਲਈ, ਇੱਜ਼ਤ ਰੱਖ, ਗੁਰਪੂਰੇ ਮੇਰੀ ਰਾਖ ਲਈ। ਕਿਵੇਂ? ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ। ਗੁਰੂ ਕੋਲ ਇੱਕ ਨਾਮ ਅੰਮ੍ਰਿਤ ਹੈ, ਉਹਨੇ ਨਾਮ ਅੰਮ੍ਰਿਤ ਮੇਰੇ ਹਿਰਦੇ ਦੇ ਵਿੱਚ ਟਿਕਾ ਦਿੱਤਾ। ਅੰਮ੍ਰਿਤ ਦਾ ਆਪਣਾ ਅਰਥ ਇਹ ਹੁੰਦਾ ਹੈ ਜਿਹੜੀ ਚੀਜ਼ ਬੰਦੇ ਨੂੰ ਮ੍ਰਿਤਿਊ ਤੋਂ ਰਹਿਤ ਕਰ ਦੇਵੇ ਉਹਨੂੰ ਅੰਮ੍ਰਿਤ ਕਹਿੰਦੇ ਨੇ। ਸਤਿਗੁਰ ਨੇ ਬਾਣੀ ਵਿੱਚ ਬੜੇ ਐਸੇ ਖਿਆਲ ਦਿੱਤੇ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਆਖਿਆ ਉਹ ਖਜ਼ਾਨਾ ਹੈ, ਜੇ ਇਹਨੂੰ ਪੀ ਲਿਆ ਜਾਵੇ ਤੇ ਬੰਦੇ ਦਾ ਅੰਦਰ ਅਮਰ ਹੋ ਜਾਂਦਾ, ਅੰਦਰੋਂ ਸਦੀਵੀ ਹੋ ਜਾਂਦਾ ਹੈ, ਅੰਦਰ ਦੇ ਸਹਿਮ ਨਿਕਲ ਜਾਂਦੇ ਨੇ, ਡਰ ਸਾਰਾ ਕੁਝ ਦੂਰ ਹੋ ਜਾਂਦਾ। ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਮਹਾਰਾਜ ਨੇ ਆਖਿਆ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ। ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਨਾਮ ਅੰਮ੍ਰਿਤ ਦੀ ਨਿਆਈ ਹੈ, ਜਿਹਨੇ ਇਹਨੂੰ ਸਿਮਰ ਲਿਆ ਉਹ ਜਿਉਣ ਲੱਗ ਪਿਆ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ, ਸਿਮਰੇ ਦਾ ਅਰਥ ਹੈ ਜਿਹਨੇ ਚਿੰਤਨ ਕਰ ਲਿਆ, ਜਿਹਦੇ ਚਿੰਤਨ ਵਿੱਚ ਆ ਗਿਆ ਤੇਰਾ ਨਾਮ। ਜੋ ਸਿਮਰੈ ਸੋ ਜੀਵੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਬੜੀਆਂ ਕੀਤੀਆਂ ਬਾਣੀ ਵਿੱਚ। ਆਖਿਆ ਗੁਰਪੂਰੈ ਮੇਰੀ ਰਾਖ ਲਈ, ਪਹਿਲਾਂ ਮੇਰੀ ਪੱਤ ਇੱਜ਼ਤ ਰੁਲ ਰਹੀ ਸੀ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰੈ ਨਰ ਨਾਰੀ। ਜਿਵੇਂ ਕਿਸੇ ਚੀਜ਼ ਉੱਤੇ ਰੋਕ ਪਾ ਦਿੱਤੀ ਜਾਵੇ, ਥੰਮ ਉਹਨੂੰ ਰੋਕਿਆ ਜਾਵੇ, ਥੰਮੀਆਂ ਲਾ ਦਿੱਤੀਆਂ ਜਾਣ, ਤੇ ਗੁਰੂ ਨੇ ਵੀ ਬੰਨਾ ਲਾ ਦਿੱਤਾ। ਬੰਨੇ ਦਾ ਮਤਲਬ ਹੁੰਦਾ ਰੋਕ ਲਾਉਣੀ। ਪਰਮੇਸ਼ਰ ਦਿੱਤਾ ਬੰਨਾ, ਆਮ ਇਹ ਜਿਹੜਾ ਸ਼ਬਦ ਹੈ ਨਾ, ਇਹਨੂੰ ਕਈ ਵਾਰ ਬੰਨਾ ਦਾ ਅਰਥ ਪੁੱਤਰ ਕੀਤੇ ਜਾਂਦੇ ਨੇ, ਨਹੀਂ, ਇੱਥੇ ਬੰਨਾ ਦਾ ਮਤਲਬ ਪੁੱਤਰ ਨਹੀਂ ਹੈ, ਇੱਥੇ ਬੰਨਾ ਦਾ ਅਰਥ ਹੈ ਬੰਨ ਲਾ ਦੇਣੀ, ਰੋਕ ਲਾ ਦੇਣੀ। ਜਿਵੇਂ ਪਾਣੀ ਦੇ ਨੱਕੇ ਨਹੀਂ, ਉਹਨਾਂ ਨੂੰ ਬੰਨਿਆ ਜਾਂਦਾ। ਇੱਦਾਂ ਜਿਹੜੇ ਦੁੱਖ ਮੇਰੇ ਵੱਲ ਵਹਿੰਦੇ ਤੁਰੇ ਆਉਂਦੇ ਸੀ, ਮੇਰੇ ਗੁਰੂ ਨੇ ਕੀ ਕੀਤਾ, ਉਹਨਾਂ ਉੱਤੇ ਬੰਨ ਲਾ ਦਿੱਤਾ, ਰੋਕ ਲਾ ਦਿੱਤੀ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਅੱਛਾ, ਜਿਹੜਾ ਬੰਨ ਵੀ ਹੁੰਦਾ ਨਾ, ਜਿਨ੍ਹਾਂ ਨੇ ਖੇਤੀ ਕੀਤੀ ਉਹਨਾਂ ਨੂੰ ਪਤਾ ਹੈ ਵੀ ਜਦੋਂ ਸੋਏ ਜਾਂ ਕੱਸੀ ਦਾ ਪਾਣੀ ਤੇਜ਼ ਆਉਂਦਾ ਹੈ ਤੇ ਅਣਜਾਣ ਬੰਦਾ ਬੰਨ ਵੀ ਨਹੀਂ ਲਾ ਸਕਦਾ। ਉਹਦੇ ਲਈ ਉਹ ਗੱਲ ਵੀ ਬੜੀ ਔਖੀ ਹੈ, ਇਹ ਵੀ ਹਰ ਇੱਕ ਦੇ ਵੱਸ ਨਹੀਂ ਹੁੰਦਾ। ਤੇਜ਼ ਹਵਾ ਦੇ ਵਿੱਚ ਜਦੋਂ ਪਾਣੀ ਨੂੰ ਮੋੜਨਾ ਹੋਵੇ, ਨੱਕਾ ਮੋੜਨਾ ਹੋਵੇ, ਤੇ ਕਿਵੇਂ ਉਹਦੇ ਉੱਤੇ ਮਿੱਟੀ ਲਿਪੀ ਜਾਂਦੀ ਹੈ, ਕਿੱਦਾਂ ਲਾਈ ਜਾਂਦੀ ਹੈ, ਇਹ ਤਜਰਬੇਕਾਰ ਬੰਦੇ ਹੀ ਜਾਣਦੇ ਨੇ। ਹੁਣ ਮੇਰੇ ਵਰਗਾ ਅਣਜਾਣ ਬੰਦਾ ਲਾਉਣ ਲੱਗ ਪਵੇ, ਜਿੰਨੀ ਕੁ ਮਿੱਟੀ ਉੱਥੇ ਰੱਖੇਗਾ ਉਨੀ ਕੁ ਫਿਰ ਉਹ ਰੋੜ ਕੇ ਲੈ ਜਾਵੇਗਾ ਪਾਣੀ ਦਾ ਵਾ। ਹੁਣ ਅਸੀਂ ਜਿਹੜੇ ਤਰੀਕੇ ਨਾਲ, ਜਿਹੜੀ ਜੁਗਤ ਨਾਲ ਰੱਖਾਂਗੇ ਸਾਨੂੰ, ਅਸੀਂ ਕਈ ਹੁਣ ਕੋਈ ਹੋਰ ਬੰਦੇ ਨੂੰ ਆਖੇ ਤੂੰ ਬੰਨ ਲਾਓ, ਵੀ ਬੰਦਾ ਅਣਜਾਣ ਹੋਵੇ ਕਿੱਦਾਂ ਲਾ ਦੇਵੇਗਾ ਬੰਨ, ਉਹ ਨਹੀਂ ਰੋਕ ਲਾ ਸਕਦਾ। ਸੋ ਬੰਨ ਕੇਵਲ ਉਹ ਲਾਵੇਗਾ ਜਿਹੜਾ ਸੱਚੀ ਜਾਣਕਾਰ ਹੋਵੇਗਾ, ਸਮਝ ਵਾਲਾ ਹੋਵੇਗਾ, ਅਣਜਾਣ ਨਹੀਂ ਲਾ ਸਕਦਾ। ਤੇ ਜੇ ਅਸੀਂ ਸੱਚੇ ਸਤਿਗੁਰ ਨੂੰ ਛੱਡ ਕੇ ਕਿਸੇ ਹੋਰ ਨੂੰ ਕਹਿ ਰਹੇ ਹਾਂ ਵੀ ਮਹਾਰਾਜ ਜੀਵਨ ਚ ਦੁੱਖ ਵੜੇ ਨੇ ਬੰਨ ਲਾ ਦੋ, ਨਹੀਂ, ਉਹਨਾਂ ਦੇ ਆਪਣੇ ਜੀਵਨ ਵਿੱਚ ਦੁੱਖ ਵਿਆਪਦੇ ਨੇ, ਉਹ ਤੁਹਾਨੂੰ ਬੰਨ ਨਹੀਂ ਲਾ ਸਕਦੇ। ਗੁਰੂ ਤੋਂ ਬਿਨਾਂ ਕੋਈ ਬੰਨ ਨਹੀਂ ਲਾ ਸਕਦਾ।
ਜੇ ਮੈਂ ਇਹ ਆਖਾਂ ਵੀ ਹਉਮੈ ਅਹੰਕਾਰ ਵਿੱਚ ਈਰਖਾ ਤੇ ਨਫ਼ਰਤ ਵਿੱਚ ਮੇਰੀ ਪੱਤ ਲੈ ਰਹੀ ਹੈ ਤੇ ਜਿਨ੍ਹਾਂ ਕੋਲ ਤੁਸੀਂ ਬੰਨ ਜਾਂ ਰੋਕ ਲਵਾਉਣ ਜਾਓਗੇ ਉਹ ਆਪ ਇਸ ਚੀਜ਼ ਦਾ ਸ਼ਿਕਾਰ ਨੇ, ਉਹਨਾਂ ਕੋਲ ਬੰਨ ਨਹੀਂ ਲੱਗਣੇ, ਉਹਨਾਂ ਕੋਲ ਰੋਕ ਨਹੀਂ ਲੱਗ ਸਕਦੀ। ਤੋ ਮਹਾਰਾਜ ਕਹਿੰਦੇ ਨੇ ਮੇਰਾ ਪਰਮੇਸ਼ਰ ਹੀ ਬੰਨ ਲਾ ਸਕਦਾ ਹੈ, ਮੇਰਾ ਰੱਬ ਹੀ, ਮੇਰਾ ਖੁਦਾ ਹੀ ਇਹਦੇ ਉੱਤੇ ਬੰਨ ਲਾ ਸਕਦਾ ਹੈ। ਪਰਮੇਸ਼ਰ ਦਿੱਤਾ ਬੰਨਾ, ਜਦੋਂ ਬੰਨ ਲਾਈ ਫਿਰ ਕੀ ਹੋਇਆ, ਦੁੱਖ ਰੋਗ ਕਾ ਡੇਰਾ ਭੰਨਾ, ਦੁੱਖਾਂ ਤੇ ਰੋਗਾਂ ਦੇ ਡੇਰੇ ਭੱਜ ਗਏ। ਜਿਵੇਂ ਕਿਸੇ ਫਸਲ ਨੂੰ ਪਾਣੀ ਨਾ ਮਿਲੇ ਤੇ ਉਹ ਫਸਲ ਆਪਣੇ ਆਪ ਹੀ ਤਬਾਹ ਹੋ ਜਾਂਦੀ ਹੈ, ਪਾਣੀ ਨਹੀਂ ਨਾ ਮਿਲਿਆ, ਹੁਣ ਪਿੱਛੋਂ ਸਪੋਰਟ ਨਹੀਂ ਆ ਰਹੀ ਪਾਣੀ ਦੀ, ਉਹ ਸੰਭਾਵਨਾ ਖਤਮ ਕਰ ਦਿੱਤੀ ਜਿੱਥੋਂ ਉਹਨੇ ਪਣਪਣਾ ਸੀ, ਜਿੱਥੋਂ ਪੈਦਾ ਹੋਣਾ ਸੀ ਉਹਨੇ। ਆਖਿਆ ਗੁਰੂ ਨੇ ਐਸੀ ਰੋਕ ਲਾ ਦਿੱਤੀ ਉਸ ਪਾਣੀ ਦੀ, ਦੁੱਖਾਂ ਵਾਲੇ ਪਾਣੀ ਦੀ, ਜਿਹਦੇ ਨਾਲ ਮੇਰੇ ਅੰਦਰ ਫਸਲ ਪਲ ਰਹੀ ਨਾ, ਜਿਹੜੀ ਪਲਦੀ ਸੀ ਨਾ ਅੰਦਰ ਫਸਲ ਮੇਰੇ, ਹੁਣ ਬੰਦੇ ਦੇ ਅੰਦਰ ਵੀ ਫਸਲ ਪਲਦੀ ਹੈ। ਵੇਖੋ ਦੋ ਤਰ੍ਹਾਂ ਦੀ ਫਸਲ ਬਾਬੇ ਨੇ ਆਖਿਆ ਪਲਦੀ ਹੈ ਬੰਦੇ ਦੇ ਅੰਦਰ, ਇੱਕ ਨੂੰ ਆਖਿਆ ਜ਼ਹਿਰ ਦੀ ਫਸਲ, ਇਹਨੂੰ ਵੀ ਪਾਣੀ ਮਿਲਦਾ ਰਹਿੰਦਾ, ਜਿੱਦਾਂ ਜਿੱਦਾਂ ਪਾਣੀ ਮਿਲਦਾ ਇਹਦਾ ਬੂਟਾ ਵੀ ਵੱਧਦਾ ਜਾਂਦਾ। ਇੱਕ ਹੁੰਦਾ ਹੈ ਜਿਹੜੀ ਫਸਲ ਜਿਹਨੂੰ ਬਾਬੇ ਨੇ ਆਖਿਆ ਵੀ ਉਹ ਹੋ ਸਕਦੀ ਹੈ ਸੰਤੋਖ ਦੀ ਫਸਲ, ਗੁਣਾਂ ਦੀ ਫਸਲ, ਉਹ ਵੀ ਵੱਧਦੀ ਹੈ, ਉਹ ਵੀ ਪਨਪਦੀ ਹੈ। ਬਾਬੇ ਕਬੀਰ ਦਾ ਇੱਕ ਬੜਾ ਪਿਆਰਾ ਵਾਕ ਹੈ, ਉਹ ਕਹਿੰਦੇ ਨੇ ਦੁਨੀਆਂ ਦੇ ਵਿੱਚ ਲੋਕਾਂ ਨੇ ਬੂਟੇ ਲਾਏ ਨੇ, ਫਸਲਾਂ ਬੀਜੀਆਂ ਨੇ, ਕਿੰਨਾ ਕੁ ਚਿਰ ਰਹਿੰਦੀ ਹੈ ਫਸਲ? 2 ਮਹੀਨੇ, 3 ਮਹੀਨੇ, 6 ਮਹੀਨੇ, ਬਸ ਇਸ ਤੋਂ ਵੱਧ ਤਾਂ ਕੋਈ ਫਸਲ ਨਹੀਂ ਰਹਿੰਦੀ। ਮੌਸਮ ਚੇਂਜ ਹੁੰਦਾ ਹੈ, ਬਦਲਦਾ ਹੈ, ਅਤੇ ਨਾਲ ਦੀ ਨਾਲ ਉਹ ਫਸਲ ਖਤਮ ਹੋ ਜਾਂਦੀ, ਫਿਰ ਕੋਈ ਨਵੀਂ ਹੋਰ ਬੀਜਦੇ ਨੇ। ਆਉਣ ਬੇਰੀਆਂ ਦਾ ਸੀਜ਼ਨ, ਬੇਰੀ ਟੁੱਟੇਗੀ, ਹੁਣ ਮੁੜ ਕੇ ਖਤਮ ਹੋ ਜਾਵੇਗੀ। ਇੱਦਾਂ ਤਾਂ ਕਦੀ ਨਹੀਂ ਨਾ ਹੋਇਆ ਵੀ 12 ਮਹੀਨੇ ਹੀ ਚੱਲਦਾ ਰਹੇ ਉਹ ਕੰਮ, ਕਿਉਂਕਿ ਮੌਸਮ ਨੇ ਬਦਲਣਾ ਹੈ, ਠੰਡ ਦੀ ਜਗ੍ਹਾ ਗਰਮੀ ਨੇ ਆਉਣਾ ਹੈ, ਗਰਮੀ ਦੀ ਜਗ੍ਹਾ ਠੰਡ ਨੇ ਆਉਣਾ ਹੈ, ਅਤੇ ਜਿਹੜੀ ਤੁਸੀਂ ਫਸਲ ਬੀਜੀ ਹੈ, ਜਿਹੜਾ ਬੂਟਾ ਬੀਜਿਆ ਹੈ, ਫਿਰ ਉਹਨੇ ਫਲ ਦੇਣੋਂ ਵੀ ਹਟ ਜਾਣਾ। ਹਾਂ, ਜਿੰਨਾ ਕੁ ਚਿਰ ਉਹ ਫਲ ਦਿੰਦਾ ਹੈ ਬੰਦੇ ਨੂੰ ਬੜਾ ਟਿਕਾ ਜਿਹਾ ਮਿਲਦਾ। ਹੁਣ ਇਹਨਾਂ ਦਿਨਾਂ ਵਿੱਚ ਜਿੰਨਾ ਸਾਡੇ ਵੀਰਾਂ ਦੇ ਫਾਰਮ ਨੇ, ਜਿਹੜੇ ਕੰਮ ਕਰਨ ਵਾਲੇ ਨੇ, ਉਹਨਾਂ ਨੂੰ ਪਤਾ ਹੈ ਵੀ ਮੇਰੀ ਹੁਣ ਘਰ ਦੇ ਵਿੱਚ ਇਨਕਮ ਆਉਣੀ ਹੈ, ਪੈਸਾ ਆਉਣਾ ਹੈ, ਪਰ ਕੁਛ ਸਮੇਂ ਬਾਅਦ ਉਹ ਪੈਸਾ ਬੰਦ ਹੋ ਜਾਣਾ ਆਉਣਾ, ਕਿਉਂਕਿ ਫਿਰ ਉਹ ਬੇਰੀ ਰਹਿਣੀ ਕੋਈ ਨਹੀਂ। ਕਬੀਰ ਸਾਹਿਬ ਨੇ ਇੱਕ ਖਿਆਲ ਕੀਤਾ, ਕਹਿਣ ਲੱਗੇ ਕਿ ਇੱਕ ਬੂਟਾ ਕੋਈ ਐਸਾ ਵੀ ਹੈਗਾ ਜਿਹੜਾ ਮੈਂ ਬੀਜਾਂ ਤੇ 12 ਮਹੀਨੇ ਫਲ ਦਿੰਦਾ ਰਹੇ, ਕੋਈ ਬੂਟਾ ਐਸਾ ਵੀ ਬੀਜ। ਹੁਣ ਉਹਦਾ ਤੇ ਕਹਿਣ ਦਾ ਤਤਪਰ ਕੀ ਸੀ? ਬੰਦਾ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਐਸਾ ਬੀਜਦਾ ਹੈ, ਉਹਨੂੰ ਲੱਗਦਾ ਹੈ ਵੀ ਇੱਥੋਂ ਮੈਨੂੰ ਸੁੱਖ ਮਿਲੇਗਾ, ਕੁਝ ਕੁ ਸਮੇਂ ਲਈ ਸੁੱਖ ਮਿਲਦਾ, ਤੇ ਮੁੜ ਕੇ ਉਹ ਚੀਜ਼ ਖਤਮ ਹੋ ਜਾਂਦੀ, ਫਿਰ ਬੰਦੇ ਦੇ ਅੰਦਰ ਨਵੀਂ ਤਲਬ ਉੱਠਦੀ ਹੈ, ਨਵਾਂ ਬੂਟਾ ਨਾ ਬੀਜ ਕੇ ਵੇਖੀਏ ਕੋਈ। ਇੱਦਾਂ ਹੀ ਹੈ ਨਾ, ਅਸੀਂ ਕੋਈ ਚੀਜ਼ ਵਸਤੂ ਲੈ ਆਉਂਦੇ, ਜਿੱਦਣ ਲਿਆਂਦੀ ਘਰ ਵਿੱਚ ਪਹਿਲੇ ਦਿਨ ਬੜਾ ਸਾਰਾ ਟੱਬਰ ਖੁਸ਼ ਹੈ, ਜਦੋਂ 2, 4, 10 ਦਿਨ ਲੰਘਦੇ ਨੇ ਫਿਰ ਉਹ, ਫਿਰ ਬੰਦਾ ਕਹਿੰਦਾ ਹੁਣ ਹੋਰ ਕੁਝ ਵੇਖੀਏ, ਉਹ ਖੁਸ਼ੀ ਜਿਹੜੀ ਹੈ ਉਹ ਖਤਮ ਹੋ ਗਈ, ਅਸੀਂ ਇੱਦਾਂ ਖੁਸ਼ੀਆਂ ਲੱਭਦੇ ਹਾਂ, ਫਿਰ ਇਹਨੇ ਹੋਰ ਕੋਈ ਚੀਜ਼ ਲਿਆਂਦੀ, ਫਿਰ 2, 4 ਦਿਨ ਉਹਦੀ ਖੁਸ਼ੀ ਰਹੀ ਅਤੇ ਫਿਰ ਉਹ ਨਾਲ ਦੀ ਨਾਲ ਮਿਟ ਗਈ। ਹੁਣ ਇਹ ਖੁਸ਼ੀਆਂ ਨੇ, ਮਤਲਬ ਇਹ ਉਹ ਫਸਲਾਂ ਨੇ ਜਿਹੜੀਆਂ 2-4 ਦਿਨ ਫਲ ਦਿੰਦੀਆਂ ਨੇ ਅਤੇ ਮੁੜ ਕੇ ਉਹਨਾਂ ਦਾ ਫਲ ਸਮਾਪਤ ਹੋ ਜਾਂਦਾ। ਇੱਦਾਂ ਹੀ ਜਦੋਂ ਬੰਦਾ ਵਿਕਾਰ ਭੋਗਦਾ, ਅਤੇ ਬਾਬੇ ਨੇ ਆਖਿਆ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ। ਅੱਛਾ, ਇਹ ਫਸਲਾਂ ਹੈ ਵੀ ਇੱਦਾਂ ਦੀਆਂ ਨੇ, ਕੁਝ ਸਮੇਂ ਲਈ ਇਹ ਸਵਾਦ ਦਿੰਦੀਆਂ ਨੇ ਅਤੇ ਮੁੜ ਕੇ ਦੁੱਖ ਸਾਰੀ ਜ਼ਿੰਦਗੀ ਦੇ ਪੈ ਜਾਂਦੇ ਨੇ। ਜਿਹੜੀ ਕਾਮ ਦੀ ਫਸਲ ਹੈ ਨਾ, ਬਾਬੇ ਨੇ ਆਖਿਆ ਇਹਨੇ ਕੁਝ ਸਮੇਂ ਲਈ ਸਵਾਦ ਦਿੱਤਾ ਅਤੇ ਸਾਰੀ ਜ਼ਿੰਦਗੀ ਲਈ ਘਰ ਦੇ ਵਿੱਚ ਕਲੇਸ਼ ਪੈ ਗਿਆ, ਬੰਦਾ ਆਪਣੇ ਬੱਚਿਆਂ ਦੀ ਨਿਗਾਹ 'ਚ ਹੀ ਨੀਵਾਂ ਹੋ ਗਿਆ, ਛੋਟਾ ਹੋ ਗਿਆ, ਸਾਰੀ ਜ਼ਿੰਦਗੀ ਹੁਣ ਅੰਦਰ ਉਸ ਫਸਲ ਨੇ ਥੋੜ੍ਹਾ ਚਿਰ ਸੁੱਖ ਦਿੱਤਾ, ਜੇ ਸੁੱਖ ਨਾ ਦਿੰਦੀ ਹੋਵੇ ਤਾਂ ਬੰਦਾ ਕਦੀ ਨਾ ਭਜੇ ਉੱਧਰ ਨੂੰ, ਸੁੱਖ ਦਿੰਦੀ ਹੈ ਉਹ ਵੀ, ਕੋਈ ਸ਼ੱਕ ਨਹੀਂ। ਪਰ ਕਬੀਰ ਸਾਹਿਬ ਕਹਿੰਦੇ ਨੇ ਕੋਈ ਐਸਾ ਬੀਜ ਹੈਗਾ ਹੈ ਜਿਹੜਾ ਮੈਂ ਆਪਣੇ ਅੰਦਰ ਬੀਜਾਂ ਤੇ 12 ਮਹੀਨੇ ਹੀ ਖੁਸ਼ੀ ਦਿੰਦਾ ਰਹੇ। ਉਹ ਕਬੀਰ ਐਸਾ ਬੀਜ ਬੋਏ ਜੇ 12 ਮਾਸ ਫੁਲੰਤ। ਆਖਿਆ ਹੇ ਕਬੀਰ, ਆਪਣੀ ਜ਼ਿੰਦਗੀ ਵਿੱਚ ਇਹੋ ਜਿਹਾ ਬੀਜ ਜਿਹੜਾ 12 ਮਹੀਨੇ ਫਲਦਾ ਰਹੇ,
ਹੁਣ ਇੱਕ ਹਰਿਆਵਲ ਰੁੱਖ ਉੱਤੇ ਆਈ, ਕੋਇਲ ਕੁਝ ਸਮਾਂ ਉਹਦੇ ਉੱਤੇ ਬੈਠੀ, ਫਿਰ ਉੱਡ ਗਈ। ਰੁੱਖ ਹਰਿਆ ਭਰਿਆ ਸੀ, ਪੰਛੀ ਬੈਠਾ ਜਦੋਂ ਸੁੱਕ ਗਿਆ ਤੇ ਉੱਥੋਂ ਉੱਡ ਗਿਆ। ਆਖਿਆ ਜੇ ਤੂੰ ਚਾਹੁੰਦਾ ਹੈ ਵੀ ਸਾਰੀ ਜ਼ਿੰਦਗੀ 12 ਮਹੀਨੇ ਹੀ ਹਰ ਵੇਲੇ, 12 ਮਹੀਨੇ ਦਾ ਮਤਲਬ ਹੈ ਐਵਰੀ ਟਾਈਮ, ਜੇ ਬੀਜ ਫਲਦਾ ਰਹੇ ਤੇ ਉਹ ਰੱਬ ਦੇ ਨਾਮ ਦਾ ਬੀਜ ਹੈ, ਜਿੱਥੇ ਸਦਾ ਹੀ ਪੰਛੀ ਚਹਿਕ ਚਕਾਉਂਦੇ ਰਹਿੰਦੇ ਨੇ, ਜਿੱਥੇ ਸਦਾ ਹੀ ਖੁਸ਼ੀਆਂ ਹੁੰਦੀਆਂ। ਆਖਿਆ ਇਹ ਉਹ ਬੀਜ ਹੈ। ਸਤਿਗੁਰੂ ਮਹਾਰਾਜ ਨੇ ਆਖਿਆ ਗੁਰੂ ਕੀ ਕਰਦਾ ਹੈ? ਗੁਰੂ ਅੰਮ੍ਰਿਤ ਰੂਪੀ ਨਾਮ ਹਿਰਦੇ ਵਿੱਚ ਦਿੰਦਾ ਹੈ ਤੇ ਜਨਮਾਂ ਜਨਮਾਂਤਰਾਂ ਦੀ ਜਿਹੜੀ ਮੈਲ ਮੇਰੇ ਅੰਦਰ ਜਮ੍ਹਾਂ ਹੋਈ ਸੀ ਨਾ, ਉਹਨੂੰ ਕੱਢ ਦਿੰਦਾ, ਇੰਨੀ ਕਲੀਨਿੰਗ ਮੇਰੇ ਅੰਦਰੋਂ ਕਰ ਦਿੰਦਾ, ਇੰਨੀ ਸਫਾਈ ਕਰਦਾ। ਅੱਜ ਹੁਣ ਕਿੰਨੇ ਪ੍ਰੋਡਕਟ ਕਈਰਾਂ ਆਉਂਦੇ ਨੇ, ਜਿਹੜੇ ਕੋਈ ਕਲੀਨਿੰਗ ਦਾ ਕੰਮ ਕਰਦੇ ਨੇ ਉਹਨਾਂ ਨੂੰ ਪਤਾ ਹੈ ਵੀ ਜੇ 5 ਸਾਲਾਂ ਤੋਂ ਫਰਸ਼ ਦੇ ਵਿੱਚ ਕੋਈ ਮੈਲ ਜੰਮੀ ਸੀ, ਹੁਣ ਤੇ ਇੱਦਾਂ ਦੇ ਪ੍ਰੋਡਕਟ ਆ ਗਏ, ਉਹਨੂੰ ਇੱਕ ਰਾਂ ਉੱਤੇ ਪਾਓ ਤੇ ਫਿਰ ਸਾਫ਼ ਕਰ ਦਿਓ, ਬਿਲਕੁਲ ਫਰਸ਼ ਨਵੀਂ ਹੋ ਜਾਂਦੀ ਹੈ, ਚਮਕਣ ਲੱਗ ਪੈਂਦੀ ਹੈ। ਹੁਣ ਗੁਰੂ ਦੇ ਕੋਲ ਵੀ ਉਹ ਕੈਮੀਕਲ ਹੈ ਵਿਚਾਰ ਦਾ, ਜਿਹੜੀ ਸਾਡੇ ਧੁਰ ਅੰਦਰ ਤੱਕ ਮੈਲ ਜੰਮੀ ਹੋਈ ਨਾ, ਜਨਮਾਂ ਜਨਮਾਂ ਦੀ, ਜਨਮਾਂ ਜਨਮਾਂ ਦੀ ਮੈਲ ਦਾ ਅਰਥ ਹੈ ਪੀੜ੍ਹੀ ਦਰ ਪੀੜ੍ਹੀ ਕੋਈ ਮੈਲ ਮੈਨੂੰ ਲੱਗੀ ਜਾ ਰਹੀ ਹੈ, ਦਾਦਿਆਂ ਤੋਂ, ਪੜਦਾਦਿਆਂ ਤੋਂ, ਪਿੱਛੇ ਲੱਕੜ ਦਾਦੇ ਨੱਕੜ, ਇਹਨਾਂ ਸਾਰਿਆਂ ਤੋਂ ਇੱਕ ਮੈਲ ਮੈਨੂੰ ਲੱਗੀ ਹੋਈ ਹੈ। ਤੇ ਜਦੋਂ ਮੈਂ ਗੁਰੂ ਦੇ ਕੋਲ ਚਲਿਆ ਗਿਆ, ਹੁਣ ਕੁਝ ਵੇਖੋ, ਕੁਝ ਕੱਪੜੇ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਜਿਨ੍ਹਾਂ ਦੇ ਤੰਦੀ ਮੈਲ ਪੈ ਜਾਂਦੀ, ਤੰਦ ਦੇ ਵਿੱਚ ਮੈਲ ਫਸ ਜਾਂਦੀ, ਤੁਸੀਂ ਜਿੰਨਾ ਮਰਜ਼ੀ ਉਸ ਕੱਪੜੇ ਨੂੰ ਧੋ ਲਓ, ਹੁਣ ਉਹਦਾ ਕੋਈ ਹੱਲ ਨਹੀਂ ਹੈਗਾ, ਉਹ ਪਾੜ ਜਾਵੇਗਾ ਪਰ ਉਹਦੇ ਅੰਦਰ ਦੀ ਮੈਲ ਕਦੀ ਵੀ ਨਿਕਲ ਨਹੀਂ ਸਕਦੀ, ਕੋਈ ਕੈਮੀਕਲ ਨਹੀਂ ਕੱਢ ਸਕਦਾ। ਇੱਕ ਦਾਇਰੇ ਵਿੱਚ ਤਾਂ ਹੁੰਦਾ ਹੈ ਵੀ ਮੈਲ ਨਿਕਲ ਜਾਵੇ। ਹੁਣ ਜਿਹੜੀ ਚੀਜ਼ ਦੇ ਅੰਦਰ ਹੀ ਆ ਨਾ, ਆਪਣੇ ਘਰਾਂ ਦੇ ਵਿੱਚ ਮਤਲਬ ਇੰਡੀਆ ਖਾਸ ਕਰਕੇ ਆ ਸੀਮਿੰਟ ਵਾਲੀਆਂ ਜਿਹੜੀਆਂ ਫਰਸ਼ਾਂ ਪਾਉਂਦੇ ਹੁੰਦੇ, ਸੀਮਿੰਟ ਵਾਲੀਆਂ, ਇੱਕ ਤਾਂ ਹੁੰਦਾ ਵੀ ਪੱਥਰ ਹੈ, ਇੱਕ ਸੀਮਿੰਟ ਵਾਲੀ ਹੁੰਦੀ, ਉਹ ਜਦੋਂ ਸੀਮਿੰਟ ਵਾਲੀ ਫਰਸ਼ ਪਾਈ ਜਾਂਦੀ ਤੇ ਜੇ ਉਹਦੇ ਉੱਤੇ ਕਿਸੇ ਹਨੇਰੀ ਚੱਲ ਪਵੇ ਤੇ ਘੱਟਾ ਵਿਸ ਜਾਵੇ ਨਹਾਣ ਕੇ, ਅਜੇ ਤਾਜ਼ੀ ਤਾਜ਼ੀ ਪਾਈ ਹੈ, ਹਨੇਰੀ ਚੱਲੀ, ਬਾਹਰੋਂ ਘੱਟਾ ਆਇਆ ਤੇ ਸੀਮਿੰਟ ਦੀ ਉਸ ਜਿਹੜੀ ਉਹ ਲੇਅਰ ਵਿਛਾਈ ਹੋਈ ਸੀ ਉਹਦੇ ਉੱਤੇ ਜਾ ਕੇ ਉਹ ਘੱਟਾ ਡਿੱਗ ਪਿਆ ਤੇ ਉਹ ਜੰਮ ਗਿਆ, ਤੇ ਤੁਸੀਂ ਮਗਰੋਂ ਜਿੰਨਾ ਮਰਜ਼ੀ ਝਾੜੂ ਪੋਚਾ ਕਰੀ ਜਾਓ, ਉੱਥੋਂ ਉਹ ਮਿੱਟੀ ਹਟਣੀ ਨਹੀਂ ਕਦੇ ਵੀ, ਉਹ ਨਹੀਂ ਹਟੇਗੀ। ਹੁਣ ਇੱਦਾਂ ਹੀ ਸਾਡਾ ਸੁਭਾਅ ਵੀ ਇੱਦਾਂ ਦਾ ਹੁੰਦਾ, ਸਾਡੇ ਅੰਦਰ ਜਿਹੜੀ ਮੈਲ ਜੰਮੀ ਹੈ ਇਹ ਹਟਦੀ ਕਦੀ ਨਹੀਂ। ਬੰਦਾ ਗੁਰਦੁਆਰਿਆਂ 'ਚ ਵੀ ਭੱਜਾ ਫਿਰਦਾ, ਸਾਰੇ ਬੰਨੇ ਜਾਈ ਜਾਂਦਾ, ਉਹ ਜਿਹੜੇ ਸੰਸਕਾਰ ਆਦਤਾਂ ਪੱਕ ਚੁੱਕੀਆਂ ਹੁੰਦੀਆਂ ਨਾ, ਉਹ ਫਿਰ ਮੈਲ ਇੰਨੀ ਸਖਤ ਹੋ ਜਾਂਦੀ ਹੈ ਵੀ ਕਈ ਵਾਰ ਨਾ ਬੰਦਾ ਮਰਨੋਂ ਮਰ ਜਾਂਦਾ ਪਰ ਅੰਦਰ ਦਾ ਉਹ ਘੱਟਾ, ਉਹ ਮੈਲ ਦੂਰ ਨਹੀਂ ਹੁੰਦੀ। ਜਿਵੇਂ ਕੱਪੜਾ ਪਾੜ ਜਾਂਦਾ, ਹੁਣ ਕਈ ਵਾਰ ਬੰਦਾ ਆਪਣੇ ਘਰ ਤਬਾਹ ਕਰ ਲੈਂਦਾ, ਘਰਾਂ ਨੂੰ ਉਜਾੜ ਕੇ ਰੱਖ ਦਿੰਦਾ, ਕਿਉਂ? ਕਿਉਂਕਿ ਅੰਦਰ ਜਿਹੜੀ ਮੈਲ ਹੈ ਉਹ ਇੰਨੀ ਗੂੜੀ ਫਸੀ ਹੋਈ ਹੈ ਵੀ ਆਪਣੀ ਆਦਤ ਛੱਡਣ ਨੂੰ ਉਹ ਤਿਆਰ ਨਹੀਂ ਹੈ। ਆਪ ਉੱਜੜ ਜਾਂਦਾ, ਟੱਬਰਾਂ ਦੇ ਟੱਬਰ ਉਜਾੜ ਜਾਂਦਾ, ਉਹ ਮੈਲ ਇੰਨੀ ਗੂੜੀ ਅੰਦਰ ਫਸ ਚੁੱਕੀ ਹੈ, ਇੰਨੀ ਪੱਕੀ ਅੰਦਰ ਫਸ ਚੁੱਕੀ ਹੈ। ਤਾਂ ਤੇ ਮਹਾਰਾਜ ਨੇ, ਗੁਰੂ ਅਰਜਨ ਸਾਹਿਬ ਨੇ ਕੀ ਆਖਿਆ? ਆਖਿਆ ਮੇਰੇ ਗੁਰੂ ਨੇ ਐਸੀ ਬਖਸ਼ਿਸ਼ ਕੀਤੀ, ਉਹਨੇ ਜਨਮਾਂ ਜਨਮਾਂਤਰਾਂ ਦੀ ਮੇਰੇ ਅੰਦਰ ਦੀ ਮੈਲ ਧੋ ਦਿੱਤੀ, ਕੱਢ ਦਿੱਤੀ। ਕਿਵੇਂ? ਆਪਣਾ ਅੰਮ੍ਰਿਤ ਰੂਪੀ ਸ਼ਬਦ ਦੇ ਕੇ। ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਮੈਲ ਤੇ ਵੇਖੋ, ਬੰਦਾ 2 ਦਿਨ ਨਾ ਨਾ ਨਹਾਤਾ ਹੋਵੇ ਤੇ ਤੁਸੀਂ ਵੇਖੋ ਕੀ ਹਾਲਤ ਹੁੰਦੀ ਹੈ। ਇੱਕ ਬੰਦਾ ਮਹੀਨੇ ਤੋਂ ਨਹੀਂ ਨਹਾਤਾ ਉਹ ਕਿੱਦਾਂ ਦਾ ਹੋਵੇਗਾ, ਇੱਕ ਬੰਦਾ 2 ਮਹੀਨਿਆਂ ਤੋਂ ਨਹੀਂ ਨਹਾਤਾ, 1 ਸਾਲ ਤੋਂ ਨਹੀਂ ਨਹਾਤਾ, ਇੱਕ ਨੂੰ 2 ਸਾਲ ਹੋ ਗਏ ਕਦੀ ਉਹ ਪਾਣੀ ਦੇ ਨੇੜੇ ਨਹੀਂ ਗਿਆ, ਤੇ ਇੱਕ ਬੰਦਾ ਜਿਹੜਾ 100 ਸਾਲ ਪਾਣੀ ਦੇ ਨੇੜੇ ਨਾ ਗਿਆ ਹੋਵੇ, ਤੁਹਾਨੂੰ ਲੱਗਦਾ ਹੈ ਵੀ ਤੁਸੀਂ ਖਿੱਚ ਕੇ ਉਹਦੀ ਮੈਲ ਲਾ ਦਿਓਗੇ ਇੱਕ ਦਿਨ 'ਚ? ਉਹ ਨਹੀਂ ਲੱਥਦੀ, ਹੌਲੀ ਹੌਲੀ ਹੌਲੀ ਹੌਲੀ ਭਾਵੇਂ ਕਲੀਨ ਹੋਵੇ। ਹੁਣ ਇੱਦਾਂ ਹੀ ਸਾਡੇ ਅੰਦਰ ਮੈਲ ਲੱਗੀ ਹੋਈ ਹੈ, ਮੈਲ ਲੱਗੀ ਹੈ, ਆਦਤਾਂ ਉਹ ਨੇ, ਸੁਭਾਅ ਉਹ ਹੈ ਮੇਰਾ, ਬੜਾ ਪੁਰਾਣਾ ਸੁਭਾਅ ਚੁੱਕੀ ਫਿਰਦਾ, ਮੇਰੇ ਤਨ ਦੇ ਕੱਪੜੇ ਬਦਲ ਗਏ, ਨਵੇਂ ਹੋ ਗਏ, ਮੇਰਾ ਦੇਸ਼ ਮੁਲਕ ਬਦਲ ਗਿਆ, ਸੋਹਣਾ ਹੋ ਗਿਆ, ਇਨਵਾਇਰਮੈਂਟ ਸੋਹਣਾ ਹੋ ਗਿਆ ਬਾਹਰ ਦਾ, ਮੇਰੀ ਚਮੜੀ ਦਾ ਰੰਗ ਬਦਲ ਗਿਆ, ਚਮੜੀ ਦੇ ਦਿਨ ਬਦਲ ਗਏ, ਵੀ ਇਹ ਜਵਾਨ ਤੋਂ ਬੁਢੇਪੇ ਵਾਲੇ ਬੰਨੇ ਆ ਗਈ। ਪਰ ਜਿਹੜਾ ਅੰਦਰ ਦਾ ਸੁਭਾਅ ਪੱਕ ਚੁੱਕਾ ਇੰਨੇ ਚਿਰ ਦਾ, ਉਹ ਨਹੀਂ ਬਦਲ ਰਿਹਾ।
ਇਹ ਗੁਰੂ ਰਹਿਮਤ ਕਰਦਾ ਹੈ, ਜਦੋਂ ਗੁਰੂ ਬਖਸ਼ਿਸ਼ ਕਰਦਾ ਹੈ ਤੇ ਮਹਾਰਾਜ ਕਹਿੰਦੇ ਨੇ ਫਿਰ ਇਹ ਚੀਜ਼ਾਂ ਬਦਲਦੀਆਂ ਨੇ, ਫਿਰ ਉਹ ਜਿਹੜੀ ਤੰਦੀ ਮੈਲ ਪਈ ਹੁੰਦੀ ਹੈ ਨਾ ਉਹ ਬੰਦੇ ਦੀ ਬਾਹਰ ਨਿਕਲ ਜਾਂਦੀ। ਗੁਰੂ ਇੰਨਾ ਸਮਰੱਥ ਹੈ। ਤੇ ਕਿਤੇ ਜਾ ਕੇ ਮਹਾਰਾਜ ਨੇ ਵੈਸੇ ਇਹ ਵੀ ਆਖਿਆ ਵੀ ਕਈ ਜਿਹੜੇ ਨੇ ਉਹ ਫਿਰ ਇੰਨੇ ਵਿਗੜ ਜਾਂਦੇ ਨੇ ਕੇਸ, ਫਿਰ ਡਾਕਟਰ ਜਿਵੇਂ ਜਵਾਬ ਨਹੀਂ ਦਿੰਦੇ ਵੀ ਇਹਦੀ ਹੁਣ ਸੇਵਾ ਪਾਣੀ ਕਰ ਲਓ, ਇਹਦਾ ਕੋਈ ਹੱਲ ਨਹੀਂ ਹੈਗਾ। ਕਈ ਇੰਨੇ ਵਿਗੜੈਲ ਕਿਸਮ ਦੇ ਹੋ ਜਾਂਦੇ ਨੇ, ਫਿਰ ਉਹਨਾਂ ਦੇ ਵਾਰੀ ਤੇ ਬਾਬੇ ਨੇ ਆਖਿਆ ਇਹ ਤੋਂ ਬਚੋ, ਤੇ ਇਹਦਾ ਹੱਲ ਕੋਈ ਨਹੀਂ ਹੈਗਾ। ਹੁਣ ਇਹਨੂੰ ਨਾ ਬਾਣੀ ਚ ਪਤਾ ਕਿਵੇਂ ਆਖਿਆ, ਆਖਿਆ ਇਹ ਗੁਰੂ ਵੱਲੋਂ ਹੀ ਮਾਰੇ ਗਏ ਨੇ ਵੀ ਹੁਣ ਜਿਹੜੀ ਫਸਲ ਨੂੰ ਪਾਣੀ ਜੀਵਨ ਦਿੰਦਾ ਹੈ ਤੇ ਇੱਕ ਫਸਲ ਮਾਰੀ ਪਾਣੀ ਦੀ ਗਈ ਹੈ ਤੇ ਉਹਦਾ ਕੀ ਹੱਲ ਹੈ? ਉਹਦਾ ਤੇ ਕੋਈ ਹੱਲ ਨਹੀਂ। ਉਹ ਤਾਂ ਕਿਤੇ ਹੈ ਕੋਈ ਹੋ ਜਾਵੇ ਤੇ ਠੀਕ ਹੈ, ਅਦਰਵਾਈਜ਼ ਜਿਵੇਂ ਡਾਕਟਰ ਕਹਿ ਦਿੰਦਾ ਹੈ ਨਾ ਵੀ ਇਹਦੀ ਹੁਣ ਘਰੇ ਲਿਜਾ ਕੇ ਸੇਵਾ ਪਾਣੀ ਕਰ ਲਓ ਜਿੰਨੀ ਹੁੰਦੀ ਹੈ ਤੁਹਾਡੇ ਕੋਲੋਂ, ਵੀ ਇਹਦਾ ਹੱਲ ਹੁਣ ਸਾਡੇ ਵੱਥੋਂ ਬਾਹਰ ਹੈ। ਹਾਂ ਕਿਤੇ ਰੱਬ ਕੋਈ ਕਿਰਪਾ ਕਰੇ, ਕੋਈ ਕੌਤਕ ਐਸਾ ਵਰਤ ਜਾਵੇ ਤੇ ਗੱਲ ਭਾਵੇਂ ਫਿਰ ਹੋਵੇ, ਨਹੀਂ ਤੇ ਸਾਡੇ ਹੱਥ ਖੜੇ ਨੇ। ਮਹਾਰਾਜ ਨੇ ਬਖਸ਼ਿਸ਼ ਕੀਤੀ ਬਾਣੀ ਦੇ ਵਿੱਚ, ਆਖਿਆ ਜਿਨ੍ਹਾਂ ਨੂੰ ਕਰਤੇ ਨੇ ਆਪਣੇ ਨਾਲੋਂ ਖੁੰਝਾ ਦਿੱਤਾ ਉਹਨਾਂ ਦੀ ਉਹ ਮਰਨੀ ਮਰ ਜਾਂਦੇ ਨੇ ਪਰ ਆਪਣੀਆਂ ਆਦਤਾਂ ਤੇ ਸੁਭਾਅ ਨੂੰ ਕਦੀ ਛੱਡਦੇ ਨਹੀਂ ਹਨ, ਉਹ ਨਹੀਂ ਬਦਲ ਸਕਦੇ। ਹੁਣ ਤੁਸੀਂ ਸੂਰ ਨੂੰ ਜੇ ਕਹੋ ਨਾ, ਤੁਸੀਂ ਸੂਰ ਨੂੰ ਫੜ ਕੇ ਨਵਾ ਧਵਾ ਦਿਓ, ਉਹਨੂੰ ਆਪਣੇ ਘਰ 'ਚ ਰੱਖ ਲਓ, ਉਹਨੂੰ ਚਿੱਕੜ ਵਾਲੇ ਬੰਨੇ ਨਾ ਜਾਣ ਦਿਓ, ਜਿੰਨਾ ਚਿਰ ਤੁਸੀਂ ਉਹਦੇ ਉੱਤੇ ਨਿਗਾਹ ਰੱਖੀ ਉਹਨਾਂ ਚਿਰ ਤੇ ਉਹ ਕੁਝ ਨਹੀਂ ਕਰੇਗਾ। ਤੁਸੀਂ ਰੋਕੋਗੇ ਉਹਨੂੰ ਵੀ ਚਿੱਕੜ 'ਚ ਨਹੀਂ ਜਾਣਾ, ਪਰ ਤੁਸੀਂ ਇੱਕ ਦਿਨ ਆਪ ਪਾਸੇ ਹੋ ਜਾਓ ਤੇ ਸੂਰ ਨੂੰ ਛੱਡ ਦਿਓ, ਉਹਨੇ ਜਾ ਕੇ ਲੇਟਣਾ ਫਿਰ ਚਿੱਕੜ ਦੇ ਵਿੱਚ ਹੀ ਹੈ। ਭਲਾ ਕਿਉਂ? ਕਿਉਂਕਿ ਹੁਣ ਉਹ ਚਿੱਕੜ ਵਿੱਚ ਨਹੀਂ ਰਹਿੰਦਾ, ਹੁਣ ਚਿੱਕੜ ਉਹਦੇ ਵਿੱਚ ਰਹਿਣ ਲੱਗ ਪਿਆ। ਹੁਣ ਸੂਰ ਚਿੱਕੜ 'ਚ ਥੋੜ੍ਹਾ, ਹੁਣ ਚਿੱਕੜ ਸੂਰ ਦੇ ਵਿੱਚ ਆ ਗਿਆ। ਇਸ ਕਰਕੇ ਜਦੋਂ ਸੁਭਾਅ ਇਸ ਲੈਵਲ ਤੱਕ ਪਹੁੰਚ ਜਾਂਦਾ ਹੈ ਨਾ, ਫਿਰ ਤੇ ਬਾਬੇ ਨੇ ਬਾਬੇ ਬੁੱਲੇ ਸ਼ਾਹ ਨੇ ਵੀ ਵਾਰਿਸ ਸ਼ਾਹ ਨੇ ਵੀ ਆਖਿਆ ਸੀ ਵੀ ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ, ਵੀ ਭਾਵੇਂ ਉਹਨੂੰ ਐਨ ਟੋਟਾ ਟੋਟਾ ਕਰਕੇ ਕੱਟ ਕੇ ਸੁੱਟ ਦਿਓ, ਪਰ ਜਿਹੜੀ ਆਦਤ ਬਣ ਚੁੱਕੀ ਹੈ ਉਹਨੇ ਕਦੀ ਵੀ ਜਾਣਾ ਨਹੀਂ ਹੈ। ਇਹਨੂੰ ਪੋਜ਼ਿਟਿਵ ਵੀ ਵੇਖਿਆ ਜਾ ਸਕਦਾ ਹੈ, ਜੇ ਚੰਗੀਆਂ ਆਦਤਾਂ ਬਣ ਗਈਆਂ ਨੇ ਤੇ ਉਹ ਨਹੀਂ ਜਾਣੀਆਂ, ਜੇ ਭੈੜੀਆਂ ਬਣ ਗਈਆਂ ਨੇ ਤੇ ਉਹ ਵੀ ਨਹੀਂ ਜਾਣੀਆਂ। ਆਦਤ ਪਕਾਉਣੀ ਪੈਂਦੀ ਹੈ, ਕੋਈ ਵੀ ਆਦਤ ਹੈ ਬੰਦਾ ਪਕਾਉਂਦਾ ਹੈ, ਹੌਲੀ ਹੌਲੀ ਕਰਕੇ ਪਕਾਉਂਦਾ ਹੈ, ਹੌਲੀ ਹੌਲੀ ਕਰਕੇ। ਤਾਂ ਸਤਿਗੁਰੂ ਨੇ ਆਖਿਆ, ਗੁਰੂ ਨੇ ਕਿਰਪਾ ਇਹ ਕੀਤੀ ਵੀ ਮੇਰੀ ਇੱਕ ਮੈਲ ਬੜੀ ਜੰਮੀ ਹੋਈ ਸੀ ਪਰ ਉਹਦੀ ਬਖਸ਼ਿਸ਼ ਐਸੀ ਹੋਈ ਵੀ ਉਹ ਮੈਲ ਹੁਣ ਅੰਦਰੋਂ ਨਿਕਲ ਗਈ ਜਨਮਾਂ ਜਨਮਾਂਤਰਾਂ ਦੀ। ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਅੱਗੇ ਸਤਿਗੁਰੂ ਕਹਿੰਦੇ ਨਿਵਰੇ, ਨਿਵਰੇ ਦਾ ਅਰਥ ਹੁੰਦਾ ਜੀ ਦੂਰ ਹੋ ਗਏ। ਦੂਤ, ਦੂਤ ਕਿਹੜੇ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨੂੰ ਮਹਾਰਾਜ ਨੇ ਬਾਣੀ ਵਿੱਚ ਮਹਾਂਬਲੀ ਵੀ ਆਖਿਆ, ਪੰਜੇ ਬੱਧੇ ਮਹਾਂਬਲੀ, ਬੜੇ ਬਲਵਾਨ ਨੇ ਇਹ ਦੂਤ। ਉਹ ਬਚਨ ਆਪਾਂ ਬਾਣੀ ਦਾ ਪੜ੍ਹਦੇ ਹਾਂ ਨਾ, ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ। ਇਹਨੂੰ ਏਦਾਂ ਵੀ ਸਮਝ ਸਕਦੇ ਸੌਖੇ, ਸਤਿਗੁਰ ਤੁਮਰੇ ਕਾਜ ਸਵਾਰੇ ਥਿਰ ਘਰ ਬੈਸੋ ਹਰ ਜਨ ਪਿਆਰੇ, ਮਤਲਬ ਪੋਇਟਰੀ ਹੈ ਨਾ, ਕਵਿਤਾ ਹੈ। ਜਿੱਦਣ ਤੂੰ ਟਿਕਾ ਵਿੱਚ ਆਵੇਂਗਾ, ਇੱਕ ਥਾਂ ਉੱਤੇ ਟਿਕਿਆ ਰਵੇਂਗਾ, ਗੁਰੂ ਤੇਰੇ ਕਾਰਜ ਸਵਾਰੇਗਾ, ਅੰਦਰ ਟਿਕਾ ਮਿਲ ਜਾਵੇਗਾ। ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ। ਹੁਣ ਕਾਰਜ ਹੈਗੇ ਕਿਹੜੇ ਨੇ? ਕਾਰਜ ਕਿਹੜੇ ਨੇ? ਕਾਰਜ ਇਹ ਨਹੀਂ ਹੈ ਵੀ ਮੇਰੇ ਮੁੰਡਾ ਹੋ ਜਾਵੇ, ਮੁੰਡਾ ਵਿਆਹੁਣ ਵਾਲਾ ਹੈ, ਫਲਾਨੀ, ਆਹ ਕਾਰਜ ਨਹੀਂ। ਅਗਲੇ ਅੱਗੇ ਮਹਾਰਾਜ ਨੇ ਕਾਰਜਾਂ ਦਾ ਜ਼ਿਕਰ ਕੀਤਾ, ਪਤਾ ਉਹ ਕਾਰਜ ਕਿਹੜੇ ਨੇ? ਆਖਿਆ ਦੁਸ਼ਟ ਦੂਤ ਪਰਮੇਸ਼ਰ ਮਾਰੇ, ਦੁਸ਼ਟ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਦੂਤ ਉਹ ਹੀ ਹੁੰਦੇ ਨੇ, ਆਹ ਇਹ ਕਾਰਜ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ, ਗੁਰ ਪੂਰੇ ਮੇਰੀ ਰਾਖ ਲਈ। ਗੁਰੂ ਨੇ ਕੀ ਕੀਤਾ ਵੀ ਉਹ ਦੁਸ਼ਟ ਜਿਹੜੇ ਮੇਰੇ ਵੱਸ ਵਿੱਚ ਨਹੀਂ ਨਾ ਹੁੰਦੇ, ਇੱਕ ਬਚਨ ਹੈ ਮਹਾਰਾਜ ਦੀ ਬਾਣੀ ਦਾ, ਉਹਨਾਂ ਆਖਿਆ ਦਰਬ ਸਿਆਣਪ ਨਾ ਇਹ ਰਹਿਤੇ, ਵੀ ਇਹ ਜਿਹੜੇ ਇਹ ਪੰਜ ਇੰਨੇ ਖਤਰਨਾਕ ਨੇ, ਇਹਨਾਂ ਨੂੰ ਧਨ ਨਾਲ ਵੀ ਸਾਂਭਿਆ ਨਹੀਂ ਜਾ ਸਕਦਾ। ਮਤਲਬ ਇੱਦਾਂ ਹੈ ਵੀ ਜਿਵੇਂ ਨਾ ਆਮ ਦੁਨੀਆਂ ਵਿੱਚ ਇਹ ਗੱਲ ਚੱਲਦੀ ਹੈ ਵੀ ਕੋਈ ਬੰਦਾ ਤੁਹਾਡੇ ਵੱਸ 'ਚ ਨਾ ਆਵੇ, ਉਹਨੂੰ ਧਨ ਦੇ ਦਿਓ, ਉਹ ਫਿਰ ਤੁਹਾਡੇ
ਵਸ ਜਾ ਜਾਵੇਗਾ। ਜੇ ਧੰਨ ਨਾ ਨਹੀਂ ਮੰਨਦਾ ਤੇ ਕੋਈ ਹੋਰ ਜੁਗਤ ਲੜਾ ਲਓ, ਸਿਆਣਪ ਵਰਤ ਲਓ, ਫਿਰ ਵਸ ਚ ਆ ਜਾਵੇਗਾ। ਬਾਬੇ ਨੇ ਆਖਿਆ ਉਹ ਪੰਜ ਨੇ, ਇਹ ਉਨਕੋ ਰਾਖੈ ਮੀਤ ਨਾ ਭਾਈ, ਉਨਕੋ ਰਾਖੈ ਬਾਪ ਨਾ ਮਾਈ। ਹੁਣ ਕਈ ਚੀਜ਼ਾਂ ਵਸ ਚ ਨਹੀਂ ਹੁੰਦੀਆਂ, ਆਪਾਂ ਕਹਿੰਦੇ ਮਿੱਤਰਾਂ ਨੂੰ ਕਹਿ ਦਿੰਦੇ ਵੀ ਆਹ ਚੀਜ਼ ਵਸ ਚ ਨਹੀਂ ਹੁੰਦੀ ਕਰਕੇ ਵਿਖਾ, ਉਹ ਤੁਹਾਡੀ ਹੈਲਪ ਕਰਦੇ ਨੇ, ਉਹ ਚੀਜ਼ ਵਸ ਚ ਆ ਜਾਂਦੀ। ਕਿਸੇ ਚੀਜ਼ ਬਾਰੇ ਤੁਸੀਂ ਆਪਣੇ ਭਰਾ ਨੂੰ ਕਹਿੰਦੇ ਹੋ ਵੀ ਆਹ ਮਸਲਾ ਬਣਿਆ ਹੋਇਆ ਇਹਦਾ ਹੱਲ ਕਰ, ਉਹ ਕਰ ਦਿੰਦਾ। ਕਿਸੇ ਮਸਲੇ ਬਾਰੇ ਤੁਸੀਂ ਆਪਣੇ ਬਾਪ ਨੂੰ ਕਿਹਾ, ਮਾਂ ਨੂੰ ਕਿਹਾ, ਉਹਨਾਂ ਨੇ ਉਹ ਮਸਲਾ ਹੱਲ ਕਰ ਦਿੱਤਾ। ਤੇ ਕਿਸੇ ਜਿੱਥੇ ਰਿਸ਼ਤੇਦਾਰ ਸਾਕ ਸੰਬੰਧੀ ਭੈਣ ਭਰਾ ਮਾਤਾ ਪਿਤਾ ਕੋਈ ਨਾ ਕੰਮ ਆਇਆ, ਤੁਸੀਂ ਆਖਿਆ ਕੋਈ ਨਾ ਇਹਦਾ ਕਰਾਉਣੇ ਇਲਾਜ, ਆਪਾਂ ਪੈਸਾ ਦੇ ਕੇ ਇਹਦਾ ਇਲਾਜ ਕਰਾ ਲੈਂਦੇ, ਜਿੱਥੇ ਉਹ ਵੀ ਨਾ ਬੰਦਾ ਸਿਆਣਪਾਂ ਸਾਰੀਆਂ ਵਰਤ ਲਵੇ। ਮਹਾਰਾਜ ਨੇ ਆਖਿਆ ਜਿਹੜੇ ਪੰਜ ਨੇ ਨਾ, ਉਨਤੇ ਰਾਖੇ ਬਾਪ ਨਾ ਮਾਈ, ਉਨਤੇ ਰਾਖੇ ਮੀਤ ਨਾ ਪਾਈ, ਦਰਬ ਸਿਆਣਪ ਨਾ ਹੋਏ ਰਹਿਤੇ। ਬਾਬੇ ਨੇ ਆਖਿਆ ਦਰਬ ਦੀ ਸਿਆਣਪ ਕਰਕੇ, ਧਨ ਦੀ ਸਿਆਣਪ ਕਰਕੇ ਵੀ ਇਹ ਦੂਤ ਵਸ ਵਿੱਚ ਨਹੀਂ ਹੁੰਦੇ। ਮਹਾਰਾਜ ਕਿਵੇਂ ਹੁੰਦੇ ਨੇ? ਆਖਿਆ ਸਾਧ ਸੰਗ ਇਹ ਦੁਸ਼ਟ ਵਸ ਹੋਤੇ, ਗੁਰੂ ਦੀ ਸੰਗਤ ਵਿੱਚ ਬਹਿ ਕੇ ਇਹ ਜਿਹੜੇ ਦੁਸ਼ਟ ਨੇ ਨਾ, ਇਹ ਵਸ 'ਚ ਆ ਜਾਂਦੇ ਨੇ, ਇਹ ਵਿਕਾਰ ਕਾਬੂ 'ਚ ਆ ਜਾਂਦੇ ਨੇ। ਹੁਣ ਕਾਰਜ ਕੀ ਹੈ? ਥਿਰਕਰ ਬੈਸੋ ਅਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਤੇ ਗੁਰੂ ਨੇ ਕਿਹੜਾ ਕਾਰਜ ਸਵਾਰਿਆ? ਗੁਰਦੇਵ ਨੇ ਅਗਲੀ ਪੰਕਤੀ 'ਚ ਆਖਿਆ ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਪਤ ਇੱਜ਼ਤ, ਜਨ ਕੀ ਪੈਜ ਰੱਖੀ ਕਰਤਾਰੇ, ਬਾਦਸ਼ਾਹ ਸ਼ਾਹ ਸਭ ਵਸ ਕਰ ਤੀਨੇ। ਜਿਹੜੇ ਵਿਕਾਰ ਬਾਦਸ਼ਾਹਾਂ ਵਾਂਗੂ ਮੇਰੇ ਉੱਤੇ ਹੁਕਮ ਚਲਾਉਂਦੇ ਸੀ ਨਾ, ਹੁਣ ਗੁਰੂ ਨੇ ਉਹਨਾਂ ਨੂੰ ਮੇਰੇ ਵਸ 'ਚ ਕਰ ਦਿੱਤਾ, ਕੰਟਰੋਲ 'ਚ ਆ ਗਿਆ। ਹੁਣ ਬਾਦਸ਼ਾਹ ਕਦੀ ਕਿਸੇ ਦੇ ਵਸ 'ਚ ਆਉਂਦਾ? ਬੰਦੇ ਦਾ ਮਨ ਕੀ ਹੈ ਭਲਾ? ਬਾਦਸ਼ਾਹ ਹੀ ਹੈ ਨਾ ਬੰਦਾ, ਤੇ ਇਹਦਾ ਹੁਕਮ ਮੰਨੀ ਜਾਂਦਾ, ਪਰ ਬੰਦਾ ਇਹਨੂੰ ਆਪਣੇ ਕੰਟਰੋਲ 'ਚ ਨਹੀਂ ਕਰ ਪਾਉਂਦਾ, ਇਹਨੂੰ ਬਾਦਸ਼ਾਹ ਆਖਿਆ। ਹੋਰ ਕਿਤੇ ਇਹ ਸ਼ਬਦ ਪੜ੍ਹ ਕੇ ਦੁਨੀਆਂ ਦੇ ਬਾਦਸ਼ਾਹ ਵੱਲ ਨਾ ਭੱਜ ਪਿਓ ਵੀ ਇੱਦਾਂ ਮੇਰੇ ਆਖਿਆ, ਨਹੀਂ, ਉਹਨਾਂ ਬਾਦਸ਼ਾਹਾਂ ਦੇ ਨਾਲ ਗੁਰੂ ਸਾਹਿਬ ਨੇ ਵੀ ਮੱਥਾ ਲਾਇਆ, ਉੱਥੇ ਮੱਥਾ ਹੀ ਲਾਉਣਾ ਪੈਂਦਾ। ਉਹ ਬਾਦਸ਼ਾਹ ਜਿਹੜੇ ਨੇ ਨਾ, ਉਹ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵਖਤ ਦਾ ਬਾਦਸ਼ਾਹ ਜੀ ਜਹਾਂਗੀਰ, ਤੇ ਅੱਜ ਦਿਨ ਦੇ ਦਿਨ ਮਹਾਰਾਜ ਤੱਤੀਆਂ ਤਵੀਆਂ ਦੇ ਉੱਤੇ ਬੈਠੇ ਨੇ। ਉਹਨਾਂ ਬਾਦਸ਼ਾਹਾਂ ਦੇ ਨਾਲ ਇੱਦਾਂ ਮੱਥਾ ਲਾਉਣਾ ਪੈਂਦਾ। ਪਰ ਇੱਕ ਬਾਦਸ਼ਾਹ ਹੈ, ਉਹ ਮੇਰਾ ਮਨ ਹੈ। ਬਾਬੇ ਨੇ ਆਖਿਆ ਤਾਂ ਮਨ ਮਵਾਸੀ ਰਾਜਾ, ਮਨ ਆਕੀ ਹੋਏ ਰਾਜਾ ਹੈ, ਇਹ ਵੀ ਬਾਦਸ਼ਾਹ, ਇਹ ਬੜਾ ਅਮੀਰ ਹੈ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਗੁਰੂ ਦੀ ਵਿਚਾਰ ਅੰਮ੍ਰਿਤ ਨਾਮ ਹੈ, ਵੱਡਾ ਰਸ ਹੈ, ਇਹਨੂੰ ਮੈਂ ਪੀ ਲਿਆ। ਹੁਣ ਬਾਦਸ਼ਾਹ ਮਨ ਬਾਦਸ਼ਾਹ ਹੈ, ਮੇਰੇ ਉੱਤੇ ਆਰਡਰ ਚਲਾਉਂਦਾ ਸੀ, ਹੁਣ ਇਹਨੂੰ ਮੈਂ ਵਸ 'ਚ ਕਰ ਲਿਆ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ, ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ, ਸ਼ਰਨ ਪਰੇ ਪ੍ਰਭੰਤਰ ਜਾਮੀ, ਨਾਨਕੋਟ ਪਕਰੀ ਪ੍ਰਭ ਸੁਣ ਪਕੜ ਲਈ ਉਹਦੀ ਓਟ। ਤੇ ਬਾਬੇ ਨੇ ਇੱਥੇ ਆਖਿਆ ਗੁਰ ਪੂਰੇ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ, ਜਨਮ ਜਨਮ ਕੀ ਮੈਲ ਗਏ, ਨਿਵਰੇ ਨਿਵਰੇ ਦਾ ਅਰਥ ਦੂਰ ਹੋ ਗਏ, ਦੂਤ ਇਹ ਜਿਹੜੇ ਦੂਤ ਸੀ, ਨਿਵਰੇ ਦੂਤ ਦੁਸ਼ਟ ਬੈਰਾਈ, ਬੈਰਾਈ ਦਾ ਅਰਥ ਹੁੰਦਾ ਵੈਰੀ, ਜਿਹੜੇ ਮੇਰੇ ਵੈਰੀ ਸੀ। ਅੱਛਾ, ਦੁਨਿਆਵੀ ਤੌਰ ਤੇ ਕਈ ਬੰਦੇ ਤੁਹਾਡੇ ਅੱਤ ਦੇ ਵੈਰੀ ਹੁੰਦੇ ਨੇ, ਮੁੜ ਕੇ ਉਹ ਤੁਹਾਡੇ ਮਿੱਤਰ ਵੀ ਬਣ ਜਾਂਦੇ ਨੇ। ਦੁਨਿਆਵੀ ਤੌਰ ਤੇ ਪਹਿਲਾਂ ਉਹ ਤੁਹਾਡਾ ਅੱਤ ਦਾ ਵੈਰੀ ਸੀ, ਨੁਕਸਾਨ ਕਰਨਾ ਚਾਹੁੰਦਾ ਸੀ, ਹੁਣ ਕਹਿੰਦਾ ਨਹੀਂ, ਤੁਹਾਡੇ ਸਾਹਾਂ 'ਚ ਸਾਹ ਭਰਦਾ, ਕਹਿੰਦਾ ਨਹੀਂ, ਇਸ ਬੰਦੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਆਖਿਆ ਜਿਹਨੂੰ ਗੁਰੂ ਦੀ ਮੱਤ ਆ ਗਈ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਸੰਸਾਰ ਦੇ ਵੈਰੀ ਨੇ, ਉਹਦੇ ਮਿੱਤਰ ਨੇ। ਆ ਫਰਕ, ਨਿਵਰੇ ਦੂਤ ਦੁਸ਼ਟ ਬੈਰਾਈ, ਗੁਰ ਪੂਰੇ ਕਾ ਜਪਿਆ ਜਾਪ, ਮੈਂ ਆਪਣੇ ਪੂਰੇ ਗੁਰੂ ਦਾ ਜਾਪ ਜਪਿਆ, ਕਹਾ ਕਰੇ ਕੋਈ ਬੇਚਾਰਾ। ਹੁਣ ਕਿਸੇ ਵਿਚਾਰੇ ਦਾ ਕੀ ਵਸ ਚੱਲੂ? ਹੁਣ ਨੀ ਕਿਸੇ ਦਾ ਕੋਈ ਵਸ ਚੱਲਦਾ। ਕਹਾ ਕਰੇ ਕੋਈ ਬੇਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ, ਕਿਉਂਕਿ ਮੇਰੇ ਰੱਬ ਦਾ ਪ੍ਰਤਾਪ ਏਡਾ ਵੱਡਾ ਏ, ਹੁਣ ਹੋਰ ਕਿਸੇ ਦਾ ਵਸ ਨਹੀਂ ਚੱਲਦਾ। ਅਗਲਾ ਬੋਲ ਹੈ ਜੀ, ਸਿਮਰ ਸਿਮਰ ਸਿਮਰ ਸੁਖ ਪਾਇਆ। ਮਹਾਰਾਜ ਗੁਰੂ ਅਰਜਨ ਸਾਹਿਬ ਅਖੀਰਲੀ ਤੁਕ ਵਿੱਚ ਕਹਿੰਦੇ ਨੇ, ਮੈਂ ਉਸ ਅਕਾਲ ਪੁਰਖ ਨੂੰ ਸਿਮਰ ਕੇ ਸੁਖ ਪਾਇਆ ਏ। ਸੁਖਮਣੀ ਸਾਹਿਬ ਦੇ ਪਹਿਲੇ ਪਦੇ ਨੂੰ ਜਦੋਂ ਤੁਸੀਂ ਪੜ੍ਹਦੇ ਹੋ ਤੇ ਉੱਥੇ ਵੀ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਸਿਮਰ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ
ਮਿਟਾਵੋ। ਮੈਂ ਆਪਣੇ ਅੰਦਰ ਦੇ ਕਲਾ ਕਲੇਸ਼ ਮਿਟਾਉਂਦਾ ਹਾਂ ਤੇਰੀ ਯਾਦ ਵਿੱਚ, ਤੈਨੂੰ ਯਾਦ ਕਰਕੇ। ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ। ਮੈਂ ਆਪਣੇ ਮਨ ਵਿੱਚ ਤੇਰੇ ਉਪਦੇਸ਼ ਨੂੰ ਟਿਕਾ ਲਿਆ। ਇਹਨੂੰ ਚਰਨ ਕਮਲ ਕਹਿੰਦੇ ਨੇ। ਜਦੋਂ ਗੁਰ ਕਾ ਬਚਨ ਵਸੈ ਜੀ ਨਾਲੇ, ਗੁਰੂ ਦਾ ਬਚਨ ਜਿੰਦ ਦੇ ਨਾਲ ਵਸਣ ਲੱਗ ਪਿਆ। ਜਲ ਨਹੀਂ ਡੁੱਬੈ, ਤਸ਼ਕਰ ਨਹੀਂ ਲੇਵੈ, ਭਾ ਨਾ ਸਾਕੈ ਜਲ ਹੈ। ਸਤਿਗੁਰ ਨੇ ਕਿਹਾ ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ। ਤਾਂ ਕਿ ਸ਼ਰਨ ਪਰਿਓ ਨਾਨਕ ਦਾਸ, ਜਾਂ ਤੇ ਉੱਪਰ ਕੋ ਨਾਹੀ। ਆਖਿਆ ਮੈਂ ਤੇ ਉਹਦੀ ਸ਼ਰਨ ਚ ਪੈ ਗਿਆ ਜਿੱਥੋਂ ਉੱਪਰ ਹੋਰ ਕੋਈ ਹੈ ਹੀ ਨਹੀਂ, ਤੇ ਅਸੀਂ ਉਹਨਾਂ ਦੀ ਸ਼ਰਨ ਚ ਨਹੀਂ ਪੈਣਾ ਜਿਨ੍ਹਾਂ ਦੇ ਉੱਪਰ ਵੀ ਕੋਈ ਮਾਈ ਬਾਪ ਹੈ। ਸਮਝ ਕੇ ਬੇਨਤੀ ਨੂੰ, ਅਸੀਂ ਉਹਦੀ ਸ਼ਰਨ ਵਿੱਚ ਪੈਣਾ ਜਿਹਦੇ ਉੱਪਰ ਕੋਈ ਨਹੀਂ। ਆਪਾਂ ਕਿਸੇ ਦਫ਼ਤਰ ਵਿੱਚ ਕੰਮ ਵਾਲੇ ਬੰਨੇ ਜਾਈਏ, ਤੁਸੀਂ ਪਹਿਲਾਂ ਪੀਅਨ ਦੇ ਅੱਗੇ ਜਾਓ, ਉਹ ਆਖੇ ਜੀ ਵੇਖੋ ਮੇਰੇ ਉੱਪਰ ਇੱਕ ਬੈਠਾ, ਤੁਹਾਨੂੰ ਪਹਿਲਾਂ ਉਹਦੇ ਨਾਲ ਮਿਲਾਉਣਾ। ਤੁਸੀਂ ਉਹਦੇ ਲਈ ਉਹਦੇ ਅੱਗੇ ਆਪਦਾ ਕੰਮ ਲੈ ਕੇ ਪਹਿਲਾਂ ਤੁਸੀਂ ਪੀਅਨ ਦੇ ਤਰਲੇ ਕੱਢੇ, ਫਿਰ ਪੀਅਨ ਤੁਹਾਡੇ ਤੋਂ ਇੱਕ ਨੰਬਰ ਜਿਹੜਾ ਉਹ ਤੋਂ ਉੱਪਰ ਸੀ ਉਹਦੇ ਕੋਲ ਲੈ ਗਿਆ, ਫਿਰ ਉਹ ਤੀਜੇ ਕੋਲ ਲੈ ਗਿਆ, ਤੀਜਾ ਚੌਥੇ ਕੋਲ ਲੈ ਗਿਆ। ਬੰਦਾ ਆਖੇਗਾ ਮੈਨੂੰ ਸਿੱਧਾ ਦੱਸ ਵੀ ਮੈਂ ਮਿਲਣਾ ਕਿਹਨੂੰ ਹੈ ਜਿਹਨੇ ਮੇਰਾ ਕੰਮ ਕਰਨਾ। ਵੀ ਮੇਰੇ ਕੋਲ ਇੰਨਿਆਂ ਨੂੰ ਨਹੀਂ ਮਿਲਿਆ ਜਾਣਾ ਵੀ ਪਹਿਲਾਂ ਤੈਨੂੰ ਫਿਰ ਉਹਨੂੰ ਫਿਰ ਉਹਨੂੰ, ਏਦਾਂ ਕਿੰਨਿਆਂ ਨੂੰ ਖੁਸ਼ ਕਰਾਂਗਾ ਮੈਂ। ਮੈਂ ਸਿੱਧਾ ਹੀ ਉਹਨੂੰ ਮਿਲ ਲੈਂਦਾ ਤੇ ਉਹਨੂੰ ਪੁੱਛਦਾ ਵੀ ਤੈਨੂੰ ਕੀ ਚਾਹੀਦਾ। ਬਾਬੇ ਨੇ ਕਿਹਾ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ, ਜਾਂ ਤੇ ਉੱਪਰ ਕੋ ਨਾਹੀ। ਮੈਂ ਉਹਦੀ ਸ਼ਰਨ ਵਿੱਚ ਪਿਆ ਹਾਂ ਜਿਹਦੇ ਉੱਪਰ ਕੋਈ ਹੈ ਹੀ ਨਹੀਂ, ਜਿੱਤੋਂ ਉੱਪਰ ਕੋਈ ਨਹੀਂ। ਉਹ ਕੌਣ ਹੈ ਜਿਹਦੇ ਲੜ ਸਾਨੂੰ ਗੁਰੂ ਸਾਹਿਬ ਲਾ ਕੇ ਗਏ ਨੇ? ਉਹ ਅਕਾਲ ਪੁਰਖ ਹੈ, ਉਹ ਪਰਮੇਸ਼ਰ ਹੈ ਜਿਹਨੇ ਸਾਰੇ ਸੰਸਾਰ ਨੂੰ ਸਾਜਿਆ ਹੈ। ਸਤਿਗੁਰੂ ਕਿਰਪਾ ਕਰੇ। ਇਹ ਸੀ ਅੱਜ ਦੇ ਪਾਵਨ ਮੁੱਖ ਵਾਕ ਦੀ ਵਿਚਾਰ। ਸਾਰੀ ਸੰਗਤ ਦਾ ਧੰਨਵਾਦ। ਆਓ ਅਗਲੇਰੇ ਸਮੇਂ ਲਈ ਭਾਈ ਜਸਵਿੰਦਰ ਸਿੰਘ ਹੋਣਾ ਦੇ ਜੱਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ। ਭੁੱਲਾ ਚੁੱਕਾ ਨਾਚ ਤਾਰਦੇ ਹੋਏ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦਾ ਗਾਇਨ ਸਰਵਣ ਕੀਤਾ ਨਾਮ ਮਾਲਕ ਜੀ ਥਾਂ ਪਾਉਣ। ਆਓ ਅਗਲੇਰਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਗਿਆਨੀ ਭਾਈ ਗੁਰਸ਼ਰਨ ਸਿੰਘ ਜੀ ਤਿੰਨਾਂ ਪਾਸੋਂ ਸਰਵਣ ਕਰੀਏ। ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਲਵਾਓ, ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰ ਨਾਨਕ ਜਿਨ ਸੁਣਿਆ ਪੇਖਿਆ,

राम भगत ने सादी जनमत कशना मो अपराधी रहाओ।

जुगो जुग अटल, चवर छतर तख्त दे मालक, हाजरा हजूर जारा जहूर शब्द गुरु। धन धन धन सतगुरु श्री गुरु ग्रंथ साहिब महाराज, तिन्हां दी पावन पवित्र ते मुकद्दस हजूरी विच अमृत वेले तों सज्जे दीवानां दीआं हाजरियां भर रहे सन्मानयोग सत्कारयोग सतसंगी जनों, सतगुर दी बड़ी अपार बख्शिश रहमत हुई है आप सब गुरदेव दी पावन हजूरी विच जुड़ बैठ के मालक जी दी अमृतमयी बाणी दे कीर्तन मेरे तो पहला गुरु करके रागी सिंघां दे पासों श्रवण कर रहे सी। समा है लड़ीवार चल रही गुरबाणी दी विचार दा, तो आओ साध संगत जिन्ने शरीर आप सतगुरां दे हजूर बैठे हो जां घरां विच मीडिया दे माध्यम राही श्रवण कर रहे हो, विचारां नूं आरंभण तों पहलां फतेह दी सांझ पाईए जी। वाहिगुरु जी का खालसा, वाहिगुरु जी की फतेह। मुबारक शब्द राग गौड़ी विच भगत कबीर साहब दी रसना तों उचारण कीता होया, गुरु ग्रंथ साहिब जी दे पावन अंक 328 दे उत्ते सुभायमान है। भगत कबीर साहब ने इस पावन शब्द विच जो ख्याल प्रगट कीता है, वो कहिंदे ने कि जेड़ा मनुख जी दी सुरत अकाल पुरख परमात्मा दी बंदगी उहदी इबादत उहदे गुणा दे नाल सांझ पाउण वाली नहीं है, वो बाहरों वेखण नूं भावें सोहणा दिखे पर उसदी जिहड़ी आत्मा है वो मलीन हो जाती है, ते उहदा जगत दे विच जन्म लिया जिहड़ा है वो व्यर्थ है, वो कोई अर्थ नहीं रखता। बंदा इसे करके ही वखरा सी क्योंकि इहदे कोल सोचण समझण दी ताकत सी, इन्नी समर्था सी। कर्म पशु भी करदा है पर पशु दे कर्म जिहड़े ने वो विवेक बुद्धि वाले नहीं हुंदे, पशुआं लई कोई अपना बेगाना उन्नियां भावना काम नहीं करदियां। पशु जिहड़े ने उन्हां दे अंदर समझ नहीं है, सोझी नहीं है, बल नहीं है, पर बंदे कोल अखां ने, सिर्फ अखां ही नहीं उहदे कोल वेखण वाला एक नजरिया भी है, एक सुरत भी उहनूं वाहिगुरू ने दित्ती हुई है। इसे करके बंदा पशु नालों वखरा है। जे बंदे कोल ये काबिलियत ना होवे ते बंदा भी आम पशुआं वांगू एक पशु ही है, इदां कह सकदे हां कि थोड़ा जिहा शरीर दी बनतर दा फर्क हो सकदा। इहो चीज़ है ना जिहड़ी बंदे नूं वखरिया करदी है पशुआं नालों। पर कई बार बंदे दे कर्म ही इन्ने घटिया हो जाण, पशु दे पद्धर ते हो जाण, ते फिर सवाल यह भी आता है कि यह साडा कसूर है जां परवरिश का कसूर सी। देखो कुछ चीजा होंदिया ने समाज में चंगे माड़े बंदे भी होंदे ने, पर कई चीजा जिहड़ियां ने उन्हां दे बारे सोच समझ के बंदे दी रूह कंबदी है, फिर बंदा यह कहिंदा है कि यह बंदे का कसूर है कि इन्हां दे खानदान इन्हां दी परवरिश ही इदां दी हुई है। फिर सवाल जिहड़े ने वो कल्ले एक मनुख तक नहीं रहिंदे बल्कि उहदी कुल उहदी पीढ़ी तक भी चले जांदे ने। हुण बहुत सारे ऐसे हुंदे ने जिन्हां दी कुल पीढ़ी कोई चंगी नहीं हुंदी पर उहनां दे धीआं पुत गुरु दी किरपा द्वारा गुरु दे ज्ञान सदका बड़े नेक किरदार वाले भी हो जांदे ने। हुण जिहड़ा बाल्मीक सी जी दी आम एक साखी जां चर्चा चलदी है, भाई गुरदास साहिब ने उहदे बारे लिखा है, राती मानस मारदा बाल्मीक बटवारा।
ਉਹਦਾ ਕੰਮ ਇਹ ਸੀ ਵੀ ਉਹ ਜਦੋਂ ਰਾਤ ਨੂੰ ਰਾਹੀਗੀਰਾਂ ਨੇ ਲੰਘਣਾ ਉਹਨੇ ਉਹਨਾਂ ਨੂੰ ਲੁੱਟ ਲੈਣਾ, ਬਾਟ ਨੂੰ ਮਾਰ ਲੈਣਾ। ਬਾਟ ਦਾ ਅਰਥ ਹੁੰਦਾ ਹੈ, ਬਾਟ ਰਸਤੇ ਨੂੰ ਕਹਿੰਦੇ ਨੇ, ਜਿਹੜਾ ਰਸਤੇ ਨੂੰ ਲੁੱਟਦਾ ਹੈ ਉਹਨੂੰ ਬਟਵਾਰਾ ਕਹਿੰਦੇ ਨੇ। ਤੇ ਉਹ ਬੰਦਿਆਂ ਨੂੰ ਮਾਰ ਵੀ ਜਾਂਦਾ ਸੀ, ਪਰ ਸਾਖੀ ਨੇ ਲਿਖਿਆ ਵੀ ਇੱਕ ਵਾਰ ਉਹਨੂੰ ਕੋਈ ਸਾਧੂ ਟੱਕਰਿਆ ਤੇ ਉਹਨੇ ਇਹ ਗੱਲ ਆਖੀ ਵੀ ਠੀਕ ਹੈ ਤੂੰ ਸਾਨੂੰ ਮਾਰ ਦੇਈਂ, ਪਰ ਅਸੀਂ ਇਹ ਕਹਿਣਾ ਹੈ ਵੀ ਇੱਕ ਵਾਰ ਜਿਹੜੇ ਟੱਬਰ ਦੇ ਖਾਤਰ, ਜਿਹੜੀ ਪਤਨੀ ਖਾਤਰ, ਜਿਹੜੇ ਮਾਂ ਪਿਓ ਖਾਤਰ ਅਪਰਾਧ ਕਰ ਰਹੇ ਹਾਂ, ਇੱਕ ਵਾਰ ਜਾ ਕੇ ਉਹਨੂੰ ਪੁੱਛ ਕੇ ਆ ਵੀ ਉਹ ਜਦੋਂ ਸਜ਼ਾ ਮਿਲਣੀ ਹੈ ਤੇਰੇ ਕੋਈ ਹਿੱਸੇਦਾਰ ਬਣਨਗੇ। ਤੇ ਲਿਖਣ ਵਾਲੇ ਨੇ ਲਿਖਿਆ ਉਹ ਘਰੇ ਗਿਆ, ਜਾ ਕੇ ਪੁੱਛਿਆ, ਵਾਪਸ ਆਇਆ ਤੇ ਉਹਨੇ ਆਪਣੇ ਹਥਿਆਰ ਸੁੱਟ ਦਿੱਤੇ। ਉਹਨੂੰ ਗੁਰੂ ਮਿਲ ਗਿਆ, ਬੋਧ ਹੋ ਗਿਆ, ਸਮਝ ਆ ਗਈ। ਹੁਣ ਇੱਥੇ ਸ਼ਬਦ ਬੜਾ ਇੱਕ ਕਠੋਰ ਜਿਹਾ ਵਰਤਿਆ, ਕਠੋਰ ਸ਼ਬਦ ਏਦਾਂ ਹੈ ਸਾਧ ਸੰਗਤ ਵੀ ਬਾਬੇ ਨੇ ਆਖਿਆ ਵੀ ਜਿਹੜਾ ਬੱਚਾ ਚੰਗਾ ਨਹੀਂ ਉਹਦੀ ਮਾਂ ਵਿਧਵਾ ਕਿਉਂ ਨਾ ਹੋਵੇ। ਹੁਣ ਇਹ ਸ਼ਬਦ ਬੜਾ ਸਖਤ ਜਿਹਾ ਸਾਨੂੰ ਨਜ਼ਰ ਆਉਂਦਾ ਹੈ, ਪਰ ਇਹ ਖਿਆਲ ਕਰਿਓ ਵੀ ਕਈ ਵਾਰ ਸਾਨੂੰ ਖੁਦ ਨੂੰ ਚੰਗੇ ਜਾਂ ਮਾੜੇ ਦੀ ਪਰਿਭਾਸ਼ਾ ਦਾ ਇਲਮ ਨਹੀਂ ਹੁੰਦਾ ਵੀ ਚੰਗੇ ਮਾੜੇ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਕੀ ਹੋ ਸਕਦੀ ਹੈ, ਇਹਦਾ ਇਲਮ ਸਾਨੂੰ ਖੁਦ ਨੂੰ ਵੀ ਨਹੀਂ ਹੁੰਦਾ। ਹੁਣ ਕੋਈ ਇੰਨਾ ਟੁੱਟ ਚੁੱਕਾ ਹੈ, ਇੰਨਾ ਮਾਨਸਿਕ ਤੌਰ ਤੇ ਜਾਨਵਰ ਬਣ ਚੁੱਕਾ ਹੈ, ਮਤਲਬ ਕੋਈ ਇਸ ਅਵਸਥਾ ਦੇ ਵਿੱਚ ਪਹੁੰਚ ਚੁੱਕਾ ਜਿਵੇਂ ਬੰਦਾ ਹੋਸਪਿਟਲ ਦੇ ਬੈੱਡ ਤੇ ਪਿਆ ਹੋਵੇ ਤੇ ਡਾਕਟਰ ਕਹਿਣ ਵੀ ਨਹੀਂ ਇਹ ਜਿੰਨਾ ਕਸ਼ਟ ਭੋਗ ਰਿਹਾ ਹੈ ਨਾ ਇਹਨੂੰ ਹੁਣ ਆਪਾਂ ਹੱਥੀਂ ਕੋਈ ਇੰਜੈਕਸ਼ਨ ਲਾ ਦਈਏ ਤੇ ਚੰਗੀ ਗੱਲ ਹੈ। ਹੁਣ ਇਹਦਾ ਅਰਥ ਇਹ ਨਹੀਂ ਵੀ ਆਪਾਂ ਇਹ ਕਹਿ ਰਹੇ ਹਾਂ ਵੀ ਜਿਹੜੇ ਲੋਕ ਕੋਈ ਰੱਬ ਦੀ ਬੰਦਗੀ ਨਹੀਂ ਕਰਦੇ ਉਹਨਾਂ ਨੂੰ ਹੱਥੀਂ ਟੀਕੇ ਲਾ ਕੇ ਮਾਰ ਦਿਓ, ਨਹੀਂ ਨਹੀਂ ਇੱਦਾਂ ਨਹੀਂ। ਇੱਦਾਂ ਤੇ ਮੁਸਲਮਾਨਾਂ ਨੇ ਕਹਿਣਾ ਹੈ ਵੀ ਸਾਡੇ ਵਾਲੀ ਜਿਹੜੀ ਇਬਾਦਤ ਨਹੀਂ ਕਰਦੇ ਉਹਨਾਂ ਨੂੰ ਮਾਰ ਦਿਓ, ਹਿੰਦੂਆਂ ਨੇ ਕਹਿਣਾ ਹੈ ਸਾਡੇ ਵਾਲੇ ਸਿੱਖਾਂ ਨੇ, ਸਾਡੇ ਵਾਲੇ ਕ੍ਰਿਸਚਨਾਂ ਨੇ, ਸਾਰਿਆਂ ਦਾ ਇੱਕ ਢੰਗ ਵੱਖਰ ਵੱਖਰਾ। ਇੱਥੇ ਉਹਦੀ ਗੱਲ ਨਹੀਂ ਹੈ, ਇੱਥੇ ਉਸ ਸਾਈਕੀ ਦੀ ਗੱਲ ਹੋ ਰਹੀ ਹੈ ਜਿਹਦੇ ਵਿੱਚ ਕੂੜ ਭਰ ਚੁੱਕਾ ਹੈ ਤੇ ਜਿਹੜੀ ਜਾਨਵਰ ਹੋ ਚੁੱਕੀ ਹੈ ਉਹਦੀ ਗੱਲ ਹੈ। ਕਿਉਂਕਿ ਬਾਣੀ ਵਿੱਚ ਹਰ ਪੱਖ ਨੂੰ ਜਿਹੜਾ ਹੈ ਉਹ ਵਿਚਾਰਿਆ ਗਿਆ ਹੈ। ਤੋ ਮਹਾਰਾਜ ਨੇ ਇੱਥੇ ਜਿਹੜੀ ਬਖਸ਼ਿਸ਼ ਇੱਕ ਕੀਤੀ ਹੈ ਨਾ, ਜਿਹੜਾ ਉਹਨੇ ਸ਼ਬਦ ਵਰਤਿਆ, ਮੈਂ ਕਠੋਰ ਸ਼ਬਦ ਤਾਂ ਵਰਤਿਆ ਵੀ ਉਹਨਾਂ ਨੇ ਕਿਹਾ ਵੀ ਜਿਹੜੀ ਕੁੱਲ ਦੇ ਪੁੱਤ ਨੇ ਜਿਹਨੂੰ ਗਿਆਨ ਨੂੰ ਵਿਚਾਰਨਾ ਨਹੀਂ ਆਇਆ, ਚੀਜ਼ਾਂ ਨੂੰ ਸਮਝਣਾ ਨਹੀਂ ਆਇਆ, ਕਾਸ਼ ਉਹਦੀ ਕਿਤੇ ਮਾਂ ਵਿਧਵਾ ਹੋ ਜਾਂਦੀ। ਕਿਉਂ ਭਲਾ? ਉਹ ਇਸ ਕਰਕੇ ਵੀ ਜੇ ਇਸ ਬੰਦੇ ਨੇ ਸਮਾਜ ਦੇ ਪੱਲੇ ਇੰਨਾ ਗੰਦ ਪਰੋਸ ਦਿੱਤਾ ਹੈ ਵੀ ਜੇ ਇਹਦੀ ਮਾਂ ਜਨਮ ਨਾ ਦਿੰਦੀ ਤੇ ਸ਼ਾਇਦ ਦੁਨੀਆ ਇੱਥੋਂ ਬਚ ਜਾਂਦੀ। ਅੱਛਾ, ਇਹਨੂੰ ਇਹਨੂੰ ਗਾਲ ਦੇ ਰੂਪ ਵਿੱਚ ਵੇਖਣ ਦੀ ਲੋੜ ਨਹੀਂ। ਤੁਸੀਂ ਵੇਖੋ ਕਈ ਵਾਰ ਨਾ ਮਾਵਾਂ ਖੁਦ ਜਿਹਨਾਂ ਪੁੱਤਾਂ ਦੇ ਹੱਥੋਂ ਸਤਾਈਆਂ ਜਾਣ ਉਹਨਾਂ ਨੂੰ ਖੁਦ ਕਹਿ ਦਿੰਦੀਆਂ ਨੇ ਵੀ ਇਦੋਂ ਕੰਮੋਂ ਤੇ ਤੂੰ ਨਾ ਹੀ ਜੰਮਦਾ, ਤੇ ਬੜੀ ਚੰਗੀ ਗੱਲ ਸੀ। ਕਈ ਵਾਰ ਜਦੋਂ ਅਸੀਂ ਬਾਣੀ ਦੇ ਅਰਥਾਂ ਨੂੰ ਸਮਝਣਾ ਹੁੰਦਾ ਹੈ ਤੇ ਸਮਾਜ ਨੂੰ ਮਹਾਰਾਜ ਨੇ ਬਾਣੀ ਵਿੱਚ ਦਰਜ ਕੀਤਾ ਵੀ ਦੁਨੀਆਂ ਦੀ ਜਿਹੜੀ ਇੱਕ ਸਾਈਕੀ ਬਣੀ ਹੁੰਦੀ ਹੈ, ਜਿਹੜੀ ਸੋਚ ਬਣੀ ਹੁੰਦੀ ਹੈ, ਉਹ ਵੀ ਸਤਿਗੁਰ ਨੇ ਇਹਦੇ ਵਿੱਚ ਲਿਖੀ ਹੈ। ਤੁਹਾਨੂੰ ਨਹੀਂ ਲੱਗਦਾ ਵੀ ਸਾਨੂੰ ਜ਼ਿੰਦਗੀ ਵਿੱਚ ਕਈ ਵਾਰ ਆਪਣੇ ਫੈਸਲਿਆਂ 'ਤੇ ਹੀ ਪਛਤਾਵਾ ਹੁੰਦਾ ਹੁੰਦਾ ਹੈ ਨਾ? ਤੁਸੀਂ ਵਿਚੋਲੇ ਹੋਵੋ, ਕਿਸੇ ਦਾ ਰਿਸ਼ਤਾ ਕਰਾਇਆ ਹੋਵੇ, ਉਹ ਕੁੜੀ ਦਾ ਘਰ ਉੱਜੜ ਜਾਵੇ ਅੱਗੇ ਜਾ ਕੇ, ਤੁਸੀਂ ਕਹੋ ਵੀ ਇਦੋਂ ਕੰਮੋਂ ਤੇ ਮੈਂ ਨਾ ਹੀ ਵਿਚੋਲਾ ਬਣਦਾ ਤੇ ਯਾਰ ਚੰਗੀ ਗੱਲ ਸੀ, ਕਿਹੜੇ ਫਾਇਰ ਨੂੰ ਪੈ ਗਏ ਵੀ ਉਹ ਧੀ ਦੀ ਜ਼ਿੰਦਗੀ ਬਰਬਾਦ ਹੋ ਗਈ ਜਾਂ ਪੁੱਤ ਦੀ ਜ਼ਿੰਦਗੀ ਬਰਬਾਦ ਹੋ ਗਈ ਵੀ ਮੇਰੇ ਥੋੜ੍ਹੇ ਜਿਹੇ ਲਾਲਚ ਨੇ ਅਗਲਿਆਂ ਨੂੰ ਪੀੜ੍ਹੀ ਦਰ ਪੀੜ੍ਹੀ ਰੋਣਾ ਪਾ ਦਿੱਤਾ। ਹੁਣ ਇੱਕ ਮਾਂ ਜਿਹੜੀ ਆਪਣੇ ਬੱਚੇ ਦੇ ਹੱਥੋਂ ਸਤਾਈ ਜਾਂਦੀ ਹੈ, ਕਈ ਵਾਰ ਉਹਦੇ ਦੁੱਖ ਵੇਖ ਕੇ ਉਹ ਇਹ ਕਹਿ ਦਿੰਦੀ ਹੈ ਵੀ ਇਦੋਂ ਕੰਮੋਂ ਤੈਨੂੰ ਮੈਂ ਜਨਮ ਨਾ ਹੀ ਦਿੰਦੀ ਤੇ ਚੰਗਾ ਸੀ ਵੀ ਤੂੰ ਸਾਨੂੰ ਆਹ ਦਿਨ ਵਿਖਾਉਣੇ ਸੀ। ਹੁਣ ਗੱਲ ਇਹਨੂੰ ਇਸ ਵੇ ਵਿੱਚ ਇਹਨੂੰ ਸਮਝਣ ਦੀ ਲੋੜ ਹੈ, ਇਸ ਸ਼ਬਦ ਨੂੰ ਇਸ ਤਰੀਕੇ ਨਾਲ, ਇਸ ਪੈਟਰਨ ਨਾਲ ਇਹਨੂੰ ਸਮਝਣ ਦੀ ਲੋੜ ਹੈ। ਤਾਂ ਤੇ ਗੁਰਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਕੋਈ ਐਸਾ ਜਿਹੜਾ ਰੱਬ ਦੀ ਭਗਤੀ, ਜਿਹੜਾ ਬਿਲਕੁਲ ਹੀ ਜਿਹਦਾ ਇਖਲਾਕ ਹੀ ਖਤਮ ਹੋ ਚੁੱਕਾ, ਉਹ ਬੰਦਾ ਸਮਾਜ ਲਈ ਜ਼ਹਿਰ ਬਣ ਜਾਂਦਾ। ਅਜੇ ਥੋੜ੍ਹਾ ਬਹੁਤਾ ਕੋਈ ਇਖਲਾਕ ਜਿਉਂਦਾ ਹੋਵੇ ਤੇ ਗੱਲ ਚੱਲ ਜਾਂਦੀ ਹੈ।
ਹੁਣ ਕਈ ਵਾਰ ਅਸੀਂ ਜਦੋਂ ਇਹਨਾਂ ਨੂੰ ਪੜ੍ਹਦੇ ਹਾਂ, ਫਿਰ ਹੁਣ ਗੁਰੂ ਰਾਮਦਾਸ ਸਾਹਿਬ ਦੇ ਘਰ 'ਚ ਤਿੰਨ ਪੁੱਤਾਂ ਨੇ ਜਨਮ ਲਿਆ, ਮੈਂ ਪਹਿਲਾਂ ਹੀ ਸਪਸ਼ਟ ਕਰਾਂ ਗੱਲ ਨੂੰ। ਉਹਨਾਂ ਵਿੱਚੋਂ ਇੱਕ ਪੁੱਤਰ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਦੋ ਪੁੱਤਰ ਨੇ ਉਹ ਗੁਰੂ ਸਾਹਿਬ ਦੇ ਆਰਡਰ ਵਿੱਚ ਨਹੀਂ ਹਨ, ਪਰ ਉੱਦਾਂ ਉਹ ਕੋਈ ਬਹੁਤੇ ਉਹਨਾਂ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਵੀ ਬਹੁਤ ਜ਼ਿਆਦਾ ਘਟੀਆ ਅੰਸਰ ਸਨ ਦੁਨੀਆਂ ਉੱਤੇ। ਉਹ ਪ੍ਰਿਥੀ ਚੰਦ ਦਾ ਸੁਭਾਅ ਲਾਲਚੀ ਸੀ, ਉਹਦੇ ਵਿੱਚ ਇਹ ਸੀ ਵੀ ਉਹਨੂੰ ਇਹ ਸੀ ਵੀ ਇਹ ਜਿਹੜੀ ਗੱਦੀ ਹੈ ਇਹ ਮੈਨੂੰ ਮਿਲਣੀ ਚਾਹੀਦੀ ਹੈ, ਉਹਦਾ ਕਸੂਰ ਇਹ ਸੀ। ਮਹਾਂਦੇਵ ਉਹ ਤੇ ਬਾਗੀ ਕਿਸਮ ਦਾ ਸੀ ਥੋੜਾ ਜਿਹਾ, ਤੇ ਉਹਨੇ ਵਿਆਹ ਨਹੀਂ ਕਰਾਇਆ, ਅਧੂਤ ਬਣ ਗਿਆ। ਸ਼੍ਰੀ ਚੰਦ ਦੀ ਗੱਲ ਹੈ, ਲਖਮੀ ਦਾਸ ਦੀ ਗੱਲ ਹੈ ਵੀ ਉਹਨਾਂ ਨੇ ਕੌਲ ਨਹੀਂ ਪਾਲੇ। ਉਹਨਾਂ ਦਾ ਕਸੂਰ ਇੰਨਾ ਹੀ ਹੈ ਵੀ ਉਹ ਕੌਲ, ਉਹ ਬਚਨ ਜਿਹੜਾ ਗੁਰੂ ਸਾਹਿਬ ਨੇ ਕਿਹਾ ਉਹਨੂੰ ਉਹ ਪਾਲ ਨਹੀਂ ਸਕੇ, ਉਹ ਇੱਥੇ ਹੀ ਹੈ। ਪਰ ਇਤਿਹਾਸ ਦੇ ਵਿੱਚ ਦੁਨੀਆਂ ਅੰਦਰ ਅਜਿਹੇ ਲੋਕ ਵੀ ਹੋਏ ਨੇ ਜਿਨ੍ਹਾਂ ਨੇ ਸੰਸਾਰ ਨੂੰ ਤਬਾਹੀ ਦੇ ਕੰਢੇ ਉੱਤੇ ਰੱਖ ਲਿਆਣ ਕੇ ਰੱਖ ਦਿੱਤਾ, ਜਿਨ੍ਹਾਂ ਲਈ ਕੋਈ ਸਕਾ ਨਹੀਂ, ਕੋਈ ਆਪਣਾ ਨਹੀਂ, ਜਿਨ੍ਹਾਂ ਦੇ ਅੰਦਰੋਂ ਉਹ ਅਹਿਸਾਸ ਹੀ ਮਰ ਚੁੱਕਾ, ਬਿਲਕੁਲ ਹੀ ਖਤਮ ਹੋ, ਬਿਲਕੁਲ ਡੈਡ ਨਹੀਂ ਜਿਵੇਂ ਬੰਦਾ ਹੋ ਜਾਂਦਾ, ਮੁਰਦਾ ਜਿਵੇਂ ਬੰਦਾ ਹੋ ਜਾਂਦਾ। ਤੁਹਾਨੂੰ ਦੁਨੀਆਂ 'ਤੇ ਉਹ ਵੀ ਲੋਕ ਮਿਲ ਜਾਣਗੇ, ਨਜ਼ਰ ਆਉਣਗੇ। ਇੱਕ ਤਾਂ ਹੁੰਦਾ ਹੈ ਵੀ ਕੋਈ ਬੰਦਾ ਜਿਹੜਾ ਹੈ ਉਹ ਭਲਾ ਵੀ ਕਰਦਾ ਹੈ, ਹਾਲਾਂਕਿ ਮੈਂ ਕਹਿੰਦਾ ਇਹ ਥੋੜ੍ਹੀ ਜਿਹੀ ਗੱਲ ਹੈ, ਇਹ ਥੋੜ੍ਹੀ ਜਿਹੀ ਗੱਲ ਹੈ ਵੀ ਜਿਵੇਂ ਬੰਦਾ ਨੇਕੀ ਵੀ ਕਮਾਵੇ, ਚੰਗਿਆਈ ਵੀ ਕਮਾਵੇ, ਥੋੜ੍ਹਾ ਬਹੁਤਾ ਚਲੋ ਉਹਦੇ ਅੰਦਰ ਲਾਲਚ ਵੀ ਹੈਗਾ। ਮੈਂ ਨਹੀਂ ਕਹਿ ਰਿਹਾ ਵੀ ਇਹ ਕੋਈ ਚੰਗੀ ਗੱਲ ਹੈ, ਉਹਨੂੰ ਵੀ ਛੱਡਣਾ ਚਾਹੀਦਾ। ਵੇਖੋ, ਰੋਗ ਭਾਵੇਂ ਛੋਟਾ ਹੋਵੇ ਅਤੇ ਭਾਵੇਂ ਵੱਡਾ ਹੋਵੇ, ਰੋਗ ਤਾਂ ਰੋਗ ਹੀ ਹੁੰਦਾ ਨਾ। ਹੁਣ ਇੱਕ ਹੈ ਵੀ ਕਿਸੇ ਬੰਦੇ ਦਾ ਹੱਥ ਗਲ ਗਿਆ, ਡਾਕਟਰ ਨੇ ਹੱਥ ਲਾ ਦਿੱਤਾ, ਇੱਕ ਦਾ ਪੂਰਾ ਸਰੀਰ ਹੀ ਗਲ ਗਿਆ, ਤੇ ਕੀ ਹੱਥ ਵਾਲੇ ਦਾ ਇਹ ਕਹਿਣਾ ਨਹੀਂ ਬਣਦਾ ਵੀ ਚੱਲ ਮੇਰਾ ਤਾਂ ਥੋੜ੍ਹਾ ਜਿਹਾ ਹੱਥ ਗਲਿਆ। ਨਹੀਂ, ਉਹਨੂੰ ਵੀ ਆਪਣੇ ਹੱਥ ਦਾ ਇਲਾਜ ਕਰਨਾ ਚਾਹੀਦਾ। ਇਹ ਨਾ ਹੋਵੇ ਹੱਥ ਤੋਂ ਵੱਧ ਦੀ ਗੱਲ ਜਿਹੜੀ ਆ ਉਹ ਸਾਰੇ ਸਰੀਰ ਦੇ ਵਿੱਚ ਫੈਲ ਜਾਵੇ। ਪਰ ਜਦੋਂ ਸਰੀਰ ਵਿੱਚ ਸਾਰੀ ਬਿਮਾਰੀ ਫੈਲ ਜਾਵੇ, ਜਦੋਂ ਸਾਰਾ ਸਰੀਰ ਹੀ ਗਲ ਜਾਵੇ, ਤੇ ਫਿਰ ਉਹਦਾ ਕੋਈ ਹੱਲ ਨਹੀਂ ਹੁੰਦਾ, ਫਿਰ ਉਹਦਾ ਕੋਈ। ਹੁਣ ਦੁਨੀਆਂ ਵਿੱਚ ਇਹ ਦੋ ਤਿੰਨ ਤਰ੍ਹਾਂ ਦੇ ਬੰਦੇ ਅਕਸਰ ਹੀ ਰਹਿੰਦੇ ਨੇ, ਕਈ ਥੋੜੇ ਜਿਹੇ ਗਲੇ ਨੇ, ਕਈ ਬਹੁਤ ਜ਼ਿਆਦਾ ਗਲ ਚੁੱਕੇ ਨੇ। ਹੁਣ ਜਿਹੜੇ ਥੋੜੇ ਗਲੇ ਨੇ, ਬਾਣੀ ਨੇ ਉਹਨਾਂ ਨੂੰ ਵੀ ਸਮਝਾਇਆ ਵੀ ਭਾਈ ਇਹਦੋਂ ਪਹਿਲਾਂ ਵੀ ਇਹ ਰੋਗ ਵਧੇ ਇਹਨੂੰ ਕਾਬੂ ਕਰ ਲਾ। ਤੇ ਜਿਹੜਾ ਪੂਰਾ ਹੀ ਗਲ ਚੁੱਕਾ, ਮੈਂ ਸਵੇਰੇ ਵੀ ਇੱਕ ਅਰਜ਼ ਕੀਤੀ ਸੀ ਹੁਕਮਨਾਮੇ ਦੀ ਵਿਚਾਰ ਕਰਦਿਆਂ, ਇੱਕ ਤਾਂ ਹੁੰਦਾ ਹੈ ਵੀ ਕੋਈ ਕੱਪੜਾ ਗੰਦਾ ਹੋਵੇ ਤੁਸੀਂ ਜਾ ਕੇ ਉਹਨੂੰ ਵਾਸ਼ ਕਰ ਲਿਆ, ਧੋ ਲਿਆ ਡਿਟਰਜੈਂਟ ਦੇ ਨਾਲ। ਇੱਕ ਕੱਪੜਾ ਉਹ ਹੁੰਦਾ ਹੈ ਜਿਹਦੇ ਤੰਦਾਂ 'ਚ ਮੈਲ ਫਸ ਜਾਂਦੀ, ਸਮਝਦੇ, ਉਹਨੂੰ ਆਪਾਂ ਕਹਿੰਦੇ ਤੰਦੀ ਮੈਲ ਪੈ ਗਈ ਹੈ। ਹੁਣ ਇਹਨੂੰ ਜਿਹੜਾ ਮਰਜ਼ੀ ਡਿਟਰਜੈਂਟ ਵਰਤ ਲਓ, ਜਿਹੜਾ ਮਰਜ਼ੀ ਸਾਬਣ ਵਰਤ ਲਓ, ਇਹਦੇ ਤੰਦ ਦੇ ਵਿੱਚੋਂ ਮੈਲ ਹੁਣ ਨਿਕਲਣੀ ਨਹੀਂ, ਇਹਨੇ ਗੰਦਾ ਹੀ ਰਹਿਣਾ ਜਿੰਨਾ ਮਰਜ਼ੀ ਧੋ ਲਓ, ਉਹਦਾ ਕੋਈ ਹੱਲ ਨਹੀਂ ਹੁੰਦਾ। ਕੁਝ ਆਦਤਾਂ ਬੰਦੇ ਦੀਆਂ ਮਾੜੀਆਂ ਹੁੰਦੀਆਂ ਨੇ, ਪਰ ਉਹਦੇ ਵਿੱਚ ਕੁਝ ਕੁਆਲਿਟੀਆਂ ਵੀ ਹੁੰਦੀਆਂ ਨੇ, ਕੁਝ ਉਹਦੇ ਸੁਭਾਅ ਵਿੱਚ ਕਮੀਆਂ ਹੈਗੀਆਂ ਨੇ। ਉੱਥੇ ਤੁਸੀਂ ਇੱਦਾਂ ਤੁਲਨਾ ਕਰ ਸਕਦੇ ਹੋ ਵੀ ਠੀਕ ਹੈ, ਇਸ ਬੰਦੇ ਦੇ ਸੁਭਾਅ 'ਚ ਆਹ ਕਮੀਆਂ, ਪਰ ਇਹਦੀਆਂ ਆਹ ਖੂਬੀਆਂ ਵੀ ਹੈਗੀਆਂ ਨੇ। ਹੁਣ ਇੱਕ ਦਾ ਸੁਭਾਅ ਬਿਲਕੁਲ ਹੀ ਗਰਜ ਚੁੱਕਾ, ਮਤਲਬ ਇੱਦਾਂ ਕਹਿ ਲਓ ਵੀ ਡੈਡ ਹੀ ਹੋ ਚੁੱਕਾ, ਇਸ ਸ਼ਬਦ ਵਿੱਚ ਗੱਲ ਉਸ ਬੰਦੇ ਦੀ ਕੀਤੀ ਗਈ ਹੈ ਵੀ ਜਿਹਦੇ ਅੰਦਰੋਂ ਕੋਈ ਇਖਲਾਕ ਰਿਹਾ ਹੀ ਕੋਈ ਨਹੀਂ, ਸਾਰਾ ਕੁਝ ਹੀ ਮਰ ਗਿਆ, ਜਿਹਦੇ ਤੰਦਾਂ ਵਿੱਚ ਇੰਨੀ ਕੁ ਮੈਲ ਫਸ ਚੁੱਕੀ ਹੈ ਵੀ ਹੁਣ ਕੱਪੜਾ ਪਾੜ ਜਾਵੇਗਾ ਪਰ ਆਪਣੀ ਆਦਤ ਤੋਂ ਉਹ ਬਾਵਜੂਦ ਬਚਦਾ ਨਹੀਂ ਹੈ। ਮੈਂ ਪਿਛਲੇ ਦਿਨ ਸ਼ਾਮ ਦੀ ਕਥਾ ਕਰਦਿਆਂ, ਸ਼ੇਖ ਸ਼ਾਦੀ ਦੀਆਂ ਦੋ ਕਿਤਾਬਾਂ ਨੇ, ਇੱਕ ਦਾ ਨਾਂ ਹੈ ਗੁਲਸਤਾਂ ਅਤੇ ਦੂਜੀ ਦਾ ਨਾਂ ਹੈ ਬੋਸਤਾਂ। 18 ਭਾਸ਼ਾਵਾਂ ਵਿੱਚ ਇਹ ਕਿਤਾਬ ਦਾ ਅਨੁਵਾਦ ਹੋਇਆ, 18 ਲੈਂਗੁਏਜਸ ਦੇ ਵਿੱਚ ਇਹ ਜਿਹੜੀ ਬੁੱਕ ਹੈ ਨਾ ਇਹ ਪੜ੍ਹੀ ਜਾਂਦੀ ਹੈ। ਪੰਜਾਬੀ 'ਚ ਵੀ ਇਹਦਾ ਅਨੁਵਾਦ ਹੋਇਆ, ਗੁਲਸਤਾਂ ਅਤੇ ਬੋਸਤਾਂ, ਕਿਤੇ ਮੰਗਾ ਸਕੇ ਅਤੇ ਪੜ੍ਹਿਓ ਵੀ ਲੈ ਕੇ ਉਹਨਾਂ ਨੂੰ। ਉਹਦੇ ਵਿੱਚ ਨਾ ਉਹ ਇੱਕ ਸਾਖੀ ਲਿਖਦਾ, ਸਾਖੀ ਉਹ ਇਹ ਲਿਖਦਾ ਵੀ ਇੱਕ ਰਾਜੇ ਦੇ ਸ਼ਹਿਰ ਦੇ ਵਿੱਚ ਇੱਕ ਕਿਲ੍ਹਾ ਸੀ, ਉਸ ਕਿਲ੍ਹੇ ਉੱਤੇ ਇੱਕ ਚੋਰਾਂ ਦੀ ਮੰਡਲੀ ਨੇ ਕਬਜ਼ਾ ਕਰ ਲਿਆ। ਚੋਰ ਆਣ ਕੇ ਬਹਿ ਗਏ, ਉਹਨਾਂ ਨੇ ਹਥਿਆਰ ਚੰਗੇ ਜਮ੍ਹਾਂ ਕਰ ਰੱਖੇ ਸਨ, ਸਾਰਾ ਸ਼ਹਿਰ ਖੌਫ ਦੇ ਵਿੱਚ ਸੀ, ਡਰ ਦੇ ਵਿੱਚ ਸੀ। ਰਾਜੇ ਨੂੰ ਵੀ ਪਰੇਸ਼ਾਨੀ ਹੋਈ ਵੀ ਲੋਕਾਂ ਨੂੰ ਇਹ ਲੁੱਟਦੇ ਨੇ, ਪਰੇਸ਼ਾਨ ਕਰਦੇ ਨੇ, ਚੋਰ ਸਾਨੂੰ ਪੱਕੇ ਸਾਰੇ।
ਇੱਕ ਦਿਨ ਚੋਰ ਲੁੱਟ ਦਾ ਮਾਲ ਲੈ ਕੇ ਤੇ ਕਿਲੇ ਦੇ ਵਿੱਚ ਗਏ ਨੇ ਤੇ ਰਾਜੇ ਦੇ ਸਿਪਾਹੀ ਮਤਲਬ ਬਹਿ ਗਏ ਨੇ ਉਹਨਾਂ ਦੀ ਉਡੀਕ ਦੇ ਵਿੱਚ। ਜਦੋਂ ਸੌਂ ਗਏ ਨਾ ਚੋਰ, ਜਦੋਂ ਸੌਂ ਗਏ ਟਿਕ ਗਏ, ਉਹਨਾਂ ਨੇ ਜਾ ਕੇ ਤੇ ਹਥਿਆਰ ਚੁੱਕ ਲਏ ਤੇ ਚੋਰਾਂ ਦੇ ਉਸ ਗਰੋਹ ਨੂੰ ਕਬਜ਼ੇ ਵਿੱਚ ਲੈ ਲਿਆ। ਸ਼ੇਖ ਸ਼ਾਦੀ ਨੇ ਗੱਲ ਲਿਖੀ, ਚੋਰਾਂ ਦੇ ਗਰੋਹ ਨੂੰ ਕਬਜ਼ੇ 'ਚ ਉਹਨੇ ਲੈ ਲਿਆ ਤੇ ਉਹਨੇ ਆਖਿਆ ਵੀ ਇਹਨਾਂ ਨੂੰ ਕਤਲ ਕਰ ਦਿਓ। ਬਾਦਸ਼ਾਹ ਕਹਿੰਦਾ ਵੀ ਇਹਨਾਂ ਸਾਰੇ ਚੋਰਾਂ ਨੂੰ ਕਤਲ ਕਰ ਦਿਓ, ਵੀ ਇੱਕ ਨੂੰ ਵੀ ਛੱਡਣਾ ਨਹੀਂ। ਤੇ ਜਦੋਂ ਨਾ ਇਹਨਾਂ ਕਤਲ ਕਰ ਰਹੇ ਸੀ ਚੋਰਾਂ ਨੂੰ ਤੇ ਉਹਦੇ ਵਿੱਚ ਨਾ ਇੱਕ ਅਲੂਣਾ ਜਿਹਾ ਮੁੰਡਾ ਸੀ, ਮਤਲਬ ਨਵੀਂ ਨਵੀਂ ਉਹਦੇ ਮੁੱਛ ਫੁੱਟੀ ਸੀ। ਤੇ ਵਜ਼ੀਰ ਨੂੰ ਉਹਦੇ 'ਤੇ ਤਰਸ ਆ ਗਿਆ। ਵਜ਼ੀਰ ਕਹਿੰਦਾ ਵੀ ਇਹਨੂੰ ਛੱਡ ਦਈਏ, ਅਜੇ ਨਵਾਂ ਨਵਾਂ ਲੱਗਦਾ ਦਾਖਲ ਹੋਇਆ, ਵੀ ਅਜੇ ਬੱਚਾ ਏ, ਕੋਈ ਨਹੀਂ ਇਹਨੂੰ ਆਪਾਂ ਸੰਭਾਲ ਲਵਾਂਗੇ, ਇਹਨੂੰ ਸਿੱਖਿਆ ਦੇ ਦੇਵਾਂਗੇ। ਜਿਵੇਂ ਆਪਾਂ ਆਮ ਨਹੀਂ ਕਹਿੰਦੇ ਵੀ ਇਹਨੂੰ ਆਪਾਂ ਸਟੱਡੀ ਕਰਾ ਦਿਆਂਗੇ, ਇਹਨੂੰ ਗਾਈਡ ਕਰ ਦਿਆਂਗੇ। ਅਸਲ 'ਚ ਨਾ ਕੁਝ ਚੀਜ਼ਾਂ ਬੰਦੇ ਦੇ ਖੂਨ 'ਚ ਆਉਂਦੀਆਂ ਨੂੰ ਨਿਕਲ ਨਹੀਂ ਸਕਦੀਆਂ। ਕਈ ਜਾਤਾਂ ਨਸਲਾਂ ਬਾਰੇ ਵੀ ਇੱਦਾਂ ਦੀਆਂ ਗੱਲਾਂ ਬਣੀਆਂ ਹੁੰਦੀਆਂ ਜੀ। ਉਹ ਬਜ਼ੁਰਗਾਂ ਨੇ ਤੱਤ ਕੱਢੇ ਸੀ ਕਈਆਂ ਦੇ। ਮੈਂ ਸਾਰੀਆਂ ਜਾਤਾਂ ਗੋਤਾਂ ਨੂੰ ਕੋਈ ਮਾੜਾ ਨਹੀਂ ਕਹਿ ਰਿਹਾ। ਬੜੇ ਐਸੇ ਨੇ ਜਿਨ੍ਹਾਂ ਦੇ ਬੱਚੇ ਬੜੇ ਲਾਇਕ ਨਿਕਲ ਆਉਂਦੇ ਨੇ, ਉਹ ਬਦਲ ਲੈਂਦੇ ਨੇ ਆਪਣੇ ਆਪ ਨੂੰ, ਆਪਣੇ ਉਸ ਨੇਚਰ ਨੂੰ ਬਦਲ ਲੈਂਦੇ ਨੇ। ਹੁੰਦਾ ਨਾ ਜੀ ਇੱਦਾਂ ਵੀ ਜੇ ਆਪਾਂ, ਚਲੋ ਆਪਾਂ ਸ਼ੁਰੂ ਕਰ ਲਈਏ ਵੀ ਜੇ ਜੱਟ ਨੇ, ਉਹਦੇ ਬਾਰੇ ਇੱਕ ਬੜੀ ਗੱਲ ਪ੍ਰਚਲਿਤ ਹੈ ਵੀ ਜੱਟ ਜਿਹੜਾ ਹੁੰਦਾ ਨਾ, ਉਹ ਗੁੜ ਦੀ ਭੇਲੀ ਦੇ ਦਿੰਦਾ ਪਰ ਖੇਤ 'ਚੋਂ ਗੰਨਾ ਨਹੀਂ ਜੇ ਵੱਢਣ ਦਿੰਦਾ। ਇਹ ਉਹਦੇ ਬਾਰੇ ਇੱਕ ਗੱਲ ਸੈੱਟ ਹੋ ਗਈ ਦੁਨੀਆਂ ਦੀ ਮਾਨਸਿਕਤਾ 'ਚ, ਸਮਝ ਕੇ ਬੇਨਤੀ ਨੂੰ। ਇੱਦਾਂ ਨਾ ਕੁਝ ਨਸਲਾਂ ਬਾਰੇ ਗੱਲਾਂ ਸੈੱਟ ਹੋ ਜਾਂਦੀਆਂ ਨੇ। ਜੱਟਾਂ ਦੇ ਬਾਰੇ ਬੜੀ ਗੱਲ ਪ੍ਰਚਲਿਤ ਹੈ ਵੀ ਇਹਨੂੰ ਜੇ ਤੁਸੀਂ ਇਹਦੇ ਘਰੇ ਜਾਓ ਤੇ ਇਹਨੇ ਤੁਹਾਨੂੰ ਲੱਸੀ ਦਾ ਡੋਲੂ ਵੀ ਭਰ ਕੇ ਦੇ ਦੇਣਾ। ਇਹਦੇ ਘਰੇ ਜਾਓ, ਜਦੋਂ ਕੁਹਾੜਾ ਚੱਲਦਾ ਸੀ ਖੇਤਾਂ 'ਚ, ਤੁਸੀਂ ਵੇਖੋ ਜਿਹੜਾ ਆ ਗਿਆ ਉਹਨੇ ਇੱਦਾਂ ਕੌਲੀ ਲੈ ਕੇ ਆ ਜਾਣਾ, ਜਾਂ ਉਹਨੇ ਹਨਾ ਖਾਓ ਕੋਈ ਨਹੀਂ। ਪਰ ਉਦਾਂ ਗੰਨੇ ਖਲੋਤੇ ਨੇ ਤੇ ਜੇ ਕਿਸੇ ਜਵਾਕ ਨੇ ਵੀ ਗੰਨਾ ਤੋੜ ਲਿਆ ਤੇ ਉਸੇ ਗੰਨੇ ਦੇ ਨਾਲ ਕਦੀ ਉਹਦੀ ਪਰੇਡ ਵੀ ਹੋ ਜਾਂਦੀ। ਮਤਲਬ ਇੱਕ ਕਮਿਊਨਿਟੀ ਦੇ ਬਾਰੇ ਇੱਕ ਗੱਲ ਇਹ ਪ੍ਰਚਲਿਤ ਹੋ ਗਈ। ਹੁਣ ਇਹ ਗੱਲ ਮੈਂ ਕੋਲੋਂ ਨਹੀਂ ਕਹੀ ਕੋਈ, ਤੁਸੀਂ ਇਹ ਨਹੀਂ ਕਹਿ ਸਕਦੇ ਮੈਂ ਕੋਲੋਂ ਬਣਾ ਰਿਹਾ ਵੀ ਬਹੁਤ ਸਾਰੇ ਤੁਹਾਡੇ ਮੇਰੇ ਸਾਡਾ ਆਪਣਾ ਖੁਦ ਦਾ ਪਰਿਵਾਰ ਜਿਹੜਾ ਉਹ ਖੇਤੀਬਾੜੀ ਵਾਲਾ ਹੈ ਵੀ ਉਹਨਾਂ ਨੇ ਗੱਲ ਇੱਕ ਸੈੱਟ ਕਰ ਦਿੱਤੀ ਵੀ ਇਹ ਉਹ ਕਮਿਊਨਿਟੀ ਹੈ ਜਾਂ ਇਹ ਉਹ ਨਸਲ ਹੈ ਜਿਹੜੀ ਗੁੜ ਤੇ ਦੇ ਦਊਗੀ ਤੁਹਾਨੂੰ, ਜਿੰਨਾ ਮਰਜ਼ੀ ਖਾ ਲਓ। ਜਿੱਦਣ ਕੜਾਏ ਤੇ ਅਸੀਂ ਵੇਖਿਆ ਇੱਦਾਂ ਜੀ, ਉਹ ਬੜੇ ਦਿਲਦਾਰ ਕਹਿੰਦੇ ਕੋਈ ਨਹੀਂ ਆਓ ਖਾਓ, ਕੋਈ ਚੱਕਰ ਨਹੀਂ। ਤੇ ਪਰ ਜਦੋਂ ਉਹ ਗੰਨਿਆਂ ਦੀ ਟਰਾਲੀ ਲੱਦ ਕੇ ਖੇਤਾਂ 'ਚੋਂ ਨਿਕਲਦੀ ਹੈ ਤੇ ਨਾਲ ਪਿੱਛੇ ਧਿਆਨ ਰੱਖਦੇ ਨੇ ਕੋਈ ਖਿੱਚਣ ਵਾਲਾ ਤਾਂ ਨਹੀਂ, ਕਿੰਨੇ ਕੁ ਖਿੱਚ ਲੈਣਗੇ, ਇੱਕ ਕੋਈ ਖਿੱਚ ਲਓ, ਦੋ ਖਿੱਚ ਲਓ, ਕਮ ਸੇ ਕਮ ਜਿੰਨੇ ਦਾ ਗੁੜ ਬਣਨਾ ਉਹਦੇ ਨਾਲੋਂ ਤੇ ਘੱਟ ਹੀ ਖਿੱਚੂ ਨਾ। ਅੱਜ ਤਾਂ ਚਲੋ ਹੁਣ ਸਮੇਂ ਬਦਲ ਗਏ ਨੇ, ਹਰ ਗੱਲ ਜਿਹੜੀ ਹੈ ਉਹਦਾ ਆਪਣੇ ਆਪ ਹੀ ਮੁੱਲ ਘੱਟ ਗਿਆ ਸਮੇਂ ਦੇ ਨਾਲ। ਤੇ ਜੇ ਕੋਈ ਉਹਦੇ ਖੇਤਾਂ 'ਚੋਂ ਗੰਨਾ ਪੁੱਟਦਾ ਉਹਨੂੰ ਵੱਜ ਜਾਵੇ ਤੇ ਉਹ ਫਿਰ ਵੇਖੋ ਤੁਸੀਂ ਉਹਦਾ ਆਸ਼ਰ ਕੀ ਕਰਦਾ। ਇੱਦਾਂ ਹਰ ਕਮਿਊਨਿਟੀ ਬਾਰੇ ਕੋਈ ਨਾ ਕੋਈ ਇੱਦਾਂ ਦੀ ਚੀਜ਼ ਸੈੱਟ ਹੈ। ਮੈਂ ਅੱਗੇ ਨਹੀਂ ਬੋਲਣਾ ਫਿਰ, ਕਿਉਂਕਿ ਇਹਨਾਂ ਚੀਜ਼ਾਂ ਦੇ ਮਸਲੇ ਜਿਹੜੇ ਨੇ ਉਹ ਬਣ ਜਾਂਦੇ ਨੇ। ਆਪਾਂ ਗੱਲ ਨੂੰ ਕਈ ਨਾ ਸਮਝਦੇ ਨਹੀਂ ਜਿਹੜੀ ਕਹਿਣੀ ਚਾਹੁੰਦੇ ਹਾਂ, ਅੱਧੀ ਅਧੂਰੀ ਗੱਲ ਸੁਣ ਕੇ ਬੰਦਾ ਕਈ ਨਾ ਉੱਠ ਜਾਂਦਾ। ਆ ਪਿਛਲੇ ਦਿਨੀ ਮੈਂ ਇੱਥੇ ਕਥਾ ਕਰ ਰਿਹਾ ਸੀ ਕੋਈ, ਤੇ ਗਿਆਨੀ ਜੀ ਦੱਸਣਾ ਵੀ ਦੋ ਕੁ ਬੀਬੀਆਂ ਆ ਗਈਆਂ, ਉਹ ਕਹਿੰਦੀਆਂ ਲਓ ਭਾਈ ਸਾਹਿਬ ਨੇ ਇੱਦਾਂ ਬੋਲਿਆ। ਉਹ ਕਹਿੰਦਾ ਵੀ ਤੁਸੀਂ ਅੱਧਾ ਪੌਣਾ ਘੰਟਾ ਉਹਨਾਂ ਨੇ ਕਥਾ ਕੀਤੀ ਹੈ, ਤੁਸੀਂ ਲੜੀ 'ਚ ਗੱਲ ਸੁਣੀ ਹੈ ਵੀ ਗੱਲ ਕੀ ਚੱਲ ਰਹੀ ਸੀ। ਹੁਣ ਜਿਹਨੇ ਇੰਨੀ ਕੁ ਸੁਣੀ ਹੈ, ਇੰਨੀ ਕੁ ਸੁਣ ਕੇ ਉੱਠ ਗਿਆ ਤੇ ਉਹਨੇ ਬਾਹਰ ਜਾ ਕੇ ਹੋਰ ਹੀ ਗੱਲ ਬਣਾ ਲੈਣੀ। ਸੋ ਖਸਲਤਾਂ ਹੁੰਦੀਆਂ ਨੇ ਬੰਦਿਆਂ ਦੀਆਂ, ਜਿਵੇਂ ਆਪਾਂ ਕਹਿੰਦੇ ਜਿਹੜਾ ਜਿਹਦੀ ਖਸਲਤ ਵਿੱਚ ਉਹ ਚੀਜ਼, ਮਤਲਬ ਜਿਹਦੀ ਆਦਤ ਵਿੱਚ ਉਹ ਚੀਜ਼ ਪੱਕ ਗਈ ਹੈ ਉਹ ਜਾਂਦੀ ਨਹੀਂ। ਵਾਰਿਸ ਸ਼ਾਹ ਨੇ ਲਿਖਿਆ ਸੀ ਵੀ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ, ਤੇ ਉਹ ਆਦਤ ਜਾਣੀ ਨਹੀਂ, ਉਹਦੀ ਬਦਲ ਨਹੀਂ ਸਕਦਾ। ਹਾਂ ਕਿਤੇ ਕੋਈ ਵਾਹਿਗੁਰੂ ਦੀ ਕਿਰਪਾ ਕਹਿ ਲਓ ਜਾਂ ਕੋਈ ਵਿੱਚੋਂ ਘਟਨਾ ਇੱਦਾਂ ਦੀ ਵਾਪਰ ਗਈ ਵੀ ਉਹ ਬਦਲ ਗਈ ਗੱਲ, ਕਿਤੇ ਹੈਨ ਵਿਰਲੇ ਨਾ ਇਹ ਘਣੇ ਫੈਲ ਪਕੜ ਸੰਸਾਰ। ਬਾਬੇ ਨੇ ਬਾਣੀ 'ਚ ਲਿਖਿਆ ਕਹਿੰਦੇ ਵਿਰਲੇ ਨੇ, ਬਦਲਦੇ ਵੀ ਨੇ ਲੋਕ, ਇਹ ਨਹੀਂ। ਹੁਣ ਜਿਹੜੀ ਮੈਂ ਤੁਹਾਨੂੰ ਉਦਾਹਰਣ ਦਿੱਤਾ, ਪਰ ਕੀ ਅੱਜ ਦੇ ਸਮੇਂ ਦੇ ਵਿੱਚ ਇਹ ਹਰ ਇੱਕ ਜੱਟ 'ਤੇ ਗੱਲ ਢੁੱਕਦੀ ਹੈ? ਬਹੁਤ ਸਾਰੇ ਐਸੇ ਨੇ ਜਿਹੜੇ ਇਹ ਵੀ ਕਹਿ ਸਕਦੇ ਨੇ ਕੋਈ ਨਹੀਂ ਯਾਰ ਗੰਨੇ ਹੀ ਨੇ, ਲੈ ਜਾ ਚਾਰ, ਫਿਰ ਕੀ ਹੋਣ ਲੱਗਾ। ਪਰ ਕਮਿਊਨਿਟੀ ਦੇ ਬਾਰੇ ਇੱਕ ਟੈਗ ਲਾਈਨ ਸੈੱਟ ਹੋ ਗਈ। ਇੱਦਾਂ ਹੀ
ਕੋਈ ਝਿਓਰ ਹੈ, ਕੋਈ ਨਾਈ ਹੈ, ਕੋਈ ਜਲਾਹਾ ਹੈ, ਕੋਈ ਹੋਰ ਅਦਰ ਕਮਿਊਨਿਟੀਜ਼ ਨੇ, ਕੋਈ ਵੀ, ਉਹਨਾਂ ਦੇ ਬਾਰੇ ਕੋਈ ਨਾ ਕੋਈ ਇੱਦਾਂ ਦੀ ਟੈਗ ਲਾਈਨ ਸੈੱਟ ਹੁੰਦੀ। ਪਰ ਉਹਨਾਂ ਹੀ ਪਰਿਵਾਰਾਂ ਵਿੱਚੋਂ ਕੋਈ ਐਸਾ ਵੀ ਉੱਠਦਾ ਕਬੀਰ ਅਰਗਾ ਜਿਹੜਾ ਪੂਜਣ ਯੋਗ ਬਣ ਜਾਂਦਾ, ਸਮਝ ਗਏ ਬੇਨਤੀ ਨੂੰ? ਉਹਨਾਂ ਪਰਿਵਾਰਾਂ ਵਿੱਚੋਂ ਹੁਣ ਸ਼ੀਂਬਿਆਂ ਬਾਰੇ ਵੀ ਕੋਈ ਗੱਲ ਸੈੱਟ ਹੋਵੇਗੀ ਇੱਦਾਂ, ਮੈਂ ਨਹੀਂ ਜਾਣਦਾ ਕਿਹੜੀ ਹੈ, ਪਰ ਮੈਂ ਇਹ ਜਿਹੜੇ ਸ਼ੀਂਬੇ ਭਰਾ ਨੇ ਉਹ ਵੱਧ ਦੱਸ ਸਕਦੇ ਨੇ। ਪਰ ਉਹਨਾਂ ਹੀ ਸ਼ੀਂਬਿਆਂ ਦੇ ਵਿੱਚੋਂ ਇੱਕ ਨਾਮਦੇਵ ਵੀ ਉੱਠਦਾ ਅਤੇ ਸੰਸਾਰ ਲਈ ਕੀ ਬਣ ਜਾਂਦਾ? ਪੂਜਣ ਯੋਗ ਬਣ ਜਾਂਦਾ। ਜੁਲਾਇਆਂ ਬਾਰੇ ਵੀ ਗੱਲ ਜਿਹੜੀ ਹੈ ਉਹ ਜਿਵੇਂ ਆਮ ਵੀ ਤੇਰਾ ਜੁਲਾਇਆਂ ਦੀ ਖੱਡੀ ਵਾਲਾ ਹਾਲ ਆ, ਉਹਨਾਂ ਜੁਲਾਇਆਂ ਦੇ ਵਿੱਚੋਂ ਇੱਕ ਕਬੀਰ ਵੀ ਉੱਠਦਾ ਅਤੇ ਪੂਜਣ ਯੋਗ ਬਣ ਜਾਂਦਾ। ਉਹ ਵੀ ਹੈਗੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਬਦਲਿਆ। ਹੁਣ ਇੱਦਾਂ ਹੀ ਤੁਸੀਂ ਲਾ ਲਓ ਵੀ ਧੰਨਾ ਹੈ, ਧੰਨਾ ਜੱਟਾਂ ਦੇ ਵਿੱਚੋਂ ਹੈ ਪਰ ਉਹ ਭਗਤ ਕਲਾਇਆ। ਪਰ ਇਸ ਤੋਂ ਉਲਟ ਜਿਹੜਾ ਹੈ, ਇਹਦਾ ਜਿਹੜਾ ਦੂਜਾ ਪੱਖ ਹੈ ਵੀ ਕਈਆਂ ਦਾ ਨੇਚਰ ਜਿਹੜਾ ਹੈ, ਸੁਭਾਅ ਜਿਹੜਾ ਹੈ, ਇੰਨਾ ਮਲੀਨ ਤੇ ਗਰਕ ਜਾਂਦਾ ਹੈ, ਉਹ ਬੰਦਿਆਂ ਦੀਆਂ ਆਦਤਾਂ ਨਹੀਂ ਬਦਲਦੀਆਂ। ਕਈ ਬੰਦੇ ਲੱਛਣਾਂ ਤੋਂ ਪਛਾਣੇ ਜਾਂਦੇ ਆ, ਉਹਦੇ ਲੱਛਣ ਜਿਹੜੇ ਨੇ ਨਾ ਉਹ ਦੱਸ ਦਿੰਦੇ ਨੇ ਵੀ ਬੰਦਾ ਕਿਹੜੇ ਕੱਦ ਦਾ ਹੈ। ਭਾਵੇਂ ਉਹ ਜਿਵੇਂ ਕਹਿੰਦੇ ਨਾ ਵੀ ਇੱਲ ਕੁਤਬ ਮਿਨਾਰ ਤੇ ਵੀ ਬੈਠੀ ਹੋਵੇ ਉੱਚੀ ਥੋੜਾ ਹੋ ਜਾਂਦੀ ਆ, ਇੱਲ ਕੁਤਬ ਮਿਨਾਰ ਤੇ ਬੈਠੀ ਹੋਵੇ, ਸਭ ਤੋਂ ਉੱਚੀ ਕੋਈ ਬਿਲਡਿੰਗ ਤੇ ਬੈਠੀ ਹੋਵੇ ਤੇ ਇੱਲ ਉੱਚੀ ਨਹੀਂ ਹੋ ਜਾਂਦੀ, ਕਿਉਂਕਿ ਉਹਦੇ ਲੱਛਣ ਉਹੋ ਹੀ ਰਹਿੰਦੇ ਨੇ। ਕਈਆਂ ਨੂੰ ਵਾਹਿਗੁਰੂ ਰੁਤਬੇ ਉੱਚੇ ਉੱਤੇ ਦੇ ਦਿੰਦਾ ਪਰ ਲੱਛਣ ਉਹੋ ਹੀ ਰਹਿ ਜਾਂਦਾ। ਕਈਆਂ ਨੂੰ ਸਿੱਖੀ ਵਰਗੀ ਅਮੋਲਕ ਦਾਤ ਮਿਲ ਜਾਂਦੀ ਹੈ ਪਰ ਉਹਨਾਂ ਦੇ ਲੱਛਣ ਉਹੋ ਹੀ ਰਹਿੰਦੇ ਨੇ, ਉਹ ਰਹਿਣੇ ਨਹੀਂ ਚਾਹੀਦੇ। ਵੀ ਇੱਲ ਬਹਿ ਤੇ ਬਹੁਤ ਉੱਚਾ ਗਈ, ਕੁਤਬ ਮਿਨਾਰ ਤੇ ਬਹਿ ਗਈ, ਵੱਡੀ ਬਿਲਡਿੰਗ ਤੇ ਕੋਈ ਟਵਿਨ ਟਾਵਰ ਦੇ ਉੱਤੇ ਜਾ ਕੇ ਬਹਿ ਗਈ, ਪਰ ਇੱਲ ਦਾ ਸੁਭਾਅ ਤੇ ਉਹੀ ਰਿਹਾ ਨਾ, ਉਹਦਾ ਲੱਛਣ ਤੇ ਉਹੀ ਰਿਹਾ ਨਾ, ਉਹ ਨਹੀਂ ਨਾ ਬਦਲਿਆ। ਉੱਚੀ ਵੀ ਬੈਠੀ ਹੋਵੇ ਤੇ ਨਿਗਾਹ ਉਹਦੀ ਕਿਹਦੇ ਉੱਤੇ ਹੁੰਦੀ ਹੈ? ਮੁਰਦਾਰ ਉੱਤੇ ਹੁੰਦੀ ਹੈ। ਕਈਆਂ ਨੂੰ ਮੇਰਾ ਮਾਲਕ ਬੜੇ ਵੱਡੇ ਅਹੁਦਿਆਂ ਤੇ ਰੁਤਬਿਆਂ ਤੇ ਬਹਾ ਦਿੰਦਾ ਪਰ ਉਹਨਾਂ ਦੀ ਸੁਰਤ ਦੀਆਂ ਆਦਤਾਂ ਕਦੀ ਵੀ ਬਦਲਦੀਆਂ ਨਹੀਂ। ਕਈ ਮੇਰੇ ਵਰਗੇ ਪ੍ਰਚਾਰਕ ਬਣ ਗਏ ਪਰ ਲੱਛਣ ਨਹੀਂ ਨਾ ਬਦਲੇ। ਕੋਈ ਰਾਗੀ ਬਣ ਗਿਆ, ਲੱਛਣ ਨਹੀਂ ਨਾ ਬਦਲੇ, ਲੱਛਣ ਤੇ ਉਹ ਰਹਿ। ਕੋਈ ਗ੍ਰੰਥੀ ਬਣ ਗਿਆ, ਲੱਛਣ ਤੇ ਉਹੀ ਰਹਿ। ਕਿਸੇ ਦੀ ਵੀ ਗੱਲ ਕਰ ਲਓ, ਕੋਈ ਢਾਡੀ ਬਣ ਗਿਆ, ਲੱਛਣ ਉਹੋ ਹੀ ਰਹਿ। ਇੱਕ ਢਾਡੀ ਹੈ ਜਿਹਦੀ ਗੱਲ ਬਾਣੀ ਨੇ ਵੀ ਕੀਤੀ ਹੈ, ਹਾਂ ਢਾਡੀ ਬੇਕਾਰ ਕਰ ਲਾਇਆ, ਇੱਕ ਢਾਡੀ ਦੀ ਗੱਲ ਬਾਣੀ ਨੇ ਵੀ ਕੀਤੀ। ਹੁਣ ਭਾਈ ਮਰਦਾਨਾ ਜਿਹੜਾ ਸੀ, ਭਾਈ ਮਰਦਾਨਾ ਰੱਬ ਦਾ ਕੀਰਤਨੀਆ ਬਣ ਗਿਆ, ਜਾਤ ਦਾ ਮਰਾਸੀ ਸੀ, ਉਹਦੀ ਸੁਰਤ ਚ ਮਰਾਸੀ ਪਣਾ ਨਹੀਂ ਸੀ ਹੈਗਾ, ਸਮਝ ਗਏ ਬੇਨਤੀ ਨੂੰ? ਬੇਸ਼ੱਕ ਉਹ ਮਰਾਸੀਆਂ ਦੇ ਪਰਿਵਾਰ ਵਿੱਚ ਜੰਮਿਆ ਪਰ ਭਾਈ ਮਰਦਾਨੇ ਦੀ ਸੁਰਤ ਚ ਮਰਾਸੀ ਪਣਾ ਨਹੀਂ ਸੀ। ਤੇ ਕੋਈ ਪੰਡਤਾਂ ਦੇ ਪਰਿਵਾਰ ਚ ਵੀ ਜੰਮਿਆ ਹੋਵੇ ਤੇ ਸੁਰਤ ਚ ਕੀ ਹੁੰਦਾ? ਮਰਾਸੀ ਪਣਾ। ਕਈ ਆਪਣੀ ਜਾਤ ਗਵਾਉਂਦੇ ਨੇ ਤੇ ਗੁਰੂ ਜਿਹੜਾ ਹੈ ਉਹ ਕਹਿੰਦਾ ਮੈਂ ਤੁਹਾਡੀ ਜਾਤ ਗਵਾਉਣੀ। ਜਾਤ ਕਿਵੇਂ ਗਵਾਈ ਜਾਂਦੀ ਹੈ? ਤੁਹਾਡੀ ਸੋਚਣੀ ਉਦਾਂ ਦੀ ਨਹੀਂ ਰਹਿੰਦੀ। ਮੈਨੂੰ ਯਾਦ ਹੈ ਮੈਂ ਨਾ ਇੱਥੇ ਆਪਣੇ ਲਾਗੇ ਇੱਕ ਗੁਰਦੁਆਰਾ ਪੈਂਦਾ, ਮੈਂ ਉੱਥੇ ਸੀ ਤੇ ਲੰਗਰ ਹਾਲ ਦੇ ਵਿੱਚ ਬੈਠੇ, ਇੱਦਾਂ ਬਜ਼ੁਰਗ ਉੱਥੇ ਬੈਠੇ ਤੇ ਜਿਵੇਂ ਨਾ ਉਹ ਸ਼ਾਮਾਂ ਨੂੰ, ਚਲੋ ਸੇਵਾਦਾਰ ਹੀ ਸੀ ਮੈਂ, ਵਿਦ ਡਿਊ ਰਿਸਪੈਕਟ ਮਾਫ਼ੀ ਵੀ ਮੰਗਦਾ ਇਸ ਗੱਲ ਦੀ ਵੀ ਮੈਂ ਉਹਨਾਂ ਦਾ ਇੱਜ਼ਤ ਬਰਕਰਾਰ ਰੱਖਦੇ ਹੋਇਆ ਸ਼ਬਦ ਵਰਤਣ ਲੱਗਾ ਵੀ ਉਹ ਪ੍ਰਸ਼ਾਦਾ ਪਾਣੀ ਜਿਵੇਂ ਸ਼ਗਨ ਤੋਂ ਬਾਅਦ ਦੁੱਧ, ਜਿਵੇਂ ਕੋਈ ਗੁਰਦੁਆਰੇ ਮਠਿਆਈ ਆਈ ਹੋਵੇ ਤੇ ਚਲੋ ਸ਼ਗਨ 'ਚ ਕੋਈ ਹਰਜ ਨਹੀਂ ਹੈ, ਸੰਗਤਾਂ ਲੈ ਕੇ ਆਉਂਦੀਆਂ ਨੇ ਜਿਹੜਾ ਮਰਜ਼ੀ ਛਕੇ ਕੋਈ ਗੱਲ ਨਹੀਂ। ਉਹਨਾਂ ਨੇ ਅੱਗੇ ਇੱਕ ਡੱਬਾ ਰੱਖਿਆ ਤੇ ਡੱਬਾ ਉਹਨਾਂ ਨੇ ਕਾਹਦਾ ਰੱਖਿਆ, ਆ ਜਿਹੜਾ ਖੋਆ ਜਿਹਾ ਆਉਂਦਾ ਨਾ ਖੋ, ਗਜਰੇਲਾ ਤੇ ਖੋਆ ਇੱਦਾਂ ਅੱਗੇ ਰੱਖਿਆ ਤੇ ਮੈਂ ਗੁਰਦੁਆਰੇ ਗਿਆ ਤੇ ਦੁੱਧ ਵਰਤਾਈ ਜਾਣ ਤੇ ਮੈਂ ਵੀ ਗਲਾਸ ਅੱਗੇ ਕਰਤਾ ਤੇ ਗਲਾਸ ਭਰਾ ਕੇ ਦੁੱਧ ਦਾ ਤੇ ਮੈਂ ਤੁਰਨ ਲੱਗਾ ਤੇ ਕਹਿੰਦੇ ਗਿਆਨੀ ਜੀ ਖਲੋ ਜਾਓ ਆ ਵੀ ਖਾਓ। ਅੱਛਾ ਮੈਂ ਕਿਹਾ ਜੀ ਧੰਨਵਾਦ, ਮੈਂ ਇੱਦਾਂ ਪੀਸ ਇੱਕ ਚੁੱਕਿਆ, ਜਦੋਂ ਮੈਂ ਇੱਥੇ ਖੜਿਆ ਨਾ ਮੂੰਹ ਅੱਗੇ ਤੇ ਉਹ ਚੋਂ ਮੁਸ਼ਕ ਆਵੇ, ਖਰਾਬ ਹੋਣਾ ਚਲੋ ਨੋਰਮਲ ਹੈ, ਮੈਂ ਇੱਥੇ ਖੜਿਆ ਮੁਸ਼ਕ ਆਵੇ ਤੇ ਮੈਂ ਵਾਪਸ ਰੱਖਤਾ ਉੱਥੇ। ਤੁਸੀਂ ਵੇਖੋ ਭਾਵੇਂ ਬੰਦਾ ਸੇਵਾ ਗੁਰਦੁਆਰੇ ਜਾ ਕਰ ਰਿਹਾ, ਗੁਰੂ ਸਿੱਖ ਦੀ ਜਾਤ ਨੂੰ ਗਵਾ ਦਿੰਦਾ ਪਰ ਇੱਥੋਂ ਚੀਜ਼ਾਂ ਜਾਂਦੀਆਂ ਨਹੀਂ ਨਾ। ਹੁਣ ਇੱਥੇ ਜਦੋਂ ਮੈਂ ਕੀਤਾ ਤਾਂ ਉਹ 'ਚੋਂ ਮੁਸ਼ਕ ਆਵੇ ਤਾਂ ਮੈਂ ਵਾਪਸ ਡੱਬੇ ਦੇ ਵਿੱਚ ਰੱਖਤਾ। ਮੈਂ ਕਿਹਾ ਕਾਹਤੋਂ ਖਾਈ ਜਾਂਦੇ ਜੋ, ਮੈਂ ਉਹਨਾਂ ਨੂੰ ਵੀ ਕਿਹਾ ਮੈਂ ਕਿਹਾ ਵੀ ਇਹਨੂੰ ਸੁੱਟੋ ਪਰਾਂ ਇਹ ਖਰਾਬ ਹੋ ਗਿਆ।
ਉੱਥੇ ਇੱਕ ਬਾਪੂ ਬੈਠਾ ਸੀ, ਪਤਾ ਕੀ ਕਹਿੰਦਾ? ਉਹ ਇਹ ਕੁਛ ਨਹੀਂ ਹੁੰਦਾ, ਜੱਟਾਂ ਦੇ ਪੁੱਤਾਂ ਨੂੰ ਇਹ ਚੀਜ਼ਾਂ ਕੀ ਕਹਿੰਦੀਆਂ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਆਪਾਂ ਬੇਵਕੂਫ ਹੁੰਦੇ ਹਾਂ? ਤੁਸੀਂ ਸ਼ਬਦਾਵਲੀ ਵੇਖੋ ਉਹਦੀ, ਵੀ ਇਹਦਾ ਮਤਲਬ ਇਹ ਹੈ ਵੀ ਜਿਹੜਾ ਜੱਟ ਪਰਿਵਾਰ ਵਿੱਚ ਜਨਮ ਲੈ ਲੈਂਦਾ ਉਹ ਜਨਮ ਸਿੱਧ ਬੇਵਕੂਫ ਹੈ, ਵੀ ਉਹ ਫਿਰ ਗਲੀ ਵੀ ਚੀਜ਼ ਆ ਜਾਵੇ ਤੇ ਉਹਨੇ ਵੇਖਣਾ ਨੀ, ਉਹਨੂੰ ਖਾਈ ਜਾਣੀ। ਮਤਲਬ ਉਹਦੀ ਸ਼ਬਦਾਵਲੀ ਮੈਨੂੰ ਪੈਟ ਉਹ ਯਾਦ ਹੈ। ਉਹਨੇ ਆਖਿਆ ਜੱਟਾਂ ਦੇ ਮੁੰਡਿਆਂ ਨੂੰ ਇਹ ਚੀਜ਼ਾਂ ਕੀ ਆਉਂਦੀਆਂ? ਹੁਣ ਤੁਸੀਂ ਅੰਦਾਜ਼ਾ ਲਾਓ ਵੀ ਅਸੀਂ ਭਾਵੇਂ ਆਪਣੇ ਆਪ ਨੂੰ ਕਹਿੰਦੇ ਹਾਂ ਵੀ ਸਿੱਖ ਹਾਂ, ਭਾਵੇਂ ਆਪਾਂ ਸੇਵਾਦਾਰ ਕਹਿੰਦੇ ਹਾਂ, ਪਰ ਸੁਰਤ ਦੇ ਵਿੱਚੋਂ ਉਹ ਜਾਤ ਸਾਡੀ ਗਵਾਚਦੀ ਨਹੀਂ ਹੈ, ਉਹ ਨਹੀਂ ਗਵਾਚਦੀ ਆਪਣੀ। ਅਸੀਂ ਕਿਸੇ ਉੱਚੇ ਅਹੁਦਿਆਂ ਰੁਤਬਿਆਂ ਤੇ ਚਲੇ ਗਏ, ਪਰ ਬੰਦਾ ਉਹ, ਹੁਣ ਮੈਂ ਉਹ ਜਿਹੜਾ ਪੁਣਾ ਹੈ ਨਾ, ਉਹ ਕੋਈ ਵੀ ਲਾ ਲਓ, ਅੱਗੇ ਤੁਸੀਂ ਉਹ ਜੱਟ ਪੁਣਾ ਕਹਿ ਲਓ, ਕਿਹੜਾ ਵੀ ਕਹਿ ਲਓ, ਉਹ ਤੁਹਾਨੂੰ ਲੱਛਣਾਂ ਤੋਂ ਉਹਦਾ ਅੰਦਾਜ਼ਾ ਲੱਗ ਜਾਂਦਾ ਵੀ ਇਹ ਬੰਦੇ ਨੇ ਇਹ ਚੀਜ਼ਾਂ ਗਵਾਉਣੀਆਂ ਨਹੀਂ ਅੰਦਰ, ਇਹਨਾਂ ਨੂੰ ਗਵਾਉਣ ਦੀ। ਬਾਬੇ ਨੇ ਪਤਾ ਕੀ ਬਾਣੀ 'ਚ ਆਖਿਆ? ਆਖਿਆ ਜਿਵੇਂ ਪਾਣੀ ਪਾਣੀ 'ਚ ਮਿਲਦਾ ਨਾ, ਇੱਦਾਂ ਭਗਤ ਰੱਬ ਦਾ ਰੱਬ 'ਚ ਮਿਲ ਜਾਂਦਾ ਆਪਣੀ ਜ਼ਾਤ ਤੇ ਕੁੱਲ ਦੇ ਲੱਛਣ ਨੂੰ ਗਵਾ ਕੇ, ਇੱਕੋ ਹੀ ਹੋ ਜਾਂਦਾ ਉਹ। ਜਾਤ ਤੇ ਕੁੱਲ ਦੇ ਲੱਛਣਾਂ ਨੂੰ ਗਵਾ ਕੇ ਉਹ ਕੁੱਲ। ਖੈਰ ਮੈਂ ਤੁਹਾਨੂੰ ਸਟੋਰੀ ਵਾਲੇ ਬੰਨੇ ਲੈ ਕੇ ਆਉਣਾ, ਜਿਹੜੀ ਸ਼ੇਖ ਸ਼ਾਦੀ ਦੀ ਆਪਾਂ ਸ਼ੁਰੂ ਕੀਤੀ ਸੀ। ਸ਼ੇਖ ਸ਼ਾਦੀ ਨੇ ਲਿਖਿਆ ਜੀ ਉਹਨਾਂ ਚੋਰ ਫੜ ਲਏ, ਕਤਲ ਕਰਾਉਣੇ ਇਕੱਲੇ ਇਕੱਲੇ ਰਾਜੇ ਨੇ ਸ਼ੁਰੂ ਕਰ ਦਿੱਤੇ, ਤੇ ਉਹਨਾਂ ਵਿੱਚ ਇੱਕ ਅਲੂਣੀ ਜੀ ਉਮਰ ਦਾ ਮੁੰਡਾ ਸੀ, ਮੁੱਛ ਉਹਦੇ ਫੁੱਟੀ ਸੀ, ਤੇ ਵਜ਼ੀਰ ਨੂੰ ਉਹ 'ਤੇ ਤਰਸ ਆ ਗਿਆ। ਵਜ਼ੀਰ ਕਹਿੰਦਾ ਵੀ ਇਹਨੂੰ ਛੱਡ ਦਿਓ ਯਾਰ, ਇਹਨੇ ਬੱਚਾ ਹੈ, ਕੋਈ ਨਹੀਂ, ਇਹਨੂੰ ਆਪਾਂ ਸਿਖਾ ਲਵਾਂਗੇ, ਇਹਨੂੰ ਸਮਝਾ ਲਵਾਂਗੇ ਆਪਾਂ। ਪਰ ਚੋਰਾਂ ਦੇ ਘਰੇ ਜੰਮਿਆ ਸੀ ਉਹ, ਦਾ ਬਾਪ ਦਾਦੇ ਚੋਰੀਆਂ ਕਰਦੇ ਆ ਰਹੇ ਸੀ, ਚੋਰਾਂ ਦੇ ਨਾਲ ਹੀ ਉਹ ਫੜਿਆ ਗਿਆ ਸੀ। ਉਹ ਰਾਜੇ ਨੇ ਆਖਿਆ ਵੀ ਤੂੰ ਇਹਨੂੰ ਛਡਾਉਣ 'ਤੇ ਲੱਗਾ, ਪਰ ਤੂੰ ਪਛਤਾਏਗਾ ਕਿਸੇ ਦਿਨ ਆਪਦੇ ਫੈਸਲੇ 'ਤੇ। ਉਹਨੇ ਛੱਡਤਾ ਜੀ। ਅੱਛਾ, ਉਸ ਚੋਰ ਦੇ ਪੁੱਤ ਦੀ ਉਹ ਸਰਪ੍ਰਸਤੀ ਕਰਦੇ ਰਹੇ। ਵਜ਼ੀਰ ਨੇ ਉਹਨੂੰ ਆਪਣੇ ਘਰੇ ਲੈ ਗਿਆ, ਚੰਗੇ ਉਸਤਾਦਾਂ ਕੋਲ ਉਹਨੂੰ ਪੜ੍ਹਨ ਪਾਇਆ, ਉਹਨੂੰ ਸ਼ਾਸਤਰ ਦੀ ਵਿੱਦਿਆ, ਤਲਵਾਰਾਂ ਚਲਾਉਣ ਦੀ ਉਹਨੂੰ ਵਿੱਦਿਆ, ਤੀਰ ਕਮਾਣ ਦੀ ਵਿੱਦਿਆ, ਸਾਰੀ ਵਿੱਦਿਆ ਉਹਨੂੰ ਦਿੱਤੀ ਉਹਨਾਂ ਨੇ। ਅਤੇ ਇੱਕ ਦਿਨ ਜਦੋਂ ਜਵਾਨ ਹੋ ਗਿਆ ਨਾ, ਬਾਹਾਂ 'ਚ ਤਾਕਤ ਆ ਗਈ, ਅਤੇ ਮਹਿਲਾਂ 'ਚੋਂ ਭੱਜ ਕੇ ਅਤੇ ਚੋਰਾਂ ਦੀ ਟੋਲੀ 'ਚ ਸ਼ਾਮਿਲ ਹੋ ਗਿਆ, ਅਤੇ ਫਿਰ ਚੋਰ ਬਣ ਗਿਆ। ਅਤੇ ਚੋਰਾਂ ਦੀ ਟੋਲੀ 'ਚ ਸ਼ਾਮਿਲ ਹੋ ਕੇ ਉਹਨੇ ਜਦੋਂ ਮਹਿਲ 'ਤੇ ਧਾਵਾ ਕੀਤਾ, ਅਤੇ ਸਭ ਤੋਂ ਪਹਿਲਾਂ ਉਹਨੇ ਉਸ ਵਜ਼ੀਰ ਨੂੰ ਕਤਲ ਕੀਤਾ ਜਿਹਨੇ ਉਹਨੂੰ ਪੜ੍ਹਾਇਆ ਸੀ। ਇਹਦਾ ਅਰਥ ਕੀ ਹੈ? ਹੁਣ ਇੱਥੋਂ ਸਮਝ ਲਓ ਗੱਲ ਨੂੰ, ਵੀ ਉਹ ਆਪਣਾ ਸੁਭਾਅ ਨਹੀਂ ਉਹਨੇ ਗਵਾਇਆ। ਜਿਹੜਾ ਬੰਦਾ ਪੂਰਾ ਗਰਕ ਚੁੱਕਾ ਹੈ ਨਾ, ਉੱਥੋਂ ਤਾਂ ਫਿਰ ਬਾਬੇ ਕਬੀਰ ਨੇ ਤੁਹਾਨੂੰ ਸਮਝਾਇਆ ਵੀ ਸਾਕਤ ਸੰਗ ਨਾ ਕੀਜੀਐ, ਦੂਰੋਂ ਜਾਈਐ ਭਾਗ। ਅੱਛਾ, ਕਈਆਂ ਨਾਲ ਤੁਸੀਂ ਕਿੰਨੇ ਚੰਗੇ ਹੁੰਦੇ ਹੋ, ਚੰਗੇ ਹੋ ਕੇ ਬੰਦੇ ਵਿਖਾਉਂਦੇ, ਪਰ ਉਹਨਾਂ ਨੇ ਕੜੀ ਘੋਲ ਹੀ ਜਾਣੀ। ਹੁੰਦਾ ਨਾ ਇੱਦਾਂ ਕਈ ਵਾਰਾਂ, ਬੰਦਾ ਚੰਗਾ ਬਣਦਾ ਬਣਦਾ ਬਣਦਾ ਬਣਦਾ ਬਣਦਾ ਬਣਦਾ ਆਪਣੇ ਆਪ ਨੂੰ ਮਾਰ ਲੈਂਦਾ ਬੰਦਾ, ਪਰ ਜਿਨ੍ਹਾਂ ਦੀ ਨਿਗ੍ਹਾ 'ਚ ਚੰਗਾ ਬਣਦਾ ਸੀ ਉਹਨਾਂ ਨੇ ਕੌਡੀ ਮੁੱਲ ਦੁੱਕੀ ਮੁੱਲ ਨਹੀਂ ਪਾਉਂਦੇ ਅਗਲੇ, ਅਤੇ ਉਹਨਾਂ ਬਾਰੇ ਫਿਰ ਬੰਦਾ ਕਹਿੰਦਾ ਵੀ ਯਾਰ ਆਪਦੇ ਫੈਸਲਿਆਂ 'ਤੇ ਬੰਦੇ ਨੂੰ ਕੀ ਹੁੰਦੀ ਸ਼ੰਕਾ ਹੁੰਦੀ ਵੀ ਯਾਰ ਇਹਨਾਂ ਲਈ ਮੈਂ ਹੁੰਦਾ ਮਰ ਗਿਆ, ਇਹਨਾਂ ਨੂੰ ਮੈਂ ਸਾਬਤ ਕਰਦਾ ਮਰ ਗਿਆ। ਅਤੇ ਕਈਆਂ ਨੂੰ ਤੁਹਾਨੂੰ ਕੁਝ ਵੀ ਸਾਬਤ ਨਹੀਂ, ਉਹਨਾਂ ਦੇ ਸੁਭਾਅ 'ਚ ਹੀ ਚੰਗਿਆਈ ਹੈ, ਤੁਹਾਨੂੰ ਕੁਝ ਵੀ ਸਾਬਤ ਕਰਨ ਦੀ ਲੋੜ ਨਹੀਂ ਪੈਂਦੀ। ਕਈਆਂ ਲਈ ਤੁਸੀਂ ਕਰਦੇ ਮਰ ਜਾਂਦੇ ਹੋ, ਕਰਦੇ ਮਰ ਜਾਂਦੇ ਹੋ, ਪਰ ਫਿਰ ਬੰਦਾ ਕਹਿੰਦਾ ਵੀ ਇਹਨਾਂ ਨੇ ਦੁੱਖੀ ਜਿੰਨੀ ਕਦਰ ਵੀ ਮੇਰੀ ਨਹੀਂ ਕੀਤੀ। ਉਹ ਨਹੀਂ ਕਰ ਸਕਦੇ ਕਿਉਂਕਿ ਉਹ ਉਸ ਸੁਭਾਅ ਦੇ ਨਾਲ ਵੱਧ ਚੁੱਕੇ ਨੇ। ਅਤੇ ਮੈਂ ਉਦਾਹਰਨ ਸਵੇਰੇ ਵੀ ਦਿੱਤੀ ਸੀ, ਕਿਉਂਕਿ ਬਾਣੀ ਦੀ ਗੱਲ ਤਾਂ ਇੱਕੋ ਹੀ ਹੈ ਵੀ ਸੂਰ ਨੂੰ ਤੁਸੀਂ ਘਰ ਲਿਆਣ ਕੇ ਪਾਲ ਲਓ ਨਾ, ਸੂਰ ਨੂੰ ਘਰ ਲਿਆਣ ਕੇ ਪਾਲ ਲਓ, ਤੁਸੀਂ ਉਹਨੂੰ ਕਹਿ ਵੀ ਗੰਦਗੀ 'ਚ ਮੂੰਹ ਨਹੀਂ ਮਾਰਨਾ, ਤੂੰ ਨਹੀਂ ਮਾਰੇਗਾ ਉਹ, ਉਹਨੂੰ ਰੋਜ਼ ਨਵਾਓ ਧਵਾਓ, ਰੋਜ਼ ਨਵਾਓ ਧਵਾਓ। ਜਿਸ ਦਿਨ ਤੁਸੀਂ ਉਹਨੂੰ ਘਰੋਂ ਛੱਡ ਦਿੱਤਾ, ਉਹਨੇ ਸਭ ਤੋਂ ਪਹਿਲਾਂ ਕਿੱਥੇ ਜਾ ਕੇ ਲੇਟਣਾ? ਗੰਦਗੀ 'ਚ ਲੇਟਣਾ। ਹੁਣ ਇਹ ਗੱਲਾਂ ਸੂਰ ਦੀਆਂ ਨਹੀਂ, ਇਹ ਉਸ ਬੰਦੇ ਦੀ ਗੱਲ ਹੋ ਰਹੀ ਹੈ ਜਿਹੜਾ ਬਿਲਕੁਲ ਇਖਲਾਕ ਜਿਹਦਾ ਖਤਮ ਹੋ ਚੁੱਕਾ, ਜਿਹੜਾ ਗੁਰੂ ਨਾਲੋਂ ਬਿਲਕੁਲ ਟੁੱਟ ਚੁੱਕਾ। ਅਤੇ ਬਾਬੇ ਨੇ ਉਹਦੇ ਬਾਰੇ ਆਖਿਆ ਵੀ ਜੇ ਨਰ ਰਾਮ ਭਗਤ ਨੇ ਸਾਧੀ, ਜਨਮਤ ਕਸ਼ ਨਾ ਮੂਹ ਅਪਰਾਧੀ। ਆਖਿਆ ਜੰਮਦਾ ਕਿਉਂ ਨਾ ਮਰ ਗਿਆ, ਕਿਉਂਕਿ ਇਹਨੇ ਬੜੇ ਘਰ ਤਬਾਹ ਕਰਨੇ ਨੇ। ਹੁਣ ਔਰੰਗਜ਼ੇਬ ਬਾਰੇ ਕੀ ਆਖੋਗੇ ਤੁਸੀਂ? ਹਰ ਗੱਲ ਹਰ ਇੱਕ 'ਤੇ ਲਾਗੂ ਤਾਂ ਨਹੀਂ ਹੁੰਦੀ, ਪਰ ਔਰੰਗਜ਼ੇਬ ਬਾਰੇ ਕੀ ਆਖੋਗੇ? ਵਜ਼ੀਰ ਖਾਨ ਬਾਰੇ ਕੀ ਆਖੋਗੇ?
ਕਿੰਨੇ ਇਤਿਹਾਸ ਵਿੱਚ ਐਸੇ ਜ਼ਾਲਮ ਹੋਏ ਨੇ ਜਿਨ੍ਹਾਂ ਨੇ ਲੋਕਾਂ ਦੀਆਂ ਕਬਰਾਂ ਦੇ ਮੂੰਹ ਵਿੱਚੋਂ ਹੀ ਸਿੱਕੇ ਕੱਢ ਲਏ, ਉਹਨਾਂ ਬਾਰੇ ਕੀ, ਉਹਨਾਂ ਦੀਆਂ ਮਾਵਾਂ ਬਾਰੇ ਕੀ ਆਖੋਗੇ? ਬੰਦਾ ਇਹੋ ਹੀ ਆਖੇਗਾ ਨਾ ਵੀ ਇਹ ਮਾਂ ਪਹਿਲਾਂ ਹੀ ਵਿਧਵਾ ਹੋ ਜਾਂਦੀ ਤੇ ਚੰਗੀ ਸੀ, ਇਹੋ ਜਿਹਾ ਪੁੱਤ ਨਾ ਜੰਮਦੀ। ਵੀ ਜਿਹੜਾ ਇਸ ਲੈਵਲ ਉੱਤੇ ਉੱਤਰ ਆਇਆ, ਜਿਹੜਾ ਇੰਨਾ ਗਰਕ ਗਿਆ, ਤੇ ਸਤਿਗੁਰ ਨੇ ਵੇਖੋ ਕਿੱਡੀ ਪਿਆਰੀ ਗੱਲ ਪਹਿਲਾਂ ਆਖੀ, ਆਖਿਆ ਜਿਹ ਕੁੱਲ ਪੂਤ ਨਾ ਗਿਆਨ ਵਿਚਾਰੀ, ਜਿਹੜੀ ਕੁੱਲ ਦੇ ਪੁੱਤ ਨੇ ਗਿਆਨ ਦੀ ਵਿਚਾਰ ਨਹੀਂ ਕੀਤੀ। ਗਿਆਨ ਦਾ ਅਰਥ ਇਕੱਲਾ ਗੁਰਬਾਣੀ ਨਾ ਲਿਓ, ਗੁਰਬਾਣੀ ਦਾ ਗਿਆਨ ਵੀ ਉੱਤਮ ਹੈ, ਅਸੀਂ ਤੇ ਸਿੱਖ ਦਾ ਤੇ ਧੁਰਾਏ, ਪਰ ਮੈਂ ਗੱਲ ਕਰਨਾ ਜਿਹਨੇ ਕੋਈ ਸਮਝ ਵਿਚਾਰਵਾਨ ਹੀ ਨਹੀਂ, ਜਿਹੜਾ ਪੁੱਤ ਹੈਗਾ ਥੋੜੀ ਬਹੁਤੀ ਕੋਈ ਗੱਲ ਸੋਚਦਾ ਹੀ ਨਹੀਂ। ਇਹਦਾ ਮਤਲਬ ਹੈ ਵੀ ਮਾਂ 'ਚ ਵੀ ਕੋਈ ਨਾ ਕੋਈ ਕਮੀ ਰਹਿ ਗਈ, ਪਰਵਰਿਸ਼ ਵਿੱਚ ਵੀ ਕੋਈ ਨਾ ਕੋਈ ਕਮੀ ਰਹਿ ਗਈ। ਹੁਣ ਮੇਰਾ ਸਮਾਂ 2-4 ਮਿੰਟ, ਇਹਨੂੰ ਮੈਂ ਹੋਰ ਵਿਖਿਆਨ ਕਰ ਸਕਦਾ, ਪਰ ਆਪਾਂ ਸਮਝ ਲਈਏ। ਜਿਹ ਕੁੱਲ ਪੂਤ ਨਾ ਗਿਆਨ ਵਿਚਾਰੀ, ਬਾਬੇ ਨੇ ਕਿਹਾ ਵਿਧਵਾ ਕਸ਼ ਨਾ ਭਈ ਮਹਤਾਰੀ। ਤੇ ਭਗਤ ਕਬੀਰ ਸਾਹਿਬ ਕਹਿੰਦੇ ਜਦੋਂ ਕੰਮੋਂ ਤੇ ਮਾਂ ਤੂੰ ਵਿਧਵਾ ਹੋ ਜਾਂਦੀ, ਇਹੋ ਜਿਹਾ ਪੁੱਤ ਨਾ ਜੰਮਦੀ। ਅਸੀਂ ਹੁਣ ਹੋਬ ਹੋਬ ਕੇ ਕਈ ਵਾਰ ਪੁੱਤਾਂ ਦੀਆਂ ਦਾਤਾਂ ਮੰਗਦੇ ਹਾਂ ਨਾ, ਬੰਦਾ ਕਹਿੰਦਾ ਪੁੱਤ ਹੋਵੇ, ਪੁੱਤ ਹੋਵੇ, ਪੁੱਤ ਹੋਵੇ। ਇੱਦਾਂ ਨਾ ਕਿਹਾ ਕਰੋ, ਕਿਹਾ ਕਰੋ ਮਹਾਰਾਜ ਔਲਾਦ ਦੇਣੀ ਵੀ ਤੇਰੇ ਹੱਥ ਹੈ, ਨਾ ਦੇਣੀ ਵੀ ਤੇਰੇ ਹੱਥ ਹੈ। ਜੇ ਦਵੇਂ ਤੇ ਮੈਂ ਇੰਨੀ ਸਮਰੱਥਾ ਵਾਲਾ ਹੋ ਜਾਵਾਂ ਵੀ ਉਹਦੇ ਅੰਦਰ ਕੋਈ ਚੰਗੇ ਗੁਣ ਵੀ ਭਰ ਸਕਾਂ, ਉਹਨੂੰ ਲਾਲਚੀ ਨਾ ਬਣਾਵਾਂ, ਉਹਦੇ ਸਾਹਮਣੇ ਆਪਣਾ ਇਖਲਾਕ ਵੀ ਚੰਗਾ ਰੱਖਾਂ। ਆਹ ਗੱਲ ਹੈ। ਹੁਣ ਜਿਹੜਾ ਪਿਓ ਪੁੱਤ ਦੇ ਸਾਹਮਣੇ ਚੋਰੀਆਂ, ਵੈਸੇ ਤੇ ਚੋਰੀ ਪਿੱਠ ਪਿੱਛੇ ਵੀ ਮਾੜੀ ਹੈ, ਪਰ ਪਿਓ ਪੁੱਤ ਦੇ ਸਾਹਮਣੇ ਚੋਰੀਆਂ ਕਰੀ ਜਾ ਰਿਹਾ, ਉਹ ਕੀ ਆਖੇਗਾ? ਭਗਤ ਜੰਮੇਗਾ, ਉਹ ਭਗਤ ਹੋਵੇਗਾ। ਇਸ ਕਰਕੇ ਇਕੱਲੀ ਔਲਾਦ ਨਾ ਮੰਗੋ, ਇਹ ਨਾ ਕਿਹਾ ਕਰੋ ਮਹਾਰਾਜ ਮੈਨੂੰ ਪੁੱਤ ਦੇ, ਮੁੜ ਕੇ ਤੁਹਾਨੂੰ ਇਸ ਗੱਲ ਲਈ ਪਛਤਾਉਣਾ ਨਾ ਪਵੇ, ਤੁਸੀਂ ਆਪਣੀ ਜ਼ਿੰਦਗੀ ਵਿੱਚ ਇਹ ਮਹਿਸੂਸ ਨਾ ਕਰ ਪਾਓ ਵੀ ਮਹਾਰਾਜ ਇਦੋਂ ਕੰਮੋਂ ਤੇ ਨਾ ਹੁੰਦਾ ਚੰਗਾ ਸੀ। ਆਖਿਆ ਮਤ ਵੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਤੇ ਬਾਬੇ ਨੇ ਕਿਹਾ ਜਿਹ ਕੁੱਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ਼ ਨਾ ਪਈ ਮਹਤਾਰੀ। ਆਖਿਆ ਵਿਧਵਾ ਕਿਉਂ ਨਾ ਹੋ ਗਈ? ਮਤਲਬ ਇੱਕ ਆਮ ਜਿਹੜੀ ਸ਼ਬਦਾਵਲੀ ਸੰਸਾਰ 'ਚ ਵਰਤੀ ਜਾਂਦੀ ਉਹਨੂੰ ਵਰਤਿਆ। ਅਗਲਾ ਬਚਨ ਹੈ ਮੁੱਚ ਮੁੱਚ ਗਰਭ ਗਏ ਕੀਨ ਬਚਿਆ। ਹੁਣ ਕਿੰਨੀ ਵਾਰਾਂ ਛਣ ਛਣ 'ਚ ਕਈ ਗਰਭ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਹੁਣ ਕਈਆਂ ਮਾਵਾਂ ਦੇ ਵਿਚਾਰੀਆਂ ਦੇ ਕੋਈ ਪ੍ਰੋਬਲਮ ਆ ਗਈ ਇੰਟਰਨਲੀ ਤੇ ਉਹਦਾ ਗਰਭ ਖਤਮ ਹੋ ਗਿਆ। ਆਖੇ ਏਡੇ ਵੱਧ ਖਲਾਕ ਤੂੰ ਇੰਨੇ ਗਰਭ ਮਰ ਖਤਮ ਹੋ ਗਏ, ਇਹ ਵੀ ਕਿਤੇ ਖਤਮ ਹੋ ਜਾਂਦਾ। ਮੁੱਚ ਮੁੱਚ ਗਰਭ ਗਏ ਕੀ, ਇਹ ਕਿਵੇਂ ਬਚ ਗਿਆ, ਕੀਨ ਬਚਿਆ? ਬਾਬੇ ਨੇ ਕਿਹਾ ਬੁੱਢ ਭੁਜ ਰੂਪ ਜੀਵੈ ਜਗ ਮਜਿਆ। ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ ਇਹ ਭੈੜੇ ਰੂਪ ਵਾਲਾ, ਕੁੱਬੇ ਰੂਪ ਵਾਲਾ ਕੋੜੀ ਹੈ ਜਿਹੜਾ ਬੰਦਗੀ ਤੋਂ ਸੱਖਣਾ ਹੈ। ਹੁਣ ਇਹ ਗੱਲਾਂ ਸਾਨੂੰ ਆਪਣੇ ਤੇ ਵੀ ਥੋੜੀਆਂ ਜਿਹੀਆਂ ਟਕਾ ਕੇ ਸਮਝਣ ਵਿਚਾਰਨ ਦੀ ਲੋੜ ਹੈ ਵੀ ਮਹਾਰਾਜ ਵੀ ਮੇਰਾ ਇਖਲਾਕ ਮੈਂ ਇੰਨਾ ਘਟਿਆ, ਇਦੋਂ ਕੰਮੋਂ ਤੇ ਮੈਂ ਨਾ ਹੀ ਜੰਮਦਾ। ਇਦੋਂ ਕੰਮੋਂ ਜੇ ਮੈਂ ਇਹੋ ਜਿਹੇ ਦਿਨ ਮਾਂ ਪਿਓ ਨੂੰ ਵਿਖਾਉਣੇ ਸੀ ਜਾਂ ਮੈਂ ਇੱਦਾਂ ਦਾ ਬਣਨਾ ਸੀ ਤੇ ਮੈਂ ਨਾ ਹੀ ਜੰਮਦਾ। ਇਹ ਸੈਲਫ ਅਨੈਲਿਸਿਸ ਦੀ ਗੱਲ ਵੀ ਹੈ, ਆਪਣੇ ਆਪ ਨੂੰ ਵਿਚਾਰਨ ਦੀ ਗੱਲ ਵੀ ਹੈ। ਤੁਸੀਂ ਵੇਖਿਆ ਹੋਣਾ ਕਈ ਵਾਰ ਬੰਦਾ ਇਕੱਲਾ ਨਹੀਂ ਗੱਲਾਂ ਕਰਦਾ ਆਪਦੇ ਆਪ ਨਾਲ, ਇਹ ਚੰਗੀਆਂ ਵੀ ਹੁੰਦੀਆਂ, ਮਾੜੀਆਂ ਨਹੀਂ ਹੁੰਦੀਆਂ। ਤੁਸੀਂ ਆਪਣੇ ਆਪ ਨੂੰ ਵਰਜਦੇ ਰਹਿੰਦੇ ਹੋ, ਮਤਲਬ ਸੈਲਫ ਟਾਕ ਜਿਹਨੂੰ ਆਪਾਂ ਕਹਿੰਦੇ। ਗੁਰਦੇਵ ਨੇ ਆਖਿਆ ਬੁੱਢ ਭੁਜ ਰੂਪ ਜੀਵੈ ਜਗ ਮਜਿਆ। ਅਖੀਰ ਤੇ ਆਖਿਆ ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾ ਜੈਸੇ ਕੁਬਜ ਕਰੂਪ। ਜੇ ਰੱਬ ਦਾ ਨਾਂ ਨਹੀਂ ਤੇ ਬੰਦਾ ਕੁਝਾ ਹੈ, ਭਾਵੇਂ ਸਰੀਰ ਕਰਕੇ ਸੁੰਦਰ ਹੋਵੇ। ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ। ਮਹਾਰਾਜ ਨੂੰ ਪੁੱਛਿਆ ਮਹਾਰਾਜ ਰੱਬ ਦੇ ਨਾਮ ਤੋਂ ਬਿਨਾਂ ਬੰਦਾ ਕਿੰਨਾ ਕੁ ਸੋਹਣਾ ਹੁੰਦਾ? ਬਾਬੇ ਨੇ ਆਖਿਆ ਇੰਨਾ ਸੋਹਣਾ ਹੁੰਦਾ ਹੈ ਵੀ ਸਾਰਾ ਕੁਝ ਹੋਵੇ ਤੇ ਨੱਕ ਨਾ ਹੋਵੇ, ਬਸ ਸਾਰਾ ਕੁਝ ਹੋਵੇ, ਅੱਖਾਂ, ਮੂੰਹ, ਕੰਨ, ਸਭ ਕੁਝ ਹੋਵੇ, ਆਹ ਨੱਕ ਨਾ ਹੋਵੇ ਇੰਨੀ ਜਗ੍ਹਾ ਦੇ ਉੱਤੇ। ਨੱਕ ਕੀ ਹੈ? ਰੱਬ ਦਾ ਨਾਂ। ਜੇ ਰੱਬ ਦਾ ਨਾਂ ਨਹੀਂ ਤੇ ਬੰਦਾ ਸੋਹਣਾ ਨਹੀਂ, ਰੱਬ ਦਾ ਨਾਂ ਨੱਕ ਹੈ ਫਿਰ ਬੰਦਾ ਸੋਹਣਾ ਹੈ। ਸੋ ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਦਿਲੀ ਪ੍ਰਵਾਨ ਕਰਨੀਆਂ ਜੀ। ਆਓ ਅਗਲੇਰੇ ਸਮੇਂ ਲਈ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਜੱਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਸੋ ਗੁਰੂ ਪਿਆਰੀ ਸਤਸੰਗ ਜੀ ਦੱਸ ਰਿਹਾ ਪਾਸੋਂ ਕੀਰਤਨ ਦੀਆਂ ਇਤਨੀਆਂ ਸੇਵਾਵਾਂ ਪ੍ਰਵਾਨ ਕਰਨੀਆਂ ਜੀ। ਕੀਰਤਨ ਕਰਦਿਆਂ ਤੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਸਤਸੰਗਤ ਅਤੇ ਗੁਰੂ ਪਾਤਸ਼ਾਹ ਬਖਸ਼ਨਹਾਰ ਹਨ, ਸੋਹਣ ਬਹੁਤ ਹੀ ਸਤਿਕਾਰਯੋਗ ਢਾਡੀ ਜਥਾ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲੇ ਆਪ ਜੀ ਨੂੰ ਗੁਰਮਤ ਵਿਚਾਰਾਂ ਅਤੇ ਢਾਡੀ ਵਾਰਾਂ ਦੇ ਨਾਲ ਨਿਹਾਲ ਕਰਨਗੇ। ਸੋ ਆਓ ਉਹਨਾਂ ਦੇ ਜਥੇ ਪਾਸੋਂ ਗੁਰੂ ਦੀ ਬਾਣੀ ਦਾ ਹਰ ਜਸ ਸਰਵਣ ਕਰੀਏ ਜੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
1: ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਲੀਏ ਕੁਲ ਆਲਮ ਸਾਹਿਬੇ ਸਹਾਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਫਖਰੇ ਮਜ਼ਦਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਹਰ ਰੋਜ਼ ਦੀਵਾਨ ਸੱਜਦੇ ਨੇ ਔਰ ਸਜੇ ਹੋਏ ਦੀਵਾਨਾਂ ਦੇ ਵਿੱਚ ਗੁਰਬਾਣੀ ਦਾ ਕੀਰਤਨ ਹੁੰਦਾ, ਸਤਿਗੁਰਾਂ ਦੇ ਸ਼ਬਦ ਦੀ ਕਥਾ ਹੁੰਦੀ ਹੈ, ਢਾਡੀ ਵਾਰਾਂ ਗਾਈਆਂ ਜਾਂਦੀਆਂ ਔਰ ਹੋਰ ਸੰਗਤਾਂ ਵੱਲੋਂ, ਭੈਣਾਂ ਵੱਲੋਂ, ਬੱਚਿਆਂ ਵੱਲੋਂ, ਉਹਨਾਂ ਵੱਲੋਂ ਵੀ ਆਪਣੀਆਂ ਸੇਵਾਵਾਂ ਜਿਹੜੀਆਂ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਕੀਤੀਆਂ ਜਾਂਦੀਆਂ। ਸੋ ਗੁਰੂ ਪਿਆਰਿਓ, ਇਹ ਬਹੁਤ ਜ਼ਰੂਰੀ ਹੈ ਗੁਰੂ ਘਰਾਂ ਦੇ ਵਿੱਚ ਸਤਸੰਗ ਹੋਣਾ, ਗੁਰੂ ਦੀ ਗੱਲ ਹੋਣੀ, ਸ਼ਬਦ ਦੀ ਗੱਲ ਹੋਣੀ, ਕਿਤੇ ਨਾ ਕਿਤੇ ਇਸ ਸ਼ਬਦ ਦੇ ਵਿੱਚੋਂ ਇੱਕ ਭੋਰਾ, ਇੱਕ ਰਤੀ ਜਿੰਨਾ ਵੀ, ਇੱਕ ਕਿਣਕੇ ਜਿੰਨਾ ਵੀ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ ਤੇ ਸਾਡੀ ਜ਼ਿੰਦਗੀ ਦਾ ਪਾਰ ਉਤਾਰਾ ਹੋ ਸਕਦਾ ਹੈ। ਕਿਣਕਾ ਏਕ ਜਿਸ ਜੀ ਵਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ। ਤੇ ਗੁਰੂ ਪਿਆਰਿਓ, ਜਿਹਨਾਂ ਦੇ ਹਿਰਦਿਆਂ ਦੇ ਵਿੱਚ ਇੱਕ ਇੱਕ ਕਿਣਕਾ ਵਸ ਗਿਆ, ਉਹ ਗੁਰੂ ਵਾਲੇ ਬਣ ਗਏ। ਉਹ ਗੁਰੂ ਤੋਂ ਉਪਦੇਸ਼ ਲੈ ਕੇ ਜ਼ਾਲਮ ਦੇ ਨਾਲ, ਜ਼ੁਲਮ ਦੇ ਨਾਲ ਮੱਥਾ ਲਾਉਣ ਵਾਸਤੇ ਤਿਆਰ ਹੋ ਗਿਆ। ਸਿੱਖੋ, ਤੁਹਾਡੀ ਸਿੱਖੀ ਜਿਹੜੀ ਹੈ ਨਾ, ਦੁਨੀਆਂ ਦੇ ਬਾਕੀ ਧਰਮਾਂ ਨਾਲੋਂ ਨਵੇਕਲੀ ਹੈ। ਤੁਹਾਡਾ ਲਿਬਾਸ ਵੱਖਰਾ, ਤੁਹਾਡਾ ਪਹਿਰਾਵਾ ਵੱਖਰਾ, ਤੁਹਾਡਾ ਬਹਿਣਾ ਉੱਠਣਾ ਵੱਖਰਾ, ਤੁਹਾਡਾ ਖਾਣਾ ਪੀਣਾ ਵੱਖਰਾ ਹੈ, ਤੁਹਾਡਾ ਸੌਣਾ ਜਾਗਣਾ ਵੱਖਰਾ ਹੈ। ਦੁਨੀਆਂ ਅੱਧੀ ਅੱਧੀ ਰਾਤ ਤੱਕ ਪੱਬਾਂ ਦੇ ਉੱਤੇ ਘੁੰਮਦੀ ਹੈ, ਪਰ ਗੁਰੂ ਕਾ ਸਿੱਖ ਆਪਣਾ ਨਿਤਨੇਮ ਕਰਦਾ ਸ਼ਾਮ ਦਾ, ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦਾ ਹੈ, ਉਦੋਂ ਸੌਂ ਜਾਂਦਾ ਹੈ। ਤੇ ਜਦੋਂ ਕੁ ਦੁਨੀਆਂ ਸੌਣ ਲੱਗਦੀ ਹੈ, ਉਦੋਂ ਗੁਰੂ ਕਾ ਸਿੱਖ ਅੰਮ੍ਰਿਤ ਵੇਲਾ ਉਹਦਾ ਹੋ ਜਾਂਦਾ, ਉਦੋਂ ਉਹ ਜਾਗ ਪੈਂਦਾ ਹੈ, ਉਹ ਸੱਚ ਦੇ ਨਾਲ ਜੁੜਦਾ ਹੈ, ਉਹ ਵਾਹਿਗੁਰੂ ਦੇ ਨਾਲ ਜੁੜਦਾ ਹੈ। ਗੁਰੂ ਪਿਆਰਿਓ, ਕਲਗੀਆਂ ਵਾਲੇ ਪਾਤਸ਼ਾਹ ਦਾ ਇਤਿਹਾਸ ਤੁਹਾਡੇ ਨਾਲ ਕੁਝ ਦਿਨਾਂ ਤੋਂ ਸਾਂਝਾ ਕਰਦੇ ਆ ਰਹੇ ਔਰ ਇਹਦਾ ਮਜ਼ਬੂਨ ਹੈ ਸਿੱਖ ਰਾਜ ਕਿਵੇਂ ਬਣਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਲਗੀਆਂ ਵਾਲੇ ਪਾਤਸ਼ਾਹ ਨੰਦੇੜ ਦੀ ਧਰਤੀ ਤੋਂ ਪੰਜਾਬ ਵੱਲ ਰਵਾਨਾ ਕਰਦੇ ਨੇ ਕਿ ਜਾ ਬੰਦਾ ਸਿਆਂ, ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਖੂਨ ਦੀਆਂ ਨਦੀਆਂ ਚੱਲਦੀਆਂ ਨੇ, ਬੇਗੁਨਾਹਾਂ ਨਿਰਦੋਸ਼ਾਂ ਦਾ ਖੂਨ ਡੋਲਿਆ ਜਾ ਰਿਹਾ, ਜਾ ਕੇ ਜ਼ਾਲਮਾਂ ਨੂੰ ਉਹਨਾਂ ਦੇ ਕੀਤੀ ਦਾ ਫਲ ਭੁਗਤਾ। ਬਾਬਾ ਬੰਦਾ ਸਿੰਘ ਜੀ ਪੰਜਾਬ ਆਉਂਦੇ ਔਰ ਲੱਭ ਲੱਭ ਕੇ ਉਹਨਾਂ ਜ਼ਾਲਮਾਂ ਦਾ ਇਸ ਦੁਨੀਆਂ ਦੇ ਉੱਤੋਂ ਮਲੀਆ ਮੇਟ, ਖੁਰਾ ਖੋਜ ਮਿਟਾ ਦਿੱਤਾ ਜਾਂਦਾ ਹੈ। ਸਤਸੰਗ ਜੀ, ਇਹ ਕੋਈ ਛੋਟੀ ਜੀ ਗੱਲ ਨਹੀਂ ਸੀ, ਕਿੱਡੀ ਕਿਰਪਾ ਸੀ, ਇਹਨੂੰ ਕਰਾਮਾਤ ਨਾ ਕਹਾਉਂਦੇ ਕੀ ਆਖੋਗੇ। ਲੱਖਾਂ ਦੀ ਗਿਣਤੀ ਨਾਲ ਲੜਨ ਵਾਲੀਆਂ ਫੌਜਾਂ ਅੱਗਿਓ ਬਰਾਬਰ ਦੀਆਂ ਲੱਖਾਂ ਦੇ ਵਿੱਚ ਹੁੰਦੀਆਂ, ਲੱਖਾਂ ਨਾਲ ਲੜਾਈ ਕਰਨੀ ਹੈ ਤੇ ਲੱਖਾਂ ਹੀ ਅੱਗਿਓ ਹੋਣੇ ਚਾਹੀਦੇ ਆ। ਹੁਣ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਚਮਕੌਰ ਦੀ ਜੰਗ ਲੜਦੇ ਆ, ਇਤਿਹਾਸ ਕਹਿੰਦਾ ਹੈ ਕਿ ਦੁਸ਼ਮਣ 10 ਲੱਖ ਹੈ ਤੇ ਉਹਨਾਂ ਨਾਲ ਲੜਨ ਵਾਲੇ ਜਿਹੜੇ ਉਹ 40 ਜਾਣੇ ਨੇ। ਇਹ ਦੁਨੀਆਂ ਦੀ ਅਸਾਵੀਂ ਜੰਗ ਹੈ, ਅਸਾਵੀਂ, ਕੋਈ ਮੇਲ ਤੋਲ ਹੀ ਨਹੀਂ, ਅਸਾਵੀਂ ਜੰਗ ਹੈ। ਤੇ ਉਹਨਾਂ ਦਾ ਬਾਦਸ਼ਾਹ, ਉਹਨਾਂ 40 ਦਾ ਸਰਦਾਰ ਉਸ ਵਾਹਿਗੁਰੂ ਦੇ ਚਰਨਾਂ ਵਿੱਚ, ਖੁਦਾ ਦੇ ਚਰਨਾਂ ਦੇ ਵਿੱਚ ਲੀਨ ਹੋ ਕੇ ਤੇ ਵਾਹਿਗੁਰੂ ਦੇ ਪਰਮਾਤਮਾ ਦੇ ਚਰਨਾਂ 'ਚ ਇੱਕ ਪ੍ਰਾਰਥਨਾ ਕਰਦਾ ਹੈ, ਕਹਿੰਦੇ ਦੇ ਸ਼ਿਵਾਵਰ ਮੋਏ ਇਹ ਸ਼ੁਭ ਕਰਮ ਤੇ ਕਬੂ ਨਾ ਡਰੂੰ, ਨਾ ਡਰੂੰ ਅਰਸੋਂ ਜਬ ਜਾਏ ਲੜੂ, ਨਿਸ਼ਚੈ ਕਰ ਆਪਣੀ ਜੀਤ ਕਰੂ। ਕਾਹਦੇ ਭਰੋਸੇ ਤੇ ਪਿਆਰਿਓ? ਹੁਣ ਪੁੱਛਣ ਵਾਲਾ ਹੋਵੇ ਮਹਾਰਾਜ, ਉੱਧਰ 10 ਲੱਖ ਹੈ
ਤੇ ਤੂੰ 40 ਦੇ ਸਿਰ ਤੇ ਕਹੀ ਜਾਣਾ ਮੈਂ ਆਪਣੇ ਵਾਹਿਗੁਰੂ ਮੈਂ ਤੇਰੇ ਭਰੋਸੇ ਦੇ ਉੱਤੇ ਆਪਣੀ ਜਿੱਤ ਪ੍ਰਾਪਤ ਕਰਾਂਗਾ। ਗੁਰੂ ਪਿਆਰਿਓ ਇਹ ਭਰੋਸਾ ਹੈ, ਇਹ ਭਰੋਸੇ ਦੀਆਂ ਖੇਡਾਂ। ਦਰਅਸਲ ਸਿੱਖੀ ਹੈ ਇਹ ਭਰੋਸੇ ਦਾ ਨਾਂ। ਹੁਣ ਸਿੱਖੀ ਰੱਬ ਦੀ ਗੱਲ ਕਰਦੀ ਹੈ ਤੇ ਬੰਦਾ ਕਹਿੰਦਾ ਰੱਬ ਕਿਸੇ ਨੇ ਦੇਖਿਆ, ਬਾਕੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਜੇ ਕੋਈ ਕਹਿੰਦਾ ਹਾਂ ਦੇਖਿਆ ਤਾਂ ਫਿਰ ਸਾਨੂੰ ਦਿਖਾਲ, ਅਸੀਂ ਵੀ ਮੰਨਣਾ। ਹੁਣ ਅੱਧਿਓ ਵੱਧ ਦੁਨੀਆਂ ਨਾਸਤਕ ਹੈ, ਉਹ ਕਹਿੰਦੇ ਕਿਹੜੇ ਰੱਬ ਦੀ ਗੱਲ ਕਰਦੇ ਆ, ਕਿੱਥੇ ਆ ਰੱਬ। ਤੇ ਮੇਰਾ ਗੁਰੂ ਬਾਬਾ ਨਾਨਕ ਗੱਲ ਹੀ ਇੱਕ ਓਅੰਕਾਰ ਤੋਂ ਸ਼ੁਰੂ ਕਰਦਾ, ਹੈਗਾ ਕਹਿੰਦਾ ਪਰ ਹੈਗਾ ਇੱਕ ਹੀ ਆ, ਤੋ ਹੈ ਜਰੇ ਦੇ ਜਰੇ ਦੇ ਵਿੱਚ ਸਮਾਇਆ, ਉਹ ਤੇਰੇ ਵਿੱਚ ਵੀ ਉਹ ਮੇਰੇ ਵਿੱਚ ਵੀ ਹੈ, ਇਹਨਾਂ ਵਿੱਚ ਸਾਰਿਆਂ ਦੇ ਵਿੱਚ ਹੈ। ਬੰਦੇ ਫੇਫੇ ਲੱਭਣਾ ਕਿੱਦਾਂ ਲੱਭਣਾ, ਅੰਦਰੋਂ ਉਹ ਕਹਿੰਦੇ ਬਾਹਰ ਨਹੀਂ ਕਿਤੇ। ਬੰਦੇ ਖੋਜ ਦਿਲ ਹਰ ਰੋਜ, ਬਸ ਆਪਣੇ ਦਿਲ ਦੇ ਅੰਦਰੋਂ ਖੋਜ, ਉਹ ਤੇਰੇ ਅੰਦਰ ਹੈ। ਸੋ ਗੁਰੂ ਪਿਆਰਿਓ ਇਹ ਸੰਦੇਸ਼ ਸਿੱਖੀ ਦੇ ਪੜ੍ਹਾਏ ਗਏ ਸਾਡੇ ਗੁਰੂ ਸਾਹਿਬਾਨਾਂ ਨੇ, ਤੇ ਜਿਹੜੇ ਵੱਖ ਵੱਖ ਧਰਮਾਂ ਦੇ ਬਾਕੀ ਲੋਕ ਸਨ ਨਾ, ਉਹਨਾਂ ਦਾ ਰੱਬ ਦੇ ਉੱਤੇ ਵਿਸ਼ਵਾਸ ਤਾਂ ਸੀ ਪਰ ਅੰਧ ਵਿਸ਼ਵਾਸੀ ਸੀ। ਬੰਦੇ ਨੂੰ ਰੱਬ ਬਣਾਈ ਫਿਰਦੇ ਸੀ, ਦੇਵੀ ਦੇਵਤਿਆਂ ਨੂੰ, ਪੱਥਰਾਂ ਦੀ ਪੂਜਾ ਕੀਤੀ ਜਾਂਦੀ ਸੀ, ਪਰ ਸਤਿਗੁਰਾਂ ਦਾ ਸੰਦੇਸ਼ ਸੀ ਕਹਿੰਦੇ ਰੱਬ ਨਾ ਜੀਉਂਦਾ ਨਾ ਮਰਦਾ ਹੈ, ਉਹਦੀ ਨਾ ਕੋਈ ਸ਼ਕਲ ਹੈ ਨਾ ਕੋਈ ਆਕਾਰ ਹੈ। ਇੱਦਾਂ ਦੀ ਸਤਿਗੁਰਾਂ ਨੇ ਸੂਰਤ ਦੱਸੀ ਹੈ ਰੱਬ ਦੀ। ਤੇ ਗੁਰੂ ਪਿਆਰਿਓ ਇੱਦਾਂ ਦੇ ਰੱਬ ਨੂੰ ਮੰਨਣ ਵਾਲੇ ਕਲਗੀਆਂ ਵਾਲੇ ਪਾਤਸ਼ਾਹ ਔਰ ਉਹਨਾਂ ਦੇ ਵੀਰ ਸਪੁੱਤਰਾਂ ਨੇ ਦੁਨੀਆਂ ਦੇ ਇਤਿਹਾਸ ਦੇ ਵਰਕਿਆਂ ਦੇ ਅੰਦਰ ਉਹ ਕੁਝ ਕਰਕੇ ਦਿਖਾਤਾ ਕਿ ਦੁਨੀਆਂ ਹੈਰਾਨ ਰਹਿ ਜਾਂਦੀ ਹੈ। ਹੁਣ ਕਲਗੀਆਂ ਵਾਲੇ ਪਾਤਸ਼ਾਹ ਦੀ ਗੱਲ ਕੀਤੀ ਹੈ ਕਿ ਉਹ 40 ਦੇ ਨਾਲ 10 ਲੱਖ ਦਾ ਮੁਕਾਬਲਾ ਕਰਦਾ ਹੈ, ਤੇ ਪਾਤਸ਼ਾਹ ਦੇ ਪੁੱਤ ਉਦੋਂ ਵੀ ਅੱਗੇ ਲੱਗ ਜਾਂਦੇ ਆ। ਬਾਬਾ ਬੰਦਾ ਸਿੰਘ ਬਹਾਦਰ 5 ਸਿੰਘਾਂ 5 ਪਿਆਰਿਆਂ ਤੇ 20 ਸਿੰਘਾਂ ਨੂੰ ਨਾਲ ਲੈ ਕੇ ਤੇ ਸਰਹੰਦ ਦਾ ਖੁਰਾ ਖੋਜ ਮਟਾ ਦਿੰਦਾ ਹੈ। ਇਹਨੂੰ ਕਰਾਮਾਤ ਨਾ ਆਖੋ ਦੇ ਕੇ ਕੀ ਆਖੋਗੇ। ਇਹ ਭਰੋਸਾ ਇਹ ਵਿਸ਼ਵਾਸ ਹੈ ਜਿਹਨਾਂ ਨੂੰ ਆਪਣੇ ਗੁਰਦੇਵ ਦੇ ਉੱਤੇ ਭਰੋਸਾ ਆ ਜਾਂਦਾ। ਸੋ ਗੁਰੂ ਪਿਆਰਿਓ ਉਹ ਹਰੇ ਵੀ ਜਿੱਤ ਜਾਂਦੇ ਨੇ। ਸੋ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਖੁਰਾ ਖੋਜ ਮਟਾ ਦਿੱਤਾ ਸਰਹੰਦ ਦਾ। ਸਰਹੰਦ ਦੇ ਵਜ਼ੀਰ ਖਾਨ ਸੂਬੇਦਾਰ ਨੂੰ ਗੁਰੂ ਪਿਆਰਿਓ ਕੁੱਤਿਆਂ ਦੀ ਮੌਤ ਤੇ ਮਾਰਿਆ ਗਿਆ, ਔਰ ਇਹੀ ਸਭ ਤੋਂ ਵੱਡਾ ਜ਼ਾਲਮ ਸੀ ਕਿਉਂਕਿ ਪੰਜਾਬ ਦੇ ਬਿਲਕੁਲ ਨੇੜੇ ਸੀ, ਅੱਜ ਭਾਵੇਂ ਪੰਜਾਬ ਦੇ ਵਿੱਚ ਹੈ ਇਹ ਸਰਹੰਦ, ਪਰ ਉਸ ਸਮੇਂ ਇਹ ਇੱਕ ਬਹੁਤ ਵੱਡਾ ਪਰਗਣਾ ਸੀ ਔਰ ਵੱਡੇ ਵੱਡੇ ਇੱਥੇ ਮੁਸਲਮਾਨ ਰਹਿੰਦੇ ਸੀ, ਅਮੀਰ ਮੁਸਲਮਾਨ ਰਹਿੰਦੇ ਸੀ। ਤੇ ਜੇ ਦੇਖਿਆ ਜਾਵੇ ਆਰਥਿਕ ਪੱਖ ਤੋਂ ਬੜਾ ਮਜ਼ਬੂਤ ਸੀ ਇਹ ਸ਼ਹਿਰ। ਉਹਦਾ ਕਾਰਨ ਕਿ ਦਿੱਲੀ ਤੋਂ ਲਾਹੌਰ ਨੂੰ ਜਾਣ ਵਾਲੀ ਇਹ ਜਰਨੈਲੀ ਸੜਕ ਦੇ ਉੱਤੇ ਸੀ, ਤੇ ਜਿਹੜੇ ਸ਼ਹਿਰ ਮੇਨ ਰੋਡਾਂ ਦੇ ਉੱਤੇ ਹੁੰਦੇ ਆ ਨਾ ਉਹ ਅਮੀਰ ਹੁੰਦੇ ਆ, ਉੱਥੇ ਆਵਾਜਾਈ ਦੇ ਸਾਧਨ ਜ਼ਿਆਦਾ ਹੋਣ ਦਾ ਕਰਕੇ। ਤੇ ਗੁਰੂ ਪਿਆਰਿਓ ਵੈਸੇ ਵੀ ਸਰਕਾਰਾਂ ਨੂੰ ਟੈਕਸ ਵੱਧ ਆਉਂਦੇ, ਚੁੰਗੀਆਂ ਵੱਧ ਲੱਗਦੀਆਂ ਹੁੰਦੀਆਂ, ਸੋ ਇਸ ਕਰਕੇ ਇੱਥੇ ਅਮੀਰ ਲੋਕ ਰਹਿੰਦੇ ਸੀ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਥੇ ਸਰਹੰਦ ਨੂੰ ਫਤਿਹ ਕੀਤਾ, ਇਹਨੂੰ ਢਾਇਆ, ਇਹਦਾ ਖੁਰਾ ਖੋਜ ਮਟਾਇਆ, ਉੱਚੇ ਉੱਚੇ ਕਿਲੇ ਮਹਿਲ ਅਟਾਰੀਆਂ ਜਿਹੜੇ ਸੀ ਉਹ ਫਰਨਾ ਕਰਕੇ ਰੱਖ ਦਿੱਤੇ, ਤੇ ਨਾਲ ਇੱਕ ਗੱਲ ਸੀ ਕਿ ਉਹਨੇ ਧਾਰਮਿਕ ਅਸਥਾਨਾਂ ਨੂੰ ਛੇੜਿਆ ਨਹੀਂ ਸੀ, ਕਿਸੇ ਮਸਜਿਦ ਨੂੰ ਨਹੀਂ ਸੀ ਛੇੜਿਆ। ਗੁਰੂ ਪਿਆਰਿਓ ਬਾ ਕਮਾਲ, ਦੁਸ਼ਮਣੀ ਕਿਸੇ ਦੀ ਕਿਸੇ ਨਾਲ ਹੋਵੇ, ਲੇਕਿਨ ਇੱਥੇ ਬਹਾਨੇ ਬਣਾਏ ਜਾਂਦੇ ਨੇ ਕਿ ਧਾਰਮਿਕ ਅਸਥਾਨਾਂ ਦੇ ਉੱਤੇ ਹਮਲੇ ਕਰਕੇ ਅਗਲਿਆਂ ਦੀ ਅਣਖ ਨੂੰ ਵੰਗਾਰਿਆ ਜਾਂਦਾ ਔਰ ਜਲੀਲ ਕਰਨ ਦਾ ਯਤਨ ਕੀਤਾ ਜਾਂਦਾ ਔਰ ਦੇਖਿਆ ਜਾਂਦਾ ਵੀ ਇਹਨਾਂ ਦੇ ਧਰਮ ਦੇ ਉੱਤੇ ਹਮਲਾ ਕਰਕੇ ਦੇਖੋ ਇਹ ਕੌਮ ਕਿੰਨੀ ਕੁ ਜਿਉਂਦੀ ਹੈ, ਕਿੰਨੀ ਕੁ ਜਾਗਦੀ ਹੈ, ਔਰ ਇਹਨਾਂ ਵਿੱਚ ਕਿੰਨੀ ਕੁ ਅਣਖ ਬਚੀ ਹੈ। ਹੁਣ ਗੁਰੂ ਪਿਆਰਿਓ ਤੁਹਾਡੇ ਧਾਰਮਿਕ ਅਸਥਾਨਾਂ ਦੇ ਉੱਤੇ ਦੁਸ਼ਮਣਾਂ ਨੇ, ਭਾਰਤ ਦੀ ਹਕੂਮਤ ਨੇ ਹਮਲਾ ਕੀਤਾ, ਇਹ ਹਮਲਾ ਕਰਨ ਦਾ ਮਤਲਬ ਇਹੀ ਸੀ ਜੂਨ 1984 ਵੀ ਇਹ ਕੌਮ ਜਾਗਦੀ ਹੈ ਕਿ ਮਰ ਚੁੱਕੀ ਹੈ, ਪਰ ਤੁਸੀਂ ਤੁਹਾਡੀ ਕੌਮ ਨੇ ਜਿਉਂਦੇ ਹੋਣ ਦਾ ਸਬੂਤ ਦਿੱਤਾ। ਐਵੇਂ 5-6 ਮਹੀਨਿਆਂ ਦੇ ਵਿੱਚ ਉਹ ਹਮਲਾਵਰ ਭਾਰਤ ਦੀ ਉਹ ਹੁਕਮਰਾਨ ਮਹਾਰਾਣੀ ਇੰਦਰਾ ਗਾਂਧੀ, 6 ਮਹੀਨਿਆਂ ਦੇ ਵਿੱਚ ਖਾਲਸੇ ਨੇ ਜਿੱਤ ਕਰਤੀ, ਇਹ ਜਿਉਂਦਿਆਂ ਦਾ ਸਬੂਤ ਹੈ। ਤੇ ਗੁਰੂ ਪਿਆਰਿਓ ਇੱਥੇ ਬਹੁਤ ਗਿਣਤੀ ਹਿੰਦੂ ਦੀ ਹੈ,
ਭਾਰਤ ਦੇ ਵਿੱਚ ਦੋ ਨੰਬਰ ਤੇ ਆਉਂਦਾ ਹੈ ਮੁਸਲਮਾਨ, ਔਰ ਉੱਥੇ ਦੇ ਭਾਰਤ ਦੇ ਬਹੁ ਗਿਣਤੀ ਹੁਕਮਰਾਨਾਂ ਨੇ, ਹੁਣ ਤੁਸੀਂ ਤਾਂ ਆਪਣੀ ਜਾਗਦੀ ਜ਼ਮੀਰ ਦਾ ਸਬੂਤ ਦੇ ਦਿੱਤਾ, ਔਰ ਉਹਨਾਂ ਨੇ ਦੂਸਰੇ ਧਰਮ ਭਾਵ ਇਸਲਾਮ ਵਾਲਿਆਂ ਨੂੰ ਵੀ ਦੇਖਿਆ, ਇਹਨਾਂ ਨੂੰ ਟੋਹ ਕੇ ਦੇਖੀਏ ਕਿੰਨੇ ਕੁ ਜੀਂਦੇ ਨੇ। ਔਰ ਗੁਰੂ ਪਿਆਰਿਓ 25% ਆਬਾਦੀ ਹੈ ਉਹਨਾਂ ਦੀ, ਤੁਹਾਡੀ 2% ਹੈ, ਮੁਸਲਮਾਨਾਂ ਦੀ 25% ਆਬਾਦੀ ਹੈ, ਬਹੁਤ ਗੁਰੂ ਪਿਆਰਿਓ ਉਹਨਾਂ ਦੀ ਆਬਾਦੀ ਕੋਈ ਥੋੜੀ ਨਹੀਂ ਹੁੰਦੀ 25%। ਔਰ ਉਹਨਾਂ ਹੁਕਮਰਾਨਾਂ ਨੇ ਬਹੁ ਗਿਣਤੀ ਨੇ ਉਹਨਾਂ ਦੀ ਬਾਬਰੀ ਮਸਜਿਦ ਢਾ ਦਿੱਤੀ, ਬਾਬਰੀ ਮਸਜਿਦ ਢਾਈ, ਲੇਕਿਨ ਗੁਰੂ ਪਿਆਰਿਓ ਕੁਛ ਕੇ ਨਾ, ਉਹ ਕੁਛ ਕੇ ਨਹੀਂ, ਇਹਨੇ ਡਰਾ ਲਿਆ ਗਿਆ, ਇਹਨੇ ਉਹਨਾਂ ਨੂੰ ਦਬਾ ਲਿਆ ਗਿਆ। ਪਰ 2% ਗਿਣਤੀ ਇਹ ਮਰ ਮਿਟਣ ਵਾਲਿਆਂ ਦੀ ਕੌਮ ਹੈ, ਇਹ ਅਣਖੀਆਂ ਦੀ ਕੌਮ ਹੈ, ਇਹ ਕਿਉਂਕਿ ਇਹ ਆਪਣੇ ਗੁਰੂ ਮਹਾਰਾਜ ਦਾ ਸੰਦੇਸ਼ਾ ਪੜ੍ਹਦੇ ਨੇ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ, ਜੇ ਤਾਂ ਕਿਸ਼ਕਾਏ, ਬੰਦਿਆ ਜੇ ਤੇਰੇ ਪੱਲੇ ਤੇਰੀ ਇੱਜ਼ਤ ਨਹੀਂ ਤਾਂ ਲਾਣਤ ਹੈ ਤੇਰੇ ਜੀਣ ਦੇ, ਕੀ ਗੱਡਾ ਖੜਿਆ ਇਹੋ ਜਿਹਾ ਤੇਰੇ ਜੀਣ ਕੋਲੋਂ। ਤੇ ਗੁਰੂ ਦੇ ਪੁੱਤਾਂ ਨੂੰ ਸ਼ਹੀਦ ਕੀਤਾ ਹੋਵੇ ਤੇ ਉਸ ਕੌਮ ਦੇ ਯੋਧੇ ਆਪਣੇ ਭਰਾਵਾਂ ਦਾ ਬਦਲਾ ਨਾ ਲੈ ਸਕਦੇ ਹੋਣ, ਇਹ ਤੇ ਗੱਲ ਬਣਦੀ ਨਹੀਂ ਨਾ, ਬਦਲਾ ਲਿਆ। ਔਰ ਇੱਥੇ ਰਾਜ ਇੱਕ ਪੈਦਾ ਕੀਤਾ, ਸਿੱਖ ਰਾਜ, ਪਹਿਲਾ ਸਿੱਖ ਰਾਜ, ਔਰ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ। ਉਹਨਾਂ ਨੇ ਸਰਹੰਦ ਨੂੰ ਆਪਣੀ ਰਾਜਧਾਨੀ, ਹੁਣ ਸਾਰੇ ਪਰਗਣੇ ਜਿੱਤ ਲੈ ਗਏ, ਸਾਰੇ ਪਰਗਣੇ ਇਸ ਸਰਹੰਦ ਦੇ ਆਲੇ ਦੁਆਲੇ, ਵੱਡਾ ਇਹਨਾਂ ਦਾ ਲੀਡਰ ਜਿਹੜਾ ਸੀ ਨਾ ਸੂਬੇਦਾਰ, ਸਰਹੰਦ ਦੇ ਵਿੱਚ ਸੀ, ਵੱਡੀ ਰਾਜਧਾਨੀ ਇਹਨਾਂ ਦੀ ਇੱਥੇ ਸੀ। ਤੋ ਗੁਰੂ ਪਿਆਰਿਓ ਇਹਨਾਂ ਦੀ ਵੱਡੀ ਰਾਜਧਾਨੀ ਜਿੱਤ ਲਈ ਗਈ ਔਰ ਉੱਥੇ ਵੀ ਆਪਣਾ ਰਾਜ ਕਾਇਮ ਕੀਤਾ। ਪਰ ਬਾਬਾ ਬੰਦਾ ਸਿੰਘ ਸੂਰ ਦੂਰ ਆਉਂਦੇ ਸੀ, ਉਹਨਾਂ ਨੇ ਸਰਹੰਦ ਨੂੰ ਆਪਣੀ ਰਾਜਧਾਨੀ ਨਹੀਂ ਬਣਾਇਆ। ਮੁਖਲਸ ਕਰ ਲਾਗੇ ਇੱਕ ਮੁਖਲਸ ਖਾਂ ਦਾ ਕਿਲਾ ਬਣਿਆ ਹੋਇਆ ਸੀ, ਉਸ ਮੁਖਲਸ ਖਾਂ ਦੇ ਕਿਲੇ ਦੇ ਉੱਤੇ ਕਬਜ਼ਾ ਕਰਕੇ ਉਹਦਾ ਨਾਂ ਰੱਖਿਆ ਲੋਹਗੜ੍ਹ। ਲੋਹਗੜ੍ਹ ਦੇ ਵਿੱਚ ਗੁਰੂ ਕੇ ਖਾਲਸੇ ਨੇ ਆਪਣੇ ਖਾਲਸਾਈ ਨਿਸ਼ਾਨ ਚੁਲਾਏ ਤੇ ਸਤਸੰਗ ਜੀ ਪਹਿਲਾ ਸੂਬੇਦਾਰ, ਸਾਡੀ ਸਿੱਖ ਕੌਮ ਦਾ ਪਹਿਲਾ ਸੂਬੇਦਾਰ ਬਾਬਾ ਬਾਜ ਸਿੰਘ ਜੀ ਬਣਿਆ। ਇੱਕ ਨਿਆਂ ਦੀਆਂ ਗੱਲਾਂ ਲੋਕਾਂ ਦੇ ਨਾਲ ਲੱਗੀਆਂ ਹੋਣ, ਭਾਵੇਂ ਉਹ ਮੁਸਲਮਾਨ ਸੀ ਭਾਵੇਂ ਉਹ ਹਿੰਦੂ ਸੀ। ਔਰ ਧੜਾਧੜ ਬਾਬਾ ਜੀ ਦੇ ਪਾਸੋਂ ਅੰਮ੍ਰਿਤ ਛਕ ਕੇ ਇਲਾਕੇ ਦੇ ਲੋਕ ਜਿਹੜੇ ਸਨ, ਚਾਹੇ ਉਹ ਹਿੰਦੂ ਸੀ, ਉਹਨਾਂ ਵਿੱਚ ਬਹੁਤ ਸਾਰੇ ਮੁਸਲਮਾਨ ਵੀ ਧੜਾਧੜ ਜਿਹੜੇ ਸੀ ਉਹ ਸਿੱਖੀ ਦੇ ਵਿੱਚ ਆਉਣ ਲੱਗ ਪਏ। ਔਰ ਜਿਹਨਾਂ ਲੋਕਾਂ ਦੇ ਨਾਲ, ਜਿਹਨਾਂ ਹਿੰਦੂਆਂ ਦੇ ਨਾਲ ਵਧੀਕੀਆਂ ਕੀਤੀਆਂ ਹੋਈਆਂ ਸੀ ਮੁਸਲਮਾਨਾਂ ਨੇ, ਉਹ ਤੇ ਜ਼ਿਆਦਾ ਹੀ ਅੱਗੇ ਹੋ ਕੇ ਗੁਰੂ ਦੇ ਸਿੰਘ ਬਣ ਕੇ ਫਿਰ ਉਹ ਵੀ ਆਪਣੇ ਬਦਲੇ ਲਏ ਉਹਨਾਂ ਨੇ। ਗੁਰੂ ਪਿਆਰਿਓ ਹਰੇਕ ਬੰਦਾ ਕੀਲੇ ਦੇ ਜੋੜ

ਨਾ ਸੀ ਭਾਈ ਤੂੰ ਇੰਨੀ ਜ਼ਮੀਨ ਵਾ ਤੇ ਇੰਨਾ ਟੈਕਸ ਜਗੀਰਦਾਰ ਨੂੰ ਦੇ ਕੇ ਤੇ ਮਾੜੀ ਮੋਟੀ ਜਿੰਨਾ ਕੁ ਤੇਰਾ ਬਚਦਾ ਤੂੰ ਉਹਦੇ ਨਾਲ ਆਪਣਾ ਪਰਿਵਾਰ ਪਾਲ ਸਕਦਾ। ਔਰ ਬਾਬਾ ਬੰਦਾ ਸਿੰਘ ਪਹਿਲੇ ਏਦਾਂ ਦੇ ਹਾਕਮ ਹੋਏ, ਪਹਿਲੇ ਏਦਾਂ ਦੇ ਬਾਦਸ਼ਾਹ ਹੋਏ ਜਿਹਨਾਂ ਨੇ ਇਹ ਜਗੀਰਦਾਰੀ ਸਿਸਟਮ ਨੂੰ ਖਤਮ ਕਰਕੇ ਤੇ ਕਿਸਾਨਾਂ ਨੂੰ ਜਿਹਨਾਂ ਜ਼ਮੀਨਾਂ ਤੇ ਉਹਨਾਂ ਦੇ ਹੱਕ ਸੀ, ਜਿਹਨਾਂ ਦੇ ਉੱਤੇ ਉਹ ਵਾਹੀ ਖੇਤੀ ਕਰਦੇ ਸਨ, ਉਹਨਾਂ ਨੂੰ ਮੁਕੰਮਲ ਤੌਰ ਤੇ ਉਹਨਾਂ ਦੇ ਨਾਂ ਰਜਿਸਟਰੀਆਂ ਕਰ ਦਿੱਤੀਆਂ ਗਈਆਂ। ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਪਹਿਲਾ ਹੱਕ ਲੈ ਕੇ ਦਿੱਤਾ ਸੀ। ਇਦੋਂ ਪਹਿਲਾਂ ਨਹੀਂ, ਜਿੰਨੀ ਵਾਹੀ ਕਰਦੇ ਸੀ ਉਹਦਾ ਤੁਸੀਂ ਜੱਜੀਆਂ ਦਿੰਦੇ ਸੀ, ਉਹ ਨਾਂ ਤੁਹਾਡੇ ਨਹੀਂ ਸੀ, ਪਰ ਜ਼ਮੀਨ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੇ ਉਹਨਾਂ ਕਿਸਾਨਾਂ ਦੇ ਨਾਵਾਂ ਦੇ ਉੱਤੇ ਕਰ ਦਿੱਤੀ ਜਿਹੜੇ ਵਾਹੀ ਕਰਦੇ ਸਨ। ਸੋ ਗੁਰੂ ਪਿਆਰਿਓ, ਅੱਜ ਪੰਜਾਬ ਦੇ ਵਿੱਚ ਬਹੁਤ ਆਵਾਜ਼ਾਂ ਉੱਠਦੀਆਂ ਨੇ, ਬਹੁਤ ਉਹ ਏਦਾਂ ਦੇ ਕਬੀਲੇ ਨੇ। ਦਰਅਸਲ ਗੁਰੂ ਪਿਆਰਿਓ, ਇਹ ਸਰਕਾਰਾਂ ਦੇ ਚੱਕੇ ਚਕਾਏ ਹੁੰਦੇ ਆ ਤੇ ਗੱਲਾਂ ਕਰ ਰਹੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਤੇ ਜ਼ਮੀਨਾਂ ਦਿੱਤੀਆਂ ਹੀ ਨਹੀਂ, ਕੁਝ ਕਬੀਲੇ ਨੇ। ਹੁਣ ਤੁਹਾਡਾ ਜੱਟਵਾਦ ਉਹਨਾਂ ਨੂੰ ਚੁੱਭਦਾ ਹੈ, ਹੁਣ ਤੁਹਾਡੀ ਸਿੱਖੀ ਉਹਨਾਂ ਨੂੰ ਚੁੱਭਦੀ ਹੈ। ਕਹਿੰਦੇ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਇਹਨਾਂ ਦੇ ਉੱਤੇ ਆ, ਸਭ ਕਾਜੇ। ਜੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਉੱਥੇ ਜੱਟਾਂ ਦੇ ਕਬਜ਼ੇ ਆ। ਸੋ ਗੁਰੂ ਪਿਆਰਿਓ, ਕੁਦਰਤੀ ਗੱਲ ਹੈ, ਜਿੱਥੇ ਬਹੁ ਗਿਣਤੀ ਹੋਵੇ ਉੱਥੇ ਉਹਨਾਂ ਦੇ ਕਬਜ਼ੇ ਹੁੰਦੇ ਆ, ਜਿੱਥੇ ਵੋਟਾਂ ਦਾ ਸਿਸਟਮ ਹੈ, ਔਰ ਜਿੱਥੇ ਵੋਟ ਜ਼ਿਆਦੀ ਹੈ ਉੱਥੇ ਉਹਨਾਂ ਦਾ ਅਧਿਕਾਰ ਹੁੰਦਾ। ਤੇ ਸਤਸੰਗ ਜੀ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਪੰਜਾਬ 'ਚੋਂ ਵੋਟਾਂ ਘੱਟਦੀਆਂ ਜਾਂਦੀਆਂ ਤੇ ਹਾਲਾਤ ਬਣਦੇ ਆ ਕਿ ਉੱਥੇ ਬਿਹਾਰੀਆਂ ਦਾ ਹੱਕ ਕਬਜ਼ਾ ਹੋ ਜਾਣਾ, ਇਹ ਤੇ ਬਦਲਦਾ ਹੀ ਰਹਿੰਦਾ। ਔਰ ਜਿਹੜੇ ਲੋਕ ਕਹਿੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਨਹੀਂ ਦਿੱਤੀਆਂ, ਇਕੱਲੇ ਜੱਟਾਂ ਨੂੰ ਦਿੱਤੀਆਂ, ਉਹ ਨਹੀਂ ਭਰਾਵੋ, ਆਪਣੇ ਪੁਰਖਿਆਂ ਨੂੰ ਪੁੱਛ ਕੇ ਦੇਖੋ, ਜ਼ਮੀਨਾਂ ਉਹਨਾਂ ਨੂੰ ਵੀ ਦਿੱਤੀਆਂ ਸੀ ਪਰ ਜਦੋਂ ਵੇਚ ਵੱਟ ਲਈਆਂ ਫਿਰ ਕੀ ਕੀਤਾ ਜਾਵੇ, ਫਿਰ ਉਹਨਾਂ ਨੇ ਕੀ ਕਹਿਣਾ ਸੀ, ਬਾਬਾ ਬੰਦਾ ਸਿੰਘ ਬਹਾਦਰ ਕੀ ਕਰਦਾ। ਬਹੁਤ ਸਾਰੇ ਐਸੇ ਸੱਜਣ ਸਨ ਜਿਹਨਾਂ ਨੇ ਆਪਣੀਆਂ ਜ਼ਮੀਨਾਂ ਵੇਚ ਵੱਟ ਲਈਆਂ, ਜਾਂ ਉਹ ਹੋਰ ਕੰਮ ਕਰਦੇ ਹੋਣਗੇ, ਕਿਸਾਨੀ ਛੱਡ ਕੇ ਹੋਰ ਕੰਮ ਕਰਦੇ ਹੋਣਗੇ। ਸੋ ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣ ਜਿਹੜੀ ਹੈ ਨਾ, ਉਹ ਕਿਸਾਨ ਕਦੀ ਵੀ ਨਹੀਂ ਭੁੱਲ ਸਕਦੇ, ਐਸਾ ਬਹਾਦਰ ਸੂਰਮਾ। ਹੁਣ ਗੁਰੂ ਪਿਆਰਿਓ, ਉਸ ਵੇਲੇ ਪੰਜਾਬ ਸਾਰੇ ਭਾਰਤ ਦੇ ਵਿੱਚ ਇਸ ਗੱਲ ਦੀ ਰੌਲੀ ਪੈ ਗਈ ਕਿ ਪੰਜਾਬ ਦੇ ਵਿੱਚ ਗੁਰੂ ਕੇ ਖਾਲਸੇ ਦਾ ਰਾਜ ਹੋ ਗਿਆ, ਬਾਬਾ ਬੰਦਾ ਸਿੰਘ ਬਹਾਦਰ ਬਾਦਸ਼ਾਹ ਬਣ ਗਿਆ। ਤੇ ਉਸ ਵੇਲੇ ਹਿੰਦੁਸਤਾਨ ਦਾ ਹੁਕਮਰਾਨ ਬਹਾਦਰ ਸ਼ਾਹ, ਇਹ ਗੱਲ ਕਿੱਥੋਂ ਜਰੀ ਜਾਂਦੀ ਸੀ, ਛੋਟੇ ਛੋਟੇ ਬਹੁਤ ਸਾਰੇ ਹਮਲੇ ਕੀਤੇ ਪਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਤਿਹ ਨਾ ਕਰ ਸਕਿਆ। ਆਖਰ 7 ਲੱਖ ਫੌਜ ਲੈ ਕੇ ਲੋਹਗੜ੍ਹ ਨੂੰ ਘੇਰਾ ਪਾ ਲੈਂਦਾ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਪਰਿਵਾਰ ਨੂੰ, ਛੋਟੇ ਜਿਹੇ ਦਸਤੇ ਨੂੰ ਲੈ ਕੇ ਤੇ ਉੱਧਰ ਪਹਾੜੀਆਂ ਵੱਲੋਂ ਨਿਕਲ ਜਾਂਦਾ ਹੈ, ਹਿਮਾਚਲ ਦੀਆਂ ਪਹਾੜੀਆਂ ਵੱਲ। ਔਰ ਉੱਥੇ ਚੰਬੇ ਦੇ ਰਾਜੇ ਦੀ ਭਤੀਜੀ ਸੁਸ਼ੀਲ ਕੌਰ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਾਦੀ ਹੁੰਦੀ ਹੈ। ਹੁਣ ਗੁਰੂ ਪਿਆਰਿਓ, ਬਹੁਤ ਸਾਰੇ ਕਈ ਵਾਰ ਇਲਜ਼ਾਮ ਲਾਏ ਜਾਂਦੇ, ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਦਾਇਤ ਕੀਤੀ ਸੀ ਬਈ ਤੂੰ ਵਿਆਹ ਨਹੀਂ ਕਰਾਉਣਾ। ਗੁਰੂ ਪਿਆਰਿਓ, ਕਿਉਂ ਨਹੀਂ ਕਰਾਉਣਾ? ਗ੍ਰਸਤੀ ਹੋਣ ਦਾ ਅਧਿਕਾਰ ਸਭ ਨੂੰ ਗੁਰੂ ਮਹਾਰਾਜ ਜੀ ਨੇ ਦਿੱਤਾ ਸੀ, ਇਹ ਵਹਿਮ ਭੁਲਾਏ ਗਏ, ਇਹ ਬਾਬਾ ਜੀ ਦੇ ਐਵੇਂ ਪ੍ਰਾਪੋਗੰਡਾ ਕੀਤਾ ਗਿਆ ਵੀ ਗੁਰੂ ਮਹਾਰਾਜ ਜੀ ਦੀ ਮਰਜ਼ੀ ਦੇ ਖਿਲਾਫ ਉਹਨਾਂ ਨੇ ਸ਼ਾਦੀ ਕਰਵਾ ਲਈ ਤੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਏਦਾਂ ਸ਼ਹਾਦਤ ਆਈ। ਨਹੀਂ ਗੁਰੂ ਪਿਆਰਿਓ, ਏਦਾਂ ਦਾ ਕੋਈ ਨਹੀਂ, ਇਹ ਪ੍ਰਾਪੋਗੰਡੇ ਕੀਤੇ ਜਾਂਦੇ ਨੇ। ਸੋ ਇਸ ਤਰ੍ਹਾਂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਉੱਧਰ ਹਿਮਾਚਲ ਵੱਲ ਨੂੰ ਤੇ ਕੁਝ ਸਮੇਂ ਬਾਅਦ ਆ ਕੇ ਤੇ ਇੱਧਰ ਪੰਜਾਬ ਦੇ ਅੰਦਰ ਬਟਾਲੇ ਦੇ ਲਾਗੇ ਕਲਾਨੌਰ, ਇੱਥੇ ਇੱਕ ਬਾਬਾ ਬੰਦਾ ਸਿੰਘ ਬਹਾਦਰ ਕਿਲ੍ਹਾ ਬਣਾਉਣ ਲੱਗ ਪਿਆ ਤੇ ਹਕੂਮਤ ਨੂੰ ਪਤਾ ਲੱਗਾ, ਉਹਨਾਂ ਨੇ ਆ ਕੇ ਘੇਰਾ ਪਾ ਲਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਲਾਗੇ ਇੱਕ ਕੱਚੀ ਜੀ ਗੜੀ ਸੀ, ਉਹਨੂੰ ਗੁਰਦਾਸ ਨੰਗਲ ਦੀ ਗੜੀ ਆਖਿਆ ਜਾਂਦਾ ਗੁਰਦਾਸਪੁਰ ਦੇ ਵਿੱਚ, ਔਰ ਉਹਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਉਹਦੀ ਪਨਾਹ ਲੈਂਦੇ ਨੇ, ਕੱਚੀ ਜੀ ਹਵੇਲੀ ਸੀ। ਤੇ ਸਤਸੰਗ ਜੀ, ਫਿਰ ਮੁਗਲੀਆ ਹਕੂਮਤ ਬਾਬਾ ਬੰਦਾ ਸਿੰਘ ਤੇ ਉਹਦੇ ਸਾਥੀਆਂ ਨੂੰ ਘੇਰਨ ਵਾਸਤੇ ਜਿਵੇਂ ਹਕੂਮਤ ਆ ਕੇ ਘੇਰਾ ਪਾਉਂਦੀ ਹੈ ਤੇ ਉੱਥੇ ਫਿਰ ਕੀ ਕੁਝ ਹੁੰਦਾ ਹੈ, ਢਾਡੀ ਜੱਥਾ ਤੁਹਾਡੇ ਨਾਲ ਕਿਉਂ ਕਹਿਣ ਦਾ ਜੱਥਾ।

ਲਾਹੌਰ ਦਾ ਸੂਬੇਦਾਰ ਅਬਦੁਲ ਸਮਦ ਖਾਨ ਸੀ। ਦਿੱਲੀ ਵੱਲੋਂ ਹੁਕਮ ਹੋਇਆ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਪਿੱਛਾ ਕੀਤਾ ਜਾਵੇ, ਉਹਨੂੰ ਜਿਉਂਦਾ ਜਾਂ ਮੁਰਦਾ ਦਿੱਲੀ ਪੇਸ਼ ਕੀਤਾ ਜਾਵੇ। ਹੁਣ ਗੁਰੂ ਪਿਆਰਿਓ, ਗਿਣਤੀ ਦੇ ਯੋਧੇ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਨੇ, ਔਰ ਇੱਧਰ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ। ਜਿੱਦਾਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੂੰ ਗ੍ਰਿਫਤਾਰ ਕਰਨ ਵਾਸਤੇ ਫੌਜ ਆਈ ਸੀ, ਇੱਦਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨ ਵਾਸਤੇ ਦਿੱਲੀ ਵੱਲੋਂ ਫੌਜ ਆਈ ਹੈ। ਜੰਗ ਹੋਈ ਹੈ ਔਰ ਇਹਦੇ ਵਿੱਚ ਅਬਦੁਲ ਸਮਦ ਖਾਨ ਦਾ ਸਾਥ ਦੇ ਰਹੇ ਸਨ ਜਰਨੈਲ ਕਮਰਦੀਨ, ਮੁਹੰਮਦ ਖਾਂ, ਬਾਈ ਧਾਰ ਦੇ ਰਾਜਿਆਂ ਦੇ ਵਿੱਚੋਂ ਗੋਪਾਲ ਚੰਦ, ਭੀਮ ਸਿੰਘ ਕਟੋਚੀਆ ਅਤੇ ਹੋਰ ਬਹੁਤ ਸਾਰੇ, ਏਮਨਾਬਾਦ ਦਾ ਸਰਦਾਰ, ਗੁਜਰਾਤ ਦਾ ਸਰਦਾਰ, ਇਹ ਜਰਨੈਲ ਇਹ ਫੌਜਾਂ ਦੇ ਫੌਜਦਾਰ ਸਨ, ਔਰ ਬੇਅੰਤ ਹੋਰ ਸਰਦਾਰ ਜਿਹੜੇ ਸਨ ਇਹ ਅਬਦੁਲ ਸਮਦ ਖਾਂ ਦਾ ਸਾਥ ਦੇ ਰਹੇ ਸੀ। ਤੇ ਗੜੀ ਦੇ ਅੰਦਰੋਂ ਗੁਰੂ ਕੇ ਖਾਲਸੇ ਬਾਹਰ ਦੁਸ਼ਮਣਾਂ ਦੇ ਢੇਰ ਲਗਾ ਰਹੇ ਸਨ, ਅੰਦਰੋਂ ਤੀਰਾਂ ਨਾਲ ਬੰਦੂਕਾਂ ਨਾਲ ਵੱਧ ਤੋਂ ਵੱਧ ਦੁਸ਼ਮਣ ਦਾ ਬੁਰਾ ਹਾਲ ਕਰ ਦਿੱਤਾ। ਸਤਸੰਗ ਜੀ, ਹੁਣ ਦੁਸ਼ਮਣ ਭੱਜਣ ਵਾਸਤੇ ਬਿਲਕੁਲ ਤਿਆਰ ਹੋ ਚੁੱਕਾ ਸੀ ਵੀ ਅਸੀਂ ਜਿੱਦਾਂ ਅਨੰਦਪੁਰ ਨੂੰ ਘੇਰਾ ਪਾਈ ਰੱਖਿਆ ਸੀ ਗੁਰੂ ਸਾਹਿਬ ਨੂੰ ਅਸੀਂ ਜਿੱਤ ਨਹੀਂ ਸਕੇ, ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿੱਤਣਾ ਬੜਾ ਮੁਸ਼ਕਲ ਹੈ। ਪਰ ਗੁਰੂ ਪਿਆਰਿਓ, ਸੀ ਆਈ ਡੀ ਵਾਲੇ ਨੇ ਆਖਿਆ ਕਿ ਬਾਬਾ ਬੰਦਾ ਸਿੰਘ ਦੇ ਕੋਲੋਂ ਅੰਦਰੋਂ ਅਨਾਜ ਖਤਮ ਹੋ ਗਿਆ, ਉਹਨਾਂ ਕੁਝ ਖਾਣ ਪੀਣ ਲਈ ਨਹੀਂ ਰਹਿ ਗਿਆ, ਘੋੜਿਆਂ ਵਾਸਤੇ ਕੋਈ ਖੁਰਾਕ ਨਹੀਂ ਰਹਿ ਗਈ। ਤੇ ਇਹ ਸੱਚ ਸੀ ਗੁਰੂ ਪਿਆਰਿਓ, ਇਹੋ ਜਿਹਾ ਸਮਾਂ ਆਇਆ ਜਦੋਂ ਅਨਾਜ ਪਾਣੀ ਮੁੱਕ ਗਿਆ, ਖਾਣ ਵਾਸਤੇ ਜੋ ਆਟਾ ਦਾਣਾ ਸੀ ਜਿੰਨਾ ਕੁ ਜਮਾ ਸਟੋਰ ਕੀਤਾ ਸੀ, ਹੁਣ ਬਾਹਰੋਂ ਤੇ ਕਿਤੇ ਆ ਨਹੀਂ ਸਕਦਾ, ਅੰਦਰ ਸਟੋਰ ਕੀਤਾ ਹੋਇਆ ਕਿੰਨਾ ਕੁ ਸਮਾਂ ਕੱਢ ਸਕਦਾ ਸੀ, 6-7 ਮਹੀਨੇ ਗੜੀ ਨੂੰ ਘੇਰਾ ਪਿਆ ਹੋ ਗਿਆ ਸੀ। ਮੁੱਕ ਗਿਆ ਅਨਾਜ, ਮੁੱਕ ਗਿਆ ਜਿਹੜੇ ਕੋਈ ਦਰਖਤ ਸਨ ਅੰਦਰ, ਉਹਨਾਂ ਕਹਿੰਦੇ ਦਰਖਤਾਂ ਦੇ ਪੱਤਿਆਂ ਨੂੰ ਉਬਾਲ ਕੇ ਖਾਧਾ ਵਿਚਾਰਿਆਂ ਨੇ, ਫਿਰ ਦਰਖਤਾਂ ਦੇ ਛਿੱਲੜ ਲਾ ਲਾ ਕੇ ਖਾਧੇ, ਇੱਥੋਂ ਤੱਕ ਕਿ ਉਹਨਾਂ ਦੇ ਗੁਰੂ ਪਿਆਰਿਓ ਜੀਵਨ ਦੇ ਆਖਰੀ ਜਿਹੜੇ ਮਿੱਤਰ ਹੁੰਦੇ ਸਨ ਨਾ, ਆਖਰ ਤੱਕ ਜਿਹਨਾਂ ਦੀ ਨਿਭਦੀ ਸੀ, ਘੋੜਿਆਂ ਦਾ ਸ਼ਿਕਾਰ ਕਰਕੇ ਵੀ ਗੁਰੂ ਕੇ ਖਾਲਸੇ ਨੂੰ ਇੱਥੇ ਖਾਣਾ ਪਿਆ ਆਪਣੇ ਪੇਟ ਦੀ ਪੂਰਤੀ ਵਾਸਤੇ। ਹੁਣ ਸਤਸੰਗ ਜੀ, ਅੰਦਰ ਦੋ ਧਿਰਾਂ ਬਣ ਜਾਂਦੀਆਂ ਨੇ, ਦੋ ਦਲ ਬਣ ਜਾਂਦੇ ਨੇ, ਇੱਕ ਬਾਬਾ ਵਿਨੋਦ ਸਿੰਘ ਤੇ ਦੂਜਾ ਬਾਬਾ ਬੰਦਾ ਸਿੰਘ ਬਹਾਦਰ। ਸਰਦਾਰ ਵਿਨੋਦ ਸਿੰਘ ਆਖ ਰਿਹਾ ਹੈ ਕਿ ਬਾਬਾ ਜੀ ਆਪਾਂ ਗੜੀ ਨੂੰ ਛੱਡ ਕੇ ਨਿਕਲ ਚੱਲੀਏ, ਇੱਕ ਪਾਸੇ ਦੁਸ਼ਮਣਾਂ ਦੀ ਉਹ ਇੱਕ ਕੰਧ ਨੂੰ ਚੀਰ ਕੇ ਨਿਕਲ ਚੱਲਦੇ ਹਾਂ। ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਇਸ ਗੱਲ ਦੇ ਨਾਲ ਸਹਿਮਤ ਨਹੀਂ ਸੀ, ਕਹਿੰਦੇ ਨਹੀਂ, ਆਖਰੀ ਦਮ ਤੱਕ ਇੱਥੇ ਲੜਾਂਗੇ, ਔਰ ਜੇ ਗ੍ਰਿਫਤਾਰ ਵੀ ਹੋ ਗਏ ਤੇ ਸ਼ਹੀਦੀਆਂ ਪ੍ਰਾਪਤ ਕਰਾਂਗੇ, ਇਸ ਗੜੀ ਨੂੰ ਛੱਡ ਕੇ ਨਹੀਂ ਜਾਵਾਂਗੇ। ਇੱਥੇ ਅਣਬਣ ਹੋ ਗਈ, ਦੋਵਾਂ ਇੱਥੇ ਦੋ ਦਲ ਬਣ ਗਏ, ਅੱਧੇ ਕੁ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਤੇ ਅੱਧੇ ਕੁ ਸਰਦਾਰ ਵਿਨੋਦ ਸਿੰਘ ਦੇ ਨਾਲ। ਇੱਥੇ ਆਪਸ ਵਿੱਚ ਪੰਥ ਦੇ ਵਿੱਚ ਫੁੱਟ ਪੈ ਗਈ ਹੈ, ਆਪਸ ਵਿੱਚ ਤਕਰਾਰ ਹੋਣਾ ਸ਼ੁਰੂ ਹੋ ਗਿਆ। ਸਰਦਾਰ ਬਾਜ ਸਿੰਘ ਨੇ ਵਿੱਚ ਪੈ ਕੇ ਦੋਨਾਂ ਦੀ ਸੁਲਾਹ ਕਰਵਾਈ ਤੇ ਨਾਲ ਆਖ ਦਿੱਤਾ ਭਾਈ ਜਿਹੜੇ ਜਾਣਾ ਚਾਹੁੰਦੇ ਉਹ ਜਾ ਸਕਦੇ ਨੇ, ਜਿਹੜੇ ਰਹਿਣਾ ਚਾਹੁੰਦੇ ਉਹ ਰਹਿ ਪਏ ਨੇ। ਸਰਦਾਰ ਵਿਨੋਦ ਸਿੰਘ ਹੁਣ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਸ ਗੜੀ ਦੇ ਵਿੱਚੋਂ, ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਚਲੇ ਗਏ ਸਨ। ਤੇ ਬਾਕੀ ਬਚੇ ਹੋਏ ਸਿੰਘ ਜਿੰਨਾ ਕੁ ਉਹਨਾਂ ਦਾ ਤਾਣ ਲੱਗਦਾ ਸੀ ਲਾਇਆ, ਆਖਰੀ ਸਵਾਸਾਂ ਤੱਕ ਉਹਨਾਂ ਨੇ ਲੜਨ ਵਾਸਤੇ ਗੁਰੂ ਪਿਆਰਿਓ ਵਾਹਿਗੁਰੂ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕੀਤੀਆਂ, ਦਾਤਾ ਆਖਰੀ ਸਵਾਸਾਂ ਤੱਕ ਲੜਾਂਗੇ, ਤੂੰ ਆਪਣੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ। ਹੁਣ ਸਤਸੰਗ ਜੀ, ਲੜਾਈ ਵੱਧਦੀ ਜਾਂਦੀ ਹੈ ਔਰ ਅੰਦਰੋਂ ਸਿੰਘ ਲੜਨ ਵਾਲੇ ਨਹੀਂ ਰਹਿ ਗਏ, ਕਮਜ਼ੋਰ ਲਿੱਸੇ, ਔਰ ਘੋੜੇ ਮਰਨੇ ਸ਼ੁਰੂ ਹੋ ਗਏ, ਅਸਲਾ ਮੁੱਕ ਗਿਆ, ਸਿਰਫ ਕਿਰਪਾਨਾਂ ਰਹਿ ਗਈਆਂ ਔਰ ਬੰਦੂਕਾਂ ਵਿੱਚ ਭਰਨ ਵਾਸਤੇ ਬਰੂਦ ਨਾ ਕੋਈ ਰਹਿ ਗਿਆ, ਲੜਦਿਆਂ ਲੜਦਿਆਂ ਦੀਆਂ ਕਿਰਪਾਨਾਂ ਟੁੱਟ ਗਈਆਂ, ਨੇਜੇ ਟੁੱਟ ਗਏ। ਆਖਿਰ ਇਹਨਾਂ ਮੁਗਲਾਂ ਨੇ, ਬਾਈ ਧਾਰ ਦੇ ਪਹਾੜੀ ਰਾਜਿਆਂ ਨੇ ਇੱਕ ਚਾਲ ਚੱਲੀ ਹੈ, ਬਾਬਾ ਬੰਦਾ ਸਿੰਘ ਬਹਾਦਰ ਨੂੰ ਆਖਿਆ ਕਿ ਬਾਬਾ ਜੀ ਜਾਂ ਤੇ ਤੁਸੀਂ ਆਪਣੇ ਆਪ ਨੂੰ ਗ੍ਰਿਫਤਾਰ ਕਰ ਦੇਵੋ ਤੇ ਜਾਂ ਫਿਰ ਇੱਥੋਂ ਨਿਕਲ ਜਾਵੋ,
ਜੇ ਤੁਸੀਂ ਸਰਕਾਰ ਨਾਲ ਸੁਲਾ ਕਰਕੇ ਇੱਥੋਂ ਚਲੇ ਜਾਵੋਗੇ ਤੁਹਾਨੂੰ ਪਿੰਡ ਜਗੀਰਦਾਰ ਜਾਇਦਾਦ ਦੇ ਔਰ ਰਹਿਣ ਵਾਸਤੇ ਇੱਕ ਰਾਜ ਦੇ ਦਿੱਤਾ ਜਾਵੇਗਾ, ਤੁਸੀਂ ਆਪਣਾ ਰਾਜ ਕਾਇਮ ਕਰ ਸਕੋਗੇ। ਹੁਣ ਕੋਈ ਵਿਚਾਰਾ ਦਰਅਸਲ ਰਾਜ ਦਾ ਕਰਕੇ ਨਹੀਂ ਸੀ ਨਿਕਲੇ। ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਸਾਡੇ ਨਾਲ ਕੀ ਬੀਤਣੀ ਆ। ਸੋ ਇਹ ਰਾਜ ਦੇ ਲਾਲਚ ਨੂੰ ਨਹੀਂ, ਇੱਕ ਦਿਨ ਗੁਰੂ ਕੇ ਸਿੰਘਾਂ ਨੇ ਤਕਰੀਬਨ 350 ਦੇ ਕਰੀਬ ਉਸ ਵੇਲੇ ਗੁਰੂ ਕੇ ਸਿੰਘ ਅੰਦਰ ਸਨ, ਲੜਨ ਜੋਗੇ ਨਾ ਰਹਿ ਗਏ, ਅੰਦਰੋਂ ਅਨਾਜ ਮੁੱਕ ਗਿਆ। ਤੇ ਹੁਣ ਸਾਧ ਸੰਗਤ ਜੀ, ਬਾਬਾ ਬੰਦਾ ਸਿੰਘ ਨੇ ਆਖ ਦਿੱਤਾ ਗੜੀ ਦਾ ਦਰਵਾਜ਼ਾ ਖੋਲੋ, ਆਪਾਂ ਬਾਹਰ ਨਿਕਲਾਂਗੇ। ਬਾਹਰ ਨਿਕਲਦਿਆਂ ਸਾਰ ਸਿੰਘਾਂ ਦੇ ਉੱਤੇ ਇਹ ਪਾਪੀ ਟੁੱਟ ਕੇ ਪੈ ਗਏ ਤੇ ਜਿਹੜੇ ਗ੍ਰਿਫਤਾਰ ਹੋਏ ਉਹਨਾਂ ਦੀ ਗਿਣਤੀ 300, ਇਹ 500 ਗ੍ਰਿਫਤਾਰ ਕਰ ਲਿਆ, ਇਹਨਾਂ ਦੇ ਵਿੱਚੋਂ 300 ਨਾ ਮੁਗਲਾਂ ਦੇ ਸਿਪਾਹੀਆਂ ਦੇ ਅੱਗੇ ਆਪਣਾ ਸਾਰਾ ਗੁੱਸਾ ਕੱਢਣ ਵਾਸਤੇ ਉਹਨਾਂ ਦੇ ਅੱਗੇ ਸਿੱਟ ਦਿੱਤੇ। ਇਹਨਾਂ ਦੇ ਕਹਿੰਦੇ ਆਪਣਾ ਮਨ ਮਰਜ਼ੀਆਂ ਕਰੋ, ਔਰ ਗੁਰੂ ਪਿਆਰਿਓ ਉਹਨਾਂ ਨੂੰ ਟੁਕੜੇ ਟੁਕੜੇ ਕਰਕੇ ਧਰਤੀ ਦੇ ਉੱਤੇ ਖਿਲਾਰ ਦਿੱਤਾ। 300 ਦੇ ਕਰੀਬ ਗੁਰੂ ਕੇ ਖਾਲਸੇ, ਕਿਸੇ ਨੇ ਸੀ ਤੱਕ ਨਹੀਂ ਕੀਤੀ ਉਸ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਤੇ ਗੁਰੂ ਪਿਆਰਿਓ ਫਿਰ ਜ਼ਕਰੀਆ ਖਾਨ ਅਬਦੁਲ ਸਮਦ ਖਾਨ ਦਾ ਮੁੰਡਾ ਬਾਕੀ ਬੱਚਿਆਂ ਨੂੰ ਲੈ ਕੇ ਤੇ ਲਾਹੌਰ ਵੱਲ ਨੂੰ ਰਵਾਨਾ ਹੁੰਦਾ ਹੈ। ਤੇ ਜਿਵੇਂ ਗੁਰੂ ਕੇ ਖਾਲਸੇ ਨੂੰ ਇਹ ਵਹੀਰ ਲਾਹੌਰ ਵੱਲ ਨੂੰ ਰਵਾਨਾ ਹੋਇਆ, ਸੋ ਢਾਡੀ ਜਥਾ ਉਸ ਕੁੜੀ ਦੀ ਕਵਿਤਾ ਤੁਹਾਡੇ ਨਾਲ ਇਉਂ ਪੇਸ਼ ਕਰਦਾ।

0: ਗੁਰੂ ਪਿਆਰਿਓ, ਇਹ ਪੰਜਾਬ ਦਾ ਕਾਲਾ ਦੌਰ ਸੀ। ਜਿੱਦਾਂ 1984 ਤੋਂ ਲੈ ਕੇ 90-95 ਤੱਕ ਪੰਜਾਬ ਦੇ ਵਿੱਚ ਕਾਲਾ ਦੌਰ ਰਿਹਾ, ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਮੌਕੇ ਵੀ ਪੰਜਾਬ ਦੇ ਅੰਦਰ ਇੱਕ ਕਾਲਾ ਦੌਰ ਸੀ। ਅਬਦੁਲ ਸਮਦ ਖਾਨ ਦਾ ਮੁੰਡਾ ਜ਼ਕਰੀਆ ਖਾਨ, ਇਹਨਾਂ ਨੂੰ ਗ੍ਰਿਫਤਾਰ ਕਰਕੇ, ਤਕਰੀਬਨ 300 ਦੇ ਕਰੀਬ ਸਿੰਘ ਸਨ ਜਿਉਂਦੇ, ਔਰ ਜਿਹੜੇ ਬਾਕੀ ਜਿਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਉਹਨਾਂ ਦੇ ਸਿਰ ਵੱਢ ਲੈ ਗਏ, ਨੇਜਿਆਂ ਦੇ ਉੱਤੇ ਟੰਗ ਲੈ ਗਏ, ਇਹ ਦਿੱਲੀ ਲੈ ਕੇ ਜਾਣੇ ਸੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇੱਕ ਹਾਥੀ ਦੇ ਵਿੱਚ, ਹਾਥੀ ਦੇ ਉੱਤੇ ਪਿੰਜਰਾ ਫਿੱਟ ਕਰਕੇ, ਸੰਗਲਾਂ ਦੇ ਨਾਲ ਗਲ ਦੇ ਵਿੱਚ ਤੌਂਕ ਪਾ ਕੇ, ਪੈਰਾਂ ਨੂੰ ਹੱਥੀ ਹੱਥ ਕੜੀਆਂ, ਪੈਰਾਂ 'ਚ ਬੇੜੀਆਂ ਪਾ ਕੇ, ਔਰ ਹਾਥੀ ਦੇ ਉਸ ਪਿੰਜਰੇ ਦੇ ਨਾਲ ਬੰਨ ਦਿੱਤਾ ਤੇ ਇਦਾਂ ਦਾ ਇੱਕ ਪਿੰਜਰਾ ਉਹਦੇ ਨਾਲ ਹੋਰ ਫਿੱਟ ਕੀਤਾ ਜਿਹਦੇ ਵਿੱਚ ਦੋ ਸਿਪਾਹੀ ਬੜੇ ਹੱਟੇ ਕੱਟੇ ਉਸ ਪਿੰਜਰੇ ਦੇ ਲਾਗੇ ਸਨ ਹਾਥੀ ਦੇ ਉੱਤੇ। ਕਿਉਂਕਿ ਅਜੇ ਤੱਕ ਹਕੂਮਤ ਦੇ ਮਨ ਦੇ ਵਿੱਚ ਇਹ ਡਰ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਇੱਕ ਕਰਾਮਾਤੀ ਹੈ, ਕਰਾਮਾ ਇਹਦੇ ਕੋਲ ਕਰਾਮਾਤ ਹੈ, ਕਿਉਂਕਿ ਮਾਧੋ ਦਾਸ ਵਾਲਾ ਭੈ ਹੱਲੇ ਉਹਨਾਂ ਦੇ ਮਨ ਵਿੱਚ ਸੀ ਵੀ ਇਹ ਤਖਤੇ ਪਲਟਾ ਦਿੰਦਾ ਸੀ, ਇਹ ਮੰਜੇ ਪਲਟਾ ਦਿੰਦਾ ਸੀ, ਵੀ ਇਹ ਕਰਾਮਾਤੀ ਸੀ, ਇਹ ਕਰਾਮਾਤੀ ਹੈ। 25 ਬੰਦਿਆਂ ਨੂੰ ਲੈ ਕੇ ਇਹਨੇ ਸਰਹੰਦ ਨੂੰ ਜਿੱਤ ਲਿਆ ਔਰ ਇੱਥੋਂ ਕਰਾਮਾਤ ਦੇ ਨਾਲ ਕਿਤੇ ਨਿਕਲ ਨਾ ਜਾਵੇ, ਇੱਕ ਸਿਪਾਹੀ ਇੱਕ ਪਾਸੇ ਇੱਕ ਪਾਸੇ, ਬਈ ਜੇ ਕਿਤੇ ਨਿਕਲਣ ਦਾ ਯਤਨ ਕਰੇ ਤੇ ਤੁਸੀਂ ਖੰਜਰ ਦੇ ਵਾਰ ਇਹਦੇ ਸਰੀਰ ਦੇ ਉੱਤੇ ਕਰਕੇ ਇਹਨੂੰ ਖਤਮ ਕਰ ਦੇਣਾ। ਸੋ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਹਿਲਾਂ ਲਾਹੌਰ ਲਿਜਾਇਆ ਗਿਆ, ਲਾਹੌਰ ਤੋਂ ਅੱਗੇ ਕਿਵੇਂ ਦਿੱਲੀ ਵੱਲ ਜਾਂਦੇ ਨੇ, ਰਸਤੇ ਵਿੱਚ ਕੀ ਹੁੰਦਾ, ਸਿੱਖਾਂ ਦੀ ਗਿਣਤੀ ਘੱਟ ਦੇਖ ਕੇ ਤੇ ਜ਼ਕਰੀਆ ਖਾਂ ਮਨ ਵਿੱਚ ਕੀ ਸੋਚਦਾ ਵੀ ਇੰਨਿਆਂ ਕੁ ਦੇ ਨਾਲ ਦਿੱਲੀ ਵਿੱਚੋਂ ਵਾਹ ਵਾਹ ਥੋੜੋ ਨਸੀਬ ਹੋਣੀ ਆ, ਹੋਰ ਫੜ ਲਓ ਜਿੰਨੇ ਕੁ ਪਿੰਡਾਂ ਵਿੱਚ ਕੇਸਾਂ ਦਾੜੀਆਂ ਵਾਲੇ ਸਾਰੇ ਹੀ ਫੜ ਲਓ। ਗੁਰੂ ਪਿਆਰਿਓ, ਗਿਣਤੀ ਹਜ਼ਾਰਾਂ ਦੇ ਵਿੱਚ ਕਰਕੇ, ਗੱਡੇ ਸਿਰਾਂ ਦੇ ਭਰ ਕੇ ਤੇ ਦਿੱਲੀ ਵੱਲ ਕਿਵੇਂ ਜਾਂਦਾ ਹੈ ਔਰ ਉੱਥੇ ਫਿਰ ਦਿੱਲੀ ਦੇ ਵਿੱਚ ਕਿਵੇਂ ਕਿੰਨੇ ਕਿੰਨੇ ਸਿੰਘਾਂ ਨੂੰ ਰੋਜ਼ ਕਤਲ ਕੀਤਾ ਜਾਂਦਾ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦਾ ਸਪੁੱਤਰ ਬਾਬਾ ਅਜੇ ਸਿੰਘ 24 ਸਾਲਾਂ ਦਾ, ਉਹਨਾਂ ਦੇ ਨਾਲ ਕੀ ਬੀਤਦੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਨ ਦਾ ਯਤਨ, ਵਿਸਥਾਰ ਦੇ ਨਾਲ ਥੋੜ੍ਹਾ ਜਿਹਾ ਚੱਲਣ ਦਾ ਯਤਨ ਕਰ ਰਹੇ ਹਾਂ। ਕਿਉਂਕਿ ਗੁਰੂ ਪਿਆਰਿਓ, ਜਿਹੜੇ ਇਤਿਹਾਸ ਦੇ ਤੱਥਾਂ ਨੂੰ ਨਹੀਂ ਛੋਹਿਆ ਗਿਆ ਅਸੀਂ ਉਹ ਵੀ ਤੁਹਾਡੇ ਨਾਲ ਸਾਂਝੇ ਕਰਨ ਦਾ ਯਤਨ ਕਰ ਰਹੇ ਹਾਂ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਤੁਹਾਡਾ ਸਾਥ ਚਾਹੀਦਾ ਹੈ, ਸਤਿਗੁਰ ਕਿਰਪਾ ਕਰਨ, ਤੁਹਾਡੀ ਹਾਜ਼ਰੀ ਇਸੇ ਤਰ੍ਹਾਂ ਸਤਿਗੁਰ ਪ੍ਰਵਾਨ ਕਰਦੇ ਰਹਿਣ। ਸੋ ਹੁਣ ਸਤਿਕਾਰਯੋਗ ਬੀਬੀਆਂ ਭੈਣਾਂ, ਉਹ ਵੀ ਉਹਨਾਂ ਦਾ ਜਥਾ ਵੀ ਗੁਰੂ ਸ਼ਬਦ ਪੜ੍ਹਨ ਵਾਸਤੇ ਗੁਰੂ ਦਰਬਾਰ ਵਿੱਚ ਆਇਆ। ਸੋ ਗੁਰੂ ਪਿਆਰਿਓ, ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਸਤਿਕਾਰਯੋਗ ਭੈਣਾਂ ਦਾ। ਦਰਅਸਲ ਇਹ ਆਪਣੇ ਆਪ ਦੇ ਵਿੱਚ ਵੀ ਪ੍ਰਚਾਰਕ ਨੇ ਔਰ ਇਹ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਕਰਦਾ, ਇਹਨਾਂ ਤੋਂ ਆਪਾਂ ਨੂੰ ਬਹੁਤ ਆਸਾਂ ਨੇ। ਇੱਕ ਵੱਡੀ ਆਸ ਹੈ ਕਿ ਇਹ ਆਪਣੇ ਦੋਹਤਿਆਂ ਪੋਤਿਆਂ ਨੂੰ ਗੁਰਮੁਖੀ ਸਿਖਾਉਣਗੀਆਂ, ਦੋਹਤਿਆਂ ਪੋਤਿਆਂ ਨੂੰ ਗੁਰਮੁਖੀ ਸਿਖਾਉਣਗੀਆਂ। ਭੈਣੋ, ਤਕਰੀਬਨ ਤੁਸੀਂ ਵਿਦੇਸ਼ਾਂ ਵਿੱਚ ਬੈਠਦੇ, ਸਿਰਫ ਇੰਨੀ ਕੀ ਕਈ ਵਾਰ ਬੰਦਾ ਸੋਚਦਾ ਵੀ ਚਲੋ ਅਸੀਂ ਆਪਣੇ ਨਿਆਣਿਆਂ ਨੂੰ ਬੋਲਣੀ ਸਿਖਾਤੀ ਹੈ, ਇੰਨਾ ਕੀ ਹੈ ਨਾ ਵੀ ਸਾਡੇ ਨਿਆਣੇ ਪੰਜਾਬੀ ਬੋਲ ਲੈਂਦੇ ਆ, ਪਰ ਹੁਣ ਇਕੱਲੀ ਬੋਲਿਆਂ ਗੱਲ ਨਹੀਂ ਬਣਨੀ, ਬੱਚਾ ਪੰਜਾਬੀ ਬੋਲ ਲਏਗਾ ਔਰ ਇੱਕ ਜਨਰੇਸ਼ਨ ਇੱਕ ਪੀੜ੍ਹੀ ਬੋਲ ਲੈਗੀ ਪਰ ਉਦੋਂ ਅਗਲੀ ਨੇ ਬੋਲਣੀ ਵੀ ਛੱਡ ਦੇਣੀ ਆ। ਇਹ ਗੁਰਮੁਖੀ ਸਾਨੂੰ ਪੜ੍ਹਨੀ ਆਉਣੀ ਬੜੀ ਜ਼ਰੂਰੀ ਹੈ। ਗੁਰਮੁਖੀ ਪੜ੍ਹਾਂਗੇ ਤੇ ਗੁਰਬਾਣੀ ਦਾ ਪਾਠ ਕਰਾਂਗੇ ਨਾ, ਗੁਰਮੁਖੀ ਸਾਨੂੰ ਆਉਂਦੀ ਹੋਵੇ ਪੜ੍ਹਨੀ ਤੇ ਫਿਰ ਹੀ ਅਸੀਂ ਆਪਣਾ ਇਤਿਹਾਸ ਪੜ੍ਹਾਂਗੇ। ਸੋ ਇਹ ਬਹੁਤ ਜ਼ਰੂਰੀ ਹੈ ਕਿ ਭੈਣੋ ਆਪਣੇ ਦੋਹਤਿਆਂ ਪੋਤਿਆਂ ਦੋਹਤੀਆਂ ਪੋਤੀਆਂ ਨੂੰ ਜ਼ਰੂਰ ਗੁਰਮੁਖੀ ਜਿੱਥੇ ਬੋਲਣੀ ਤੁਸੀਂ ਸਿਖਾ ਰਹੇ ਹੋ ਉੱਥੇ ਪੜ੍ਹਨੀ ਵੀ ਉਹਨਾਂ ਨੂੰ ਸਿਖਾਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ
1: ਵਾਹਿਗੁਰੂ ਦੰਡੋਤ ਵੰਦਨ ਅਨਕਵਾਰ ਸਰਬ ਕਲਾ ਸਮ

0: ਸਤਿਨਾਮ
1: ਵਾਹਿਗੁਰੂ ਵਾਹਿਗੁਰੂ
0: ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ।

0: ਦਰਸ ਤੁਹਾਰੋ, ਨਾਨਕੀ ਉਨ ਸੰਗ ਮੋਹਿ ਆਧਾਰੋ,
1: ਸੁਖਮਨੀ ਸੁਖ ਅਮਰ ਪ੍ਰਭ ਨਾਮ, ਭਗਤ ਜਨਾਂ ਕੇ ਮਨ ਵਿਸਰਾਮ ਰਹਾਓ।
0: ਪ੍ਰਭ ਕੇ ਸਿਮਰਨ ਗਰਭ ਨ ਵਸੈ, ਪ੍ਰਭ ਕੇ ਸਿਮਰਨ ਦੁਖ ਜਮ ਨਸੈ,
1: ਪ੍ਰਭ ਕੇ ਸਿਮਰਨ ਕਾਲ ਪਰਹਰੈ, ਪ੍ਰਭ ਕੇ ਸਿਮਰਨ ਦੁਸ਼ਮਣ ਟਰੈ,
0: ਪ੍ਰਭ ਸਿਮਰਤ ਕਛ ਭੀ ਅੰਨ ਲਾਗੈ, ਪ੍ਰਭ ਕੇ ਸਿਮਰਨ ਅੰਨ ਦਿਨ ਜਾਗੈ,
1: ਪ੍ਰਭ ਕੇ ਸਿਮਰਨ ਭਉ ਨ ਵਿਆਪੈ, ਪ੍ਰਭ ਕੇ ਸਿਮਰਨ ਦੁਖ ਨ ਸੰਤਾਪੈ,
0: ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਬ ਨਿਧਾਨ ਨਾਨਕ ਹਰ ਰੰਗ,
1: ਪ੍ਰਭ ਕੇ ਸਿਮਰਨ ਰਿੱਧ ਸਿੱਧ ਨਾਉ ਨਿੱਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ,
0: ਪ੍ਰਭ ਕੇ ਸਿਮਰਨ ਜਪ ਤਾ ਪੂਜਾ, ਪ੍ਰਭ ਕੇ ਸਿਮਰਨ ਬੈਂਸੇ ਦੂਜਾ,
1: ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੇ ਸਿਮਰਨ ਦਰ ਗਹਿਮਾਨੀ,
0: ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭ ਕੇ ਸਿਮਰਨ ਸੋ ਫਲ ਫਲਾ,
1: ਨਾਨਕ ਤੰਗ ਲਾਗੋ ਪਾਏ,
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ,
1: ਪ੍ਰਭ ਕੇ ਸਿਮਰਨ ਸਿਸਨਾ ਬੁਝੇ, ਪ੍ਰਭ ਕੇ ਸਿਮਰਨ ਸਭ ਕੇ ਸੁਝੇ,
0: ਪ੍ਰਭ ਕੇ ਸਿਮਰਨ ਨਹੀਂ ਜਮ ਤਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ,
1: ਪ੍ਰਭ ਕੇ ਸਿਮਰਨ ਨਾਨਕੀ ਮਲ ਜਾਏ, ਅੰਮ੍ਰਿਤ ਨਾਮ ਰਤਮੈ ਸਮਾਏ,
0: ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ,
1: ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ,
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ,
1: ਪ੍ਰਭ ਕੋ ਸਿਮਰੈ ਸੇ ਬੇਹ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ,
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਨਾਸੀ,
1: ਸਿਮਰਨ ਦੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗੇ ਰਵਾਲਾ,
0: ਪ੍ਰਭ ਕੋ ਸਿਮਰੈ ਸੇ ਪਰਿ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ,
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਵੇ,
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ,
1: ਪ੍ਰਭ ਕੋ ਸਿਮਰੈ ਤਿਨ ਅੰਧਨ ਹਨੇਰੇ, ਪ੍ਰਭ ਕੋ ਸਿਮਰੈ ਬਸੇ ਹਨੇਰੇ,
0: ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ,
1: ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਾ ਗੁਣਾ ਚੂਰੇ,
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ,
1: ਪ੍ਰਭ ਕੈ ਸਿਮਰਨ ਨੇਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ,
0: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ,
1: ਸਿਮਰੈ ਸੇ ਜਨ ਜਨ ਕੋ ਬ੍ਰਹਮਿਆ, ਨਾਨਕ ਤਿਨ ਜਨ ਸਰਨੀ ਪਿਆ,
0: ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਭੇਦ ਪਾਏ,
1: ਹਰ ਸਿਮਰਨ ਪੈਸੇ ਜਗੀ ਦਾਤੇ, ਹਰ ਸਿਮਰਨ ਨੀਚੋ ਕਟ ਜਾਤੇ,
0: ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ।

0: ਪੈ ਹਰ ਨਾਮ ਸੰਗੋਤ ਸੁਹੇਲਾ
1: ਐਸਾ ਨਾਮ ਅੰਸਲਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ
0: ਜਤ ਨਹੀਂ ਕੋਟ ਲਖਵਾਹੀ ਨਾਮ ਜਪਤ ਤਹ ਪਾਰ ਪਰਾਹੀ
1: ਅਨਕ ਵਿਗਿਆਨ ਆਇ ਸੰਘਾਰੈ ਹੜਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ
1: ਆਉ ਮਹਿਲਾ ਮਲ ਕਬੂ ਨ ਧੋਵੈ ਹੜਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜਹ ਪੈਂਡੇ ਮਹਾਂਦ ਗੁਬਾਰਾ ਹਰ ਕਾ ਨਾਮ ਸੰਗੀ ਉਜਿਆਰਾ ਜੈ ਮਹਾ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ
1: ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ
1: ਹਰ ਜਨ ਕੈ ਹਰ ਨਾਮ ਦਾਨ ਪਾਪ ਰਾਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ
1: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੋਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੈ ਨ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਾ ਸੁਨਾਹਿ ਵਿਯੋਗ

0: ਤੁਮ ਹਰ ਕੀ ਕਥਾ ਨਾਮ ਸੰਤ ਦਰਦ ਦੁੱਖ ਲੱਥਾ
1: ਨਾਮ ਕੀ ਮਹਿਮਾ ਸੰਤ ਸੰਤ ਪ੍ਰਤਾਪ ਸਭ ਨਸੈ
0: ਸੰਤ ਕਾ ਸੰਗ ਬੜ ਭਾਗੀ ਪਾਈਐ ਸੰਤ ਕੀ ਸੇਵਾ ਨਾ

0: ਸਭ ਧਿਆਨ ਖੜ ਸਾਸਰ ਸਿਮਰਤ ਪਖਿਆਨ
1: ਜੋਗ ਵਿਆਸ ਕਰਮ ਤਮ ਕਿਰਿਆ ਸਗਲ ਗਿਆ ਮਨ ਮਦੇ ਫਿਰਿਆ
0: ਅੰਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
1: ਸਰੀਰ ਕਟਾਇ ਮੈਂ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇਕ ਵਾਰ
1: ਨੌ ਖੰਡ ਪ੍ਰਿਥਵੀ ਪੈ ਚਿਰ ਜੀਵੈ ਮਾਂ ਦਾਸ ਕਬੀ ਸਰ ਜੀਵੈ
0: ਜਨ ਮਾਹੇ ਹੋ ਮਤ ਪ੍ਰਾਨ ਕਨਕ ਅਸਭ ਹੈ ਭਰਪੂਰ ਦਾਨ
1: ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਨ ਸੰਜਮ ਅਤ ਸਾਧਨ
0: ਨਿਮਖ ਨਿਮਖ ਕਰ ਸੀਰ ਕਟਾਵੇ ਤੋ ਪੀਓ ਮੈਂ ਮੇਲ ਨਾ ਜਾਵੇ
1: ਹਰ ਕੇ ਨਾਮ ਸਤ ਸਤ ਨਿਸ਼ਨਾਏ ਨਾਨਕ ਗੁਰਮੁਖ ਨਾਮ ਜਗਤ ਪਾਹੇ
0: ਮਨ ਕਾਮਨਾ ਦੇ ਤੀਰਥ ਦੇ ਛੁਟੇ ਗਰਭ ਗੁਮਾਨ ਨਾ ਮਨ ਤੇ ਹੁਟੇ
1: ਸੋਚ ਕੈ ਦਿਨ ਸੇ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
0: ਇਸ ਦੇਹੀ ਕੋ ਬਹੁਤ ਸਾਧਨਾ ਕਰੇ ਮਨ ਤੇ ਕਬੂਨ ਵਿਖਿਆ ਟਰੇ
1: ਗਲ ਤੋਵੇ ਬਹੁ ਦੇਹ ਨੀਤ ਸੁਧ ਕਾਵੋ ਕਾਚੀ ਪੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
1: ਬਹੁ ਸਿਆਨ ਜਮਕਾ ਬਹੁ ਵਿਆਪੈ ਅਨੇਕ ਜਨ ਕਰ ਤ੍ਰਿਸ਼ਨਾ ਨਾ ਧਰਾਪੈ
0: ਅਨਕੇ ਜਤਨ ਕਰ ਤ੍ਰਿਸ਼ਨ ਵੇਖ ਚਾਪਿਆ ਵੇਖ ਅਨੇਕ ਗਨੀ ਬੁਝੈ ਕੋਟ ਪਾਵ ਦਰਗੈ ਨੀ ਸਿਜੈ
1: ਛੂਟਸ ਨਾਹੀ ਉਪਰਿਆਲ ਮੋਹਿ ਵਿਆਪੈ ਮਾਇਆ ਜਾਲ
0: ਹਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ
1: ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ
0: ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹੋ ਮਸ਼ਹੂਰੈ
1: ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ
0: ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਊਚਾ
1: ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਕਟ ਕਟ ਚੀਨਾ
0: ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸਿਸ਼ਟ ਸਾਜਨਾ

ਸਦਾ ਸਦਾ ਹੈ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਜੋ ਛੱਡਣਾ ਸੋ ਅਸਥਿਰ ਕਰ ਮਾਨੇ ਜੋ ਹੋਵਨ ਸੋ ਦੂਰ ਪਰਾਨੇ ਚੰਦਨ ਲੇ ਪਿਓ ਤਾਰੇ ਧੋਏ ਗਰਤ ਪ੍ਰੀਤ ਪਸੰਦ ਸੰਗ ਹੋਏ ਤੂਤ ਪਸ਼ੂ ਕੀ ਮਾਨ ਸਜਾਤ ਲੋਕ

0: ਪਵਿੱਤਰ ਬਸੇ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ।
1: ਕੈਸੇ ਮਾਰਗ ਪਾਵੇ, ਕਰ ਗਲੇ ਹੋੜ ਨਿਭਾਵੇ।
0: ਬੁਜਾਰਤ ਬੂਜੈ ਡੋਰਾ, ਨਿਸ ਕਹੀਏ ਤੋ ਸਮਝੈ ਪੂਰਾ।
1: ਬਿਸਰ ਪਰ ਗਾਵੇ ਗੁੰਗ, ਜਤਨ ਕਰੇ ਤੋ ਬੀਸੁਰ ਭੰਗ।
0: ਵਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਆ ਉਸ ਗਵਨ।
1: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਕਰੇ।
0: ਅੰਗ ਸਹਾਈ ਸੁਹਾਵੇ ਨ ਚੀਤ, ਜੋ ਬੈਰਾਈ ਤਾ ਸੋ ਪ੍ਰੀਤ।
1: ਗੁਰੂਆ ਕੇ ਗ੍ਰਹਿ ਪਿਤਰ ਵਸੇ, ਆਨੰਦ ਕੇ ਮਾਇਆ ਰੰਗ ਰਸੈ।
0: ਕਰ ਮਨ ਹੈ ਮਨੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ।
1: ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਲੋ ਧਰੋਹ।
0: ਯਾਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰੱਖ ਲੇ ਹੋ ਆਪਣ ਕਰ ਕਰਮ।
1: ਰਾਖਲ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ।
0: ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ।
1: ਕੋਈ ਨ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ।
0: ਸਗਲ ਸਮਗਰੀ ਤੁਮਰੇ

0: ਇੱਕ ਵਸਤ ਕਰਨ ਖੁੱਟ ਗਵਾਵੇ,
1: ਇੱਕ ਪੀਣਾ ਜੇ ਦਸ ਵੀਹ ਲੇ ਤਾਂ ਮੁੜਾ ਕੋ ਕਾ ਕਰੇ,
0: ਜਿਸਾ ਕਰਸੋ ਨਹੀਂ ਚਾਰਾ ਤਾਂ ਕੋ ਕੀਜੇ ਸਦ ਨਮਸਕਾਰਾ,
1: ਜਾ ਕੇ ਮਨ ਲਾਗਾ ਪ੍ਰਮੀਠਾ ਸਰਬ ਸੁਖ ਤਾਂ ਉਹ ਮਨ ਬੂਟਾ,
0: ਜਿਸ ਜਾਨੀ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤੈਨ ਪਾਇਆ,
1: ਅਗਨ ਸਾਹਿਬ ਆਪਣੀ ਦੇ ਰਾਸ ਕਾਲ ਪੀਰ ਬਰਦੇ ਅੰਦੇ ਉਲਾਸ,
0: ਆਪਣੀ ਮਾਨ ਕਛ ਬਾਹਰ ਸਾਵਲੇ ਅਗਿਆਨੀ ਮਨ ਰੋਸ ਕਰੇ,
1: ਆਪਣੀ ਪ੍ਰਤੀਤ ਆਪ ਹੀ ਖੋਵੇ ਗੌਰ ਉਸ ਦਾ ਵਿਸ਼ਵਾਸ ਨਾ ਹੋਵੇ,
0: ਇਸ ਕੀ ਵਾਸਤੇ ਸਿਆਗੇ ਰੱਖ

0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕੀ ਉਂਜਨ ਚਰਨ ਪ੍ਰਾਤਾ
1: ਕਰੋ ਬੇਨਤੀ ਪਾਪ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ ਮਾਨੇ
0: ਆਪ ਕਰਤਨ ਵੇਰਾ ਕਿਸੇ ਦੂਰ ਜਨਾਵਤ ਕਿਸੇ ਬਜਾਵਤ ਨੇਰਾ
1: ਪਾਪ ਸਿਆਨ ਸਗਲ ਤੇ ਰਹਿਤ ਸਭ ਕੋ ਜਾਣੇ ਆਤਮ ਕੀ ਰਹਿਤ

0: ਜੇ ਪ੍ਰਸਾਦ ਸਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ।
1: ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਨ ਪਰਮ ਗਤ ਪਾਵੇ।
0: ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ।
1: ਜੇ ਪ੍ਰਸਾਦ ਰਹਿ ਸੰਗ ਸੁਖ ਦਸਣਾ ਆਠ ਪੈ ਸਿਮਰੋ ਤਿਸ ਰਸਣਾ।
0: ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ।
1: ਜੇ ਪ੍ਰਸਾਦ ਪਾਠ ਪਟੰਬਰ ਹਟਾਵੇ ਤਿਸੇ ਤਿਆਗ ਧਿਆਵਨ ਲਭਾਵੇ।
0: ਜੇ ਪ੍ਰਸਾਦ ਸੁਖ ਸੇ ਸੋਈ ਜੈ ਮਨ ਆਠ ਪਹਿਰ ਤਾਂ ਕਾ ਜਸ ਗਾਵੀ ਜੈ। ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਜੇ ਪ੍ਰਸਾਦ ਰੋਗ ਕੰਚਨ ਦੇਹੀ ਲਿਵ ਲਾਵ ਹੋ ਤਿਸ ਰਾਮ ਸਨੇਹੀ।
1: ਜੇ ਪ੍ਰਸਾਦ
0: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕਰ ਪ੍ਰਭ ਤਾਕੇ।
1: ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਥ ਸਾਥ ਸਿਮਰੋ ਪ੍ਰਭ ਉਚੇ।
0: ਜੇ ਪ੍ਰਸਾਦ ਪਾਈ ਦੁਰਲੱਭ ਦੇਹੇ ਨਾਨਕ ਤਾਂ ਕੀ ਭਗਤ ਕਰੇਹੇ।
1: ਜੇ ਪ੍ਰਸਾਦ ਭੂਖਣ ਪੈਰੀ ਜੈ ਮਨ ਤੇ ਸਿਮਰਤ ਕਿਉਂ ਆਸ ਕੀਜੈ।
0: ਜੇ ਪ੍ਰਸਾਦ ਅਸਵਾਸਥਾ ਸਵਾਰੀ ਮਨ ਤਿਸ ਪ੍ਰਭ ਕੋ ਕਭੂ ਨਾ ਵਿਸਾਰੀ।
1: ਜੇ ਪ੍ਰਸਾਦ ਬਾਗ ਲਲਕ ਧਨਾ ਰਾਤ ਪ੍ਰੋਏ ਆਪਣੇ ਮਨਾ।
0: ਜਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤ ਸੇ ਧਿਆਈ।
1: ਜੇ
0: ਪ੍ਰਸਾਦ ਕਰੇ ਪੁਨ ਬਹੁ ਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ।
1: ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਜਿਸ ਪ੍ਰਭ ਕੋ ਸਾਥ ਸਾਥ ਚਿਤਾਰੀ।
0: ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ।
1: ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ।
0: ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹਿ।
1: ਜੇ ਪ੍ਰਸਾਦ ਸੁਨੇ ਕਰਨਾਥ ਜੈ ਪ੍ਰਸਾਦ ਵੇਖੇ ਬਿਸਮਾਤ।
0: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੈ ਪ੍ਰਸਾਦ ਸੁਖ ਸਹਿ ਜੇ ਬਸਨਾ।
1: ਜੈ ਪ੍ਰਸਾਦ ਹਸਤ ਕਰ ਚਲ ਹੈ ਜੈ ਪ੍ਰਸਾਦ ਸੰਪੂਰਨ ਪਰ ਹੈ।
0: ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਖ ਸਹਿ ਜਿਸ ਮਾਵੇ।
1: ਐਸਾ ਪ੍ਰਭ ਤਿਆਗ ਅਮਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ।
0: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ।
1: ਜੈ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕੋ ਜਾਪ।
0: ਜੈ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਨ ਮਨ ਸਦਾ ਹਜੂਰੇ।
1: ਜੈ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਓ ਰਾਜ।
0: ਜੈ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ।
1: ਆਪ ਜਪਾਏ ਜਪੇ ਸੋ ਨਾਓ ਆਪ ਗਵਾਏ ਸੋ ਹਰ ਗੁਣ ਗਾਓ।
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ।
1: ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਦਮ ਹੋਏ।
0: ਸਰਵਨ ਦਾਨ ਪ੍ਰਭ ਤੇਰੀ ਮੈਂ ਆਪ ਕਛੂ ਨ ਕਿਨਹੂ ਲੈ।

0: ਤੇਰੀ ਜਿਤ ਪੰਜ ਦੋਗ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਕਰਮ ਕਰਤ ਹੋਵੇ ਨਿਹ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ ਮੰਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਦ ਕਿਰਪਾਲ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਸਾ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤਿ ਉਤਮ ਹੋਵੈ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਰਾਮ ਨਾਮ ਸਾ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ
1: ਹਰ ਕੀ ਕਥਾ ਹਿਰਦੇ ਵਸਾਵੈ ਸੋ ਪੰਡਿਤ ਫੇ ਜੋ ਨਾ ਆਵੈ
0: ਵੇਦ ਪ੍ਰਾਣ ਸਿਮਰਤ ਬੂਜੈ ਮੂਲ ਸੁਖ ਮਹਿ ਜਾਨ

0: ਕਰ ਕਿਰਪਾ ਅੰਤਰ ਉਰ ਧਾਰ ਪਾਸ ਪ੍ਰੇਤ ਮੁਕਤ ਪਾਥਰ ਕੋ ਤਾਰ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲਿਆ ਜਿਸ ਲਿਖਿਆ ਧੁਰ ਕਰਮ ਆਤਮ ਰਾਮ ਤਿਸ ਨਦਰੀ ਆਇਆ ਦਾਦ ਸੰਤਨ ਪਾਏ ਤਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰ ਕੈ ਪਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਜੀ ਪਰੈ
1: ਆਤਮ ਦਾਸ ਐਸੀ ਜਗਤ

0: ਕਰ ਕਿਰਪਾ ਜਿਸ ਆਪਣੇ ਭਗਤ ਦੇ ਨਾਨਕ ਤੇ ਜਾਨਾ ਮਿਲੇ ਜਾ ਕਾ ਦ੍ਰਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੇ
1: ਆਪਣੀ ਕਰੇ ਬਖਸ਼ੀਸ ਤਾਂ ਕਾਲੀ ਖਣਗਣੇ ਜਗਦੀਸ
0: ਜਿਉ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਨ ਬ੍ਰਹਮ ਪ੍ਰਗਾਸ
1: ਆਪਣੀ ਬੰਦਿਆ ਬਣਾਈ ਨਾਨਕ ਜੀਵੇ ਦੇਖ ਬਡਾਈ
0: ਇਸ ਕਾ ਬਲ ਨਾਹੀ ਸਹਾਥ ਕਰਨ ਕਰਾਵਨ ਸਰਬ ਕੋ ਨਾਥ
1: ਆਗਿਆਕਾਰੀ ਵਪਰਾ ਜਿਉ ਜੋ ਤਿਸ ਭਾਵੇ ਸੋਈ ਬੰਧਿਉ
0: ਕਬਹੁ ਊਚ ਨੀਚ ਮਹਿ ਬਸੈ ਕਬਹੁ ਸੋਗ ਹਰਖ ਰੰਗ

0: ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੋਨਤਾਰੀ ਲਾਵੇ ਧਿਆਨ,
1: ਕਬੂ ਸੇ ਸਾਧਕ ਮੁਖ ਗਿਆਨ,
0: ਕਬੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਪਰ ਮੈਂ

0: ਕਰ ਹਰ ਕਰਨ ਸ਼ਰਵਨ ਹਰ ਕਥਾ, ਹਰ ਦਰਗਹਿ ਨਾਨਕੇ ਉਜਲ ਮਥਾ।
1: ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ।
0: ਰਾਮ ਨਾਮ ਜੋ ਕਰੇ ਵਿਚਾਰ, ਸੇ ਤਨ

0: ਜਗਤ ਸਹਿ ਨਾ ਲਾਗੈ ਦੁਖ।
1: ਜਿਸ ਕੋ ਹਰ ਪ੍ਰਮਨ ਚਿਤੇ ਆਵੇ ਸੋ ਸੰਤ ਸੇਲਾ ਨਹੀਂ ਡਲਾਵੇ।
0: ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਹੋ ਕਿਸਤੇ ਡਰੈ।
1: ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ।
0: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਜਿਆ।
1: ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੂਖਮ ਸੋਈ ਅਸਤੂਲ।
0: ਨਹਿ ਕਿਛ ਜਨਮੇ ਨਹਿ ਕਿਛ ਮਰੈ।

0: ਮੇਰੇ ਸਦਾ ਹਰ ਜਾਪ ਅਬਨਾਸੀ ਪ੍ਰਵਿਆਪੇ ਆਪ
1: ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ
0: ਬਿਨਾ ਹੀ ਤੇਰੇ ਕਿਛ ਕਾਮ ਗਤ ਨਾਨਕ ਜਪੇ ਕਰ ਨਾਮ
1: ਰੂਪਵੰਤ ਹੋਏ ਨਾਹੀ ਮੋਹ ਪ੍ਰਭ ਕੀ ਜੋ ਸਗਲ ਕੜ ਸੋਹੈ

0: ਬਿਸਤਰੈ
1: ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉਂ ਮਹਾ ਧਿਆਨ ਮੈਂ ਮਾਰਗ ਪਾਵੈ ਤਿਉਂ ਸਾਧੂ ਸਾਮੇ ਜੋਤ ਪ੍ਰਗਟਾਵੈ
1: ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ

0: ਜਾਲ ਅਵ ਤਿਆਗ ਬਿਖਿਆ ਜੰਜਾਲ।
1: ਧਨ ਧਨ ਕਹਿ ਸਭ ਕੋਏ, ਮੁਖ ਉਜਲ ਹਰ ਘਰ ਕਹਿ ਸੋਏ।
0: ਇਹੋ ਵਪਾਰ ਵਿਰਲਾ ਵਪਾਰੇ, ਨਾਨਕ ਤਾਂ ਕੇ ਸਦ ਬਲਿਹਾਰੇ।
1: ਚਰਨ ਸਾਜ ਕੇ ਤੋਏ ਤੋਏ ਪੀਓ, ਹਰ ਪ੍ਰਸਾਦ ਕੋ ਆਪਣਾ ਜੀਓ।
0: ਸਾਧ ਕੀ ਦੂਰ ਕਰੋ ਇਸ

0: ਤਾਪ ਮੈਂ ਤਪੀ ਸਰਦਸਤ ਮੈਂ ਭੋਗੀ
1: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ
0: ਕੀ ਲੀਲਾ ਕੀਮਤ ਨਾ ਹੈ ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਖਜਾਨੇ ਪੂਤ ਸਗਲ ਪਰੋਈ ਆਪਣੇ ਸੂਤ
0: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੇ ਸੇ
1: ਰਹਿ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੇ ਜਾਏ
0: ਦਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਪੇ ਕਰੇ ਇਕ ਰੰਗ
0: ਨਾਨਾ ਬਿਦਕੀ ਨੋ ਵਿਸਥਾਰ।

0: ਗੁਰ ਬਚਨੀ ਹਰ ਨਾਮ ਉਚਰੇ
1: ਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ
0: ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵੰਡ ਪਾਗੀ ਹੈ
1: ਸਤਿਗੁਰ ਸਿੱਖਾ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ
0: ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮਹਿ ਸਹਿ
1: ਆਪਸ ਤੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੇ ਸਦ ਧਿਆਵੇ
0: ਮਨ

0: ਏਕ ਹੈ ਆਪ ਨਹੀਂ ਕਛ ਭਰਮ।
1: ਸਿਆਨ ਭਲਿਆ ਨਾ ਜਾਈਏ, ਨਾਨਕ ਐਸਾ ਗੁਰਬਟ ਭਾਗੀ ਪਾਈਏ।
0: ਸਬਲ ਦਰਸ਼ਨ ਵੇਖਦ ਪੁਨੀਤ, ਪਰਸ ਚੰਗਾ ਨਿਰਮਲ ਗੀਤ।
1: ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ।
0: ਸੁਣ ਕਰ ਭਜਨ ਕਰਨ ਆਗਾਨੇ, ਮਨ ਸੰਤੋਖਾ ਤਾਂ ਪਤੀਆ ਨੇ।
1: ਪੂਰਾ ਗੁਰ ਅਖਿਓ ਜਾ ਕਾ ਮੰਤਰ, ਅਮਰ ਦ੍ਰਿਸ਼ਟ ਭੇਖੇ ਹੋਏ ਸੰਤ।

0: ਅਗੋਚਿਤ ਪ੍ਰਾਣੀ ਹਕਮ ਅਗੋਚਿਤ ਪ੍ਰਾਣੀ
1: ਸਿਮਰਹਿ ਬਿਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ

0: ਨਿਰਭਨਿਆ ਸਰਗਨ ਪੀ ਓਹੀ ਕਲਾ ਤਾਰਜਨ ਸਗਲੀ ਮੋਹੀ
1: ਆਪਣੇ ਚਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ
0: ਹਰ ਬਿੰਦੂ ਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ।

0: ਕਾਨ ਕਮਰ ਗਨਹਿ ਔਰ ਧਾਰੋ
1: ਕਾਨ ਸੋ ਪ੍ਰਭ ਸਮਰੱਥ ਦਿਲ ਕਰ ਗਵੋ ਨਾਮ ਹਰ ਵਥ
0: ਇਹੋ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
1: ਆਸ ਰੱਖੋ ਮਨ ਮਾਏ ਸਰਵ ਰੋਗ ਨਾਨਕ ਮਿਟ ਜਾਏ
0: ਜਿਸ ਤਨ ਕੋ ਚਾਰ ਕੁੰਟ ਉਠ ਧਾਵੈ ਸੋ ਤਨ ਹਰ ਸੇਵਾ ਤੇ ਪਾਵੈ
1: ਸਰਬ ਨਿਦਾਨ ਮੈਂ

0: ਹਰਕੀ ਪਲਕ ਕਰੋ ਮਨ ਲਾਏ, ਮਨ ਬੰਚਨ ਨਾਨਕ ਪਲ ਪਾਏ।
1: ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ,
0: ਸੋਤ ਮੀਰ ਕੁਟਾਂਬਰ ਬਨਤਾ ਇੰਤੇ ਕਹੋ ਤੂੰ ਕਵਨ ਸਨਾਥਾ।
1: ਆਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਵਨ ਛੁਟਕਾਰ,
0: ਅਸ ਹਸਤੀ ਰਥ ਸਵਾਰੀ ਝੂਠਾ ਡੰਬ ਝੂਠ ਪਾਸਾਰੀ।
1: ਦੀਏ ਤਿਸ ਬੁਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ

0: ਜਬ ਰਹਿਆ ਸਤਸੰਗ ਹਜੂਰੀ
1: ਸਾਧਨ ਲਿਆ ਮਲਾਏ ਨਾਨ ਭਗਤੀ ਨਾਮ ਸਮਾਏ
0: ਸੁਖ ਬਿਸਰੈ ਜੇ ਕਾਲ ਨ ਭਾਨੈ ਸੁਖ ਬਿਸਰੈ ਜੇ ਕੀਆ ਜਾਨੈ
1: ਸੁਖ ਬਿਸਰੈ ਜਿਨ ਸਭ ਕੁਛ ਦੀਆ।

0: ਪ੍ਰਭ ਆਪਣਾ ਨਾਨਕ ਜਨ ਧਿਆਇਆ।
1: ਸਾਜਨ ਸੰਤ ਕਰੋਏ ਕਾਮ, ਆਂਤਿਆ ਜਪੋ ਹਰ ਨਾਮ।
0: ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਹ ਨਾਮ ਜਪਾਵੋ।
1: ਪਾਇ ਤਰੀਏ ਸੰਸਾਰ, ਬਿਨ ਭਗਤੀ ਤਨ ਹੋਸ਼ੀ ਸਾਰ।
0: ਸਰਬ ਕਲਿਆਣ

0: ਆਪ
1: ਅਸ਼ਲ ਅਸ਼ੇਦ ਅਭੇਦ ਸਮਾਇਆ ਊਹਾ ਕਿਸੇ ਵਿਆਪਤ ਮਾਇਆ
0: ਤਿਸ ਕੋ ਆਪੇ ਆਦੇਸ ਤੈ ਗੁਣ ਕਾ ਨਹੀਂ ਪਰਵੇਸ
1: ਯਹ ਇਕ ਹੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਤ ਲਾਗੈ ਚਿੰਤਾ
0: ਆਪਣੇ ਆਪ ਆਪੇ ਪਤਿਆਰਾ ਤੈ ਕੌਣ ਕਥੈ ਕੋ ਹੁਣੇ ਹਾਰਾ
1: ਓ ਬੇਅੰਤ ਉਚਤੇ ਉਚਾ ਨਾਨਕ ਆਪਸ ਕੋ ਆਪੇ ਪਹੁੰਚਾ
0: ਆਪ ਰਚ ਪਰਪੰਚ ਕਾਰ ਤੈ ਗੁਣ ਮੈਂ ਕਿਨੋ ਵਿਸਤਾਰ
1: ਪਾਪ ਹੁੰਦਾ ਭਈ ਕਹਾਵਤ ਕੋ ਨਰ ਕੋ ਸੁਰ ਬੰਸ਼ਾਵਤ
0: ਜਲ ਮਾਇਆ ਜੰਜਾਲ ਹਉਮੈ ਪਉ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ ਅੰਤ ਪ੍ਰਕਾਰ ਕਿਉ ਬਖਿਆਨ
0: ਗੁਣ ਖੇਲ ਆਪ ਕਰ ਦੇਖੈ ਨਾ ਖੇਲ ਸਕੋਚਿਤ ਨਾਨਕ ਏਕੈ
1: ਜਹ ਅਵਗਜ ਭਗਤ ਤਹ ਆਪ ਜਹ ਪਸਰੇ ਪਾਸਾਰ ਸੰਤ ਪ੍ਰਤਾਪ
0: ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
1: ਆਪੈ ਕੋਤ ਕਰੇ ਅੰਡ ਜੋਜ ਆਪੈ ਸੋਗ ਨਿਰਜੋਗ
0: ਭਾਵੈ ਤਿਸ ਆਪਣ ਨਾਇ ਲਾਵੈ ਭਾਵੈ ਤਿਸ ਖੇਲ ਖਿਲਾਵੈ।

ਗੋਪਾਲ ਦਮੋਦਰ ਦੀਨ ਦਇਆਲ ਦੁਖ ਭੰਜਨ ਪੂਰਨ ਕਿਰਪਾਲ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ।

Namastê. Namastê.

ਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਨੇਦਾ ਵਤਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਬਾਈ ਦੇਖ ਸੁਣ ਕੇ ਅਨਡਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਬੇਅੰਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਭਜੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾ ਪਾਸ ਇਹ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਸੁੱਖ ਮਨੀ ਸੁੱਖ ਅੰਮ੍ਰਿਤ ਪ੍ਰਭਨਾਮ ਭਗਤ ਜਨਾ ਕਾ ਮਨ ਵਿਸਰਾਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਦੇ ਵਿੱਚ ਹੋਏ ਪਾਤਸ਼ਾਹ ਜੀ ਉਪਰੰਤ ਸ਼ਬਦ ਕੀਰਤਨ ਹੋਏ ਹਨ ਆਪ ਜੀ ਦੀ ਗੁਰਬਾਣੀ ਦਾ ਜਾਪ ਕਰਦਿਆਂ ਤੋਂ ਸਮੁੱਚੀ ਸੇਵਾ ਨਿਭਾਉਂਦਿਆਂ ਤੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮੁਆਫ ਕਰਨ ਅੱਗੇ ਤੋਂ ਸਮਤ ਬਖਸ਼ਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਾਰਾਈ ਸੰਗਤ ਗੁਰਸਿੱਖਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਤੇਲ ਫੁੱਲ ਭੇਟਾਵਾਂ ਦਰ ਤੇ ਮਨਜ਼ੂਰ ਕਰਨੀਆਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਸਫਲੀਆਂ ਕਰਨੀਆਂ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਬੱਚਿਆਂ ਦੇ ਸੀਸ ਤੇ ਮੇਰ ਭਰਿਆ ਹੱਥ ਰੱਖਣਾ ਦੇਸ਼ਾਂ ਵਿਦੇਸ਼ਾਂ ਵਿੱਚ ਅੰਗ ਸੰਗ ਹੋ ਕੇ ਰੱਖਿਆ ਕਰਨੀ ਪੜ੍ਹਾਈ ਵਿੱਚ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਸੋਹਣੇ ਕਾਰੋਬਾਰ ਬਖਸ਼ਿਸ਼ ਕਰਨੇ ਮਾਤਾ ਪਿਤਾ ਦੇਸ਼ ਕੌਮ ਦੇ ਸੇਵਾਦਾਰ ਬਣਾਉਣਾ ਗੁਰਸਿੱਖੀ ਜੀਵਨ ਜਾਚ ਬਖਸ਼ਣੀ ਜੀਵਨ ਕਾਲ ਵਿੱਚ ਬੁਲੰਦੀਆਂ ਛੋਹਣ ਦਾ ਬਲ ਬਖਸ਼ਣਾ ਪਾਤਸ਼ਾਹ ਜੀ ਆਪ ਹੀ ਦਰੋਂ ਕਰੋ ਸਾਜੇ ਨਵਾਜੇ ਗੁਰਮੁਖ ਪਰਿਵਾਰ ਆਪ ਜੀ ਦਰ ਕਰਦੇ ਪ੍ਰੀਤਵਾਨ ਸਾਜੇ ਨਵਾਜੇ ਆਪ ਬੀਬੀ ਅਵਤਾਰ ਕੁਰ ਉੱਪਲ ਬੀਬੀ ਮਨਜੀਤ ਕੁਰ ਉੱਪਲ ਸਹਿਤ ਪਰਿਵਾਰ ਇਕੱਤਰ ਹੋ ਕਰਕੇ ਆਪ ਜੀ ਤੋਂ ਖੁਸ਼ੀਆਂ ਲੈਣ ਵਾਸਤੇ ਦਿੱਤੀ ਹੋਈ ਕਮਾਈ ਨੂੰ ਸਫਲੀ ਕਰਦੇ ਹੋਏ ਪਰਿਵਾਰ ਦੀ ਸੁੱਖ ਸ਼ਾਂਤੀ ਦੀ ਯਾਚਨਾ ਕਰਦੇ ਹੋਏ ਅਤੇ ਸਰਬੱਤ ਸ਼ਹੀਦਾਂ ਸਿੰਘਾਂ ਦੀ ਮਿੱਠੀ ਯਾਦ ਵਿੱਚ ਸਾਰੇ ਦਿਨ ਦੀ ਦੇਗ ਦੀ ਸੇਵਾ ਲਈ ਗਈ ਹੈ ਪਾਤਸ਼ਾਹ ਜੀ ਕਿਰਪਾ ਕਰਨੀ ਸੇਵਕ ਪਰਿਵਾਰ ਦੀ ਸੇਵਾ ਕੀਤੀ ਸਫਲੀ ਕਰਨੀ ਘਰ ਵਿੱਚੋਂ ਦੁੱਖਾਂ ਕਲੇਸ਼ਾਂ ਵਿਘਨਾਂ ਦੇ ਨਾਸ਼ ਕਰਨੇ
ਸੁੱਖਾਂ ਦੇ ਪ੍ਰਕਾਸ਼ ਕਰਨੇ, ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ, ਹਰ ਤਰ੍ਹਾਂ ਕਰਕੇ ਸਹਾਇਤਾ ਕਰਨੀ। ਪਾਤਸ਼ਾਹ ਜੀ ਆਪ ਹੀ ਦਰੋਂ ਕਰੋ ਸਵਾਜੇ ਨਿਵਾਜੇ, ਆਪ ਹੀ ਦੇ ਚਰਨਾਂ 'ਤੇ ਪਾਤਸ਼ਾਹ ਜੀ ਅਨਿੰਨ ਸੇਵਕ ਬੀਬਾ ਚਰਨਜੀਤ ਕੌਰ, ਤਿੰਨਾਂ ਦਾ ਅੱਜ ਜਨਮ ਦਿਹਾੜਾ ਹੈ। ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ, ਕਿਰਪਾ ਕਰਨੀ ਬੀਬੀ ਚਰਨਜੀਤ ਕੌਰ ਜੀ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਣਾ, ਆਪ ਜੀ ਦੇ ਚਰਨਾਂ ਦੀ ਸੇਵਾ ਕਰਨ ਦਾ ਉੱਦਮ ਬਲ ਬਖਸ਼ਿਸ਼ ਕਰਨਾ, ਆਪਣੇ ਦਰੋਂ ਕਰੋ ਲੰਮੀ ਆਰਜਾ ਬਖਸ਼ਿਸ਼ ਕਰਨੀ, ਜੀਵਨ ਕਾਲ ਵਿੱਚ ਦੇਹ ਅਰੋਗਤਾ ਦੀ ਦਾਤ ਦੇ ਕੇ ਨਿਵਾਜਣਾ, ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਣਾ, ਮਨ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਿਸ਼ ਕਰਨਾ, ਘਰ ਵਿੱਚੋਂ ਦੁੱਖਾਂ ਕਲੇਸ਼ਾਂ ਵਿਘਨਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਕਾਸ਼ ਕਰਨੇ। ਪਾਤਸ਼ਾਹ ਜੀ ਇਸ ਵੇਲੇ ਬੀਬੀ ਅਵਤਾਰ ਕੌਰ ਉੱਪਲ, ਮਨਜੀਤ ਕੌਰ ਉੱਪਲ, ਤਿੰਨਾਂ ਦੇ ਪਰਿਵਾਰ ਵੱਲੋਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਅਤੇ ਹਾਵਲ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਸੀਤ ਪ੍ਰਸ਼ਾਦ ਆਪ ਜੀ ਦੀ ਸਤਸੰਗਤ ਵਿੱਚ ਵਰਤੇ, ਜੋ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਜੀ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤ ਨੂੰ ਨਿਹਾਲ ਕਰੋ ਜੀ, ਹੁਕਮਨਾਮੇ ਅਨੁਸਾਰ ਚੱਲਣ ਦਾ ਸਾਧ ਸੰਗਤ ਨੂੰ ਬਲ ਬਖਸ਼ਣਾ। ਅਨੰਦ ਸਾਹਿਬ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸੁੱਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਜਿਹਵਾ ਏਕ ਕਵਨ ਗੁਣ ਕਹੀਆ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਆ। ਰਹਾਉ ਕੋਟ ਪਰਾਦ ਹਮਾਰੇ ਖੰਡਹੁ, ਅਣਕ ਵਿਧੀ ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਦ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਧੰਨਤਾ ਦੇ ਯੋਗ ਹੋ, ਜੋ ਕਿ ਜੁਗੋ ਜੋਗਿਆ ਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ, ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ, ਸੰਗਤ ਨੂੰ ਆਪਣੇ ਦਰੋਂ ਘਰੋਂ ਖੁਸ਼ੀਆਂ ਦੇ ਕੇ ਨਿਵਾਜਨ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਪਿਆਰ ਸਤਿਕਾਰ ਦੇ ਨਾਲ ਪ੍ਰਾਪਤ ਕਰੋ ਜੀ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ ਹੈ। ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਗੁਰੂ ਘਰ ਦੇ ਸੇਵਾਦਾਰ ਪ੍ਰਬੰਧਕਾਂ ਵੱਲੋਂ, ਗ੍ਰੰਥੀ ਸਿੰਘਾਂ ਵੱਲੋਂ ਸਰਬੱਤ ਸੰਗਤਾਂ ਨੂੰ ਜੀ ਆਇਆਂ ਨੂੰ। ਹੁਣ ਸਮਾਂ ਹੈ ਲੜੀਵਾਰ ਸ੍ਰੀ ਸਹਿਜ ਪਾਠ ਦਾ। ਸੇਵਾ ਨਿਭਾਰੇ ਨੇ ਸਾਡੇ ਸਤਿਕਾਰਯੋਗ ਭਾਈ ਜਗਦੀਸ਼ ਸਿੰਘ ਜੀ, ਆਓ ਤਿਨ੍ਹਾਂ ਦੇ ਪਾਸੋਂ ਸ੍ਰੀ ਸਹਿਜ ਪਾਠ ਦੀ ਬਾਣੀ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

inside of you. Tumri sharan tumhari asa, tumhi sajan sohele.

ਪੰਜਵਾਂ ਸੋ ਪ੍ਰਭ ਜਤ ਕਦੇ ਪੇਖਿਓ ਨੇਣੀ ਸੁਖਦਾਈ ਜੀਅਨ ਕ ਦਾਤਾ ਅੰਮ੍ਰਿਤ ਜਾ ਕੀ ਬੇਣੀ ਰਹਾਉ ਅਗਿਆਨ ਅੰਧੇਰਾ ਸੰਤੀ ਕਾਟਿਆ ਜੀਂਦਾਨ ਗੁਰ ਦੇਣੀ ਕਰ ਕਿਰਪਾ ਕਰ ਲੀਨੋ ਆਪਣਾ ਜਲਤੇ ਸੀਤਲ ਹੋਣੀ ਕਰਮ ਧਰਮ ਕਿਚ ਉਪਜਨਾਇਓ ਨੇ ਉਪਜੀ ਨਿਰਮਲ ਕਰਨੀ ਛਾੜ ਸਿਆਣ ਸੰਜੋ ਨਾਨਕ ਲਾਗੋ ਗੁਰ ਕੀ ਚਰਣੀ ਦੇਵ ਗੰਧਾਰੀ ਪੰਜਵਾਂ ਹਰ ਰਾਮ ਨਾਮ ਜਪਲਾਹਾ ਗਤ ਪਾਵੇਂ ਸੁਖ ਸਹਿਜ ਆਨੰਦਾ ਕਾਢੇ ਜਮ ਕੇ ਪਾ ਰਹਾਓ

ਰਹਾਉ ਸੋ ਬ੍ਰਹਮਣੇ ਰਹਿ ਹੂੰ ਤੇ ਨੀਰੈ ਸਿਮਰ ਧਿਆਏ ਗਾਏ ਗੁਣ ਗੋਬਿੰਦ ਦਿਨ ਰੈਣ ਸਾਜ ਸਵੇਰੈ ਰਹਾਉ ਉਦਰ ਦੇ ਦਲੋ ਸਾਧੂ ਸੰਗ ਹਰ ਹਰ ਨਾਮ ਜਪੇ ਰੈ ਘਰੀ ਨਾ ਮੋਤ ਨਾ ਚ ਸਾਧ ਬਿਲੰਬੋ ਕਾਲ ਨਿਤ ਨਿਤ ਹੀ ਰੈ ਆਂਧ ਬਿਰਾ ਤੇ ਕਾਢੋ ਕਰਤੇ ਗਿਆਨਾ ਹੀ ਕਰਤੀ ਰੈ ਨਾਮ ਧਾਰਦੀ ਜੈ ਨਾਨਕ ਆਨੰਦ ਸੁਖ ਨਿਰੈ ਚੱਕਾ ਦੂਜਾ ਦੇਵ ਗੰਧਾਰੀ ਪੰਜਵਾਂ ਮਨ ਗੁਰਮਿਲ ਨਾਮ ਰਾਧਿਓ ਸੁਖ ਸਹਿਜਾਨੰਦ ਮੰਗਲ ਰਸ ਜੀਵਨ ਕਾ ਮੂਲ ਬਾਧਿਓ ਰਹਾਉ ਕਰ ਕਿਰਪਾ ਆਪਣਾ ਦਾਸ ਕੀਨੋ ਕਾਟੇ ਮਾਇਆ ਪਾ ਦਿਓ ਭਾਉ ਭਗਤ ਗਾਏ ਗੁਣ ਗੋਬਿੰਦ

ਦਿਓ। ਦੇਵ ਗੰਧਾਰੀ ਪੰਜਵਾਂ ਮਾਈ ਜੋ ਬ੍ਰੋਕੇ ਗੁਣ ਗਾਵੈ ਸਫਲ ਆਇਆ ਜੀਵਨ ਫਲ ਤਾਕੈ ਪਾਰ ਬ੍ਰਹਮ ਲਿਵਲਾਵੈ ਰਹਾਉ। ਸੁੰਦਰ ਸੁਗੜ ਸੂਰ ਸੁਬੇਤਾ ਜੋ ਸਾਧੂ ਸੰਗ ਪਾਵੈ ਨਾਮ ਉਚਾਰ ਕਰੈ ਹਰਿ ਰਸਨਾ ਬਹੁਣਾ ਜੋ ਨੀਤਾਵੈ।

ਗੁੰਧਾਰੀ ਪੰਜਵਾਂ ਗੁਰ ਕੇ ਚਰਨ ਹਿਰਦੇ ਪਰ ਵਿਸਾ ਰੋਗ ਸੋਗ ਸਭ ਦੁਖ ਬਿਨਾਸੇ ਉਤਰੇ ਸਗਲ ਕਲੇਸਾ ਰਹਾਉ ਜਨਮ ਜਨਮ ਕੇ ਕਲ ਵਿਘਨਾਸੈ ਕੋਟ ਮਜਨੇ ਸ਼ਨਾਨਾ।

ਰੇ ਜਪ ਜਾ ਜੀਵਾ ਜਪ ਜਪ ਨਾਮ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ਚੱਕਾ ਤੀਜਾ ਦੇਵ ਗੰਧਾਰੀ ਮਹੱਲਾ ਪੰਜਵਾਂ।

ਆਨਕ ਪ੍ਰਕਾਰ ਬਿਰਧ ਵੇਲਾ ਤੇ ਮਿਲਦ ਨਹੀਂ ਗੋਸਾਈਐ ਰਹਾਉ। ਹਾਮ ਰੋਗ ਸੋਗ ਤਨ ਬਦਿਓ ਬੋਝੋ ਨੀ ਪਰਮਾਈਐ ਡਗਨਾ ਪਾਵੈ ਬਿਨ ਸਤ ਸੰਗਤ ਕਿਸ ਅੱਗੇ ਜਾਇਰ ਆਈਐ। ਕਰੈ ਅਨਗੁਰੂ ਸਵਾਮੀ ਮੀਰਾ ਸਾਧ ਚਰਨ ਜਿਤ ਲਾਈਐ ਸੰਕਟ ਘੋਰ ਕਟੈ ਗਿਨ ਭੀਤਰ ਨਾਨਕ ਹਰਿ ਦਸ ਸਮਾਈਐ। ਦੇਵ ਕੰਧਾਰੀ ਮਹੱਲਾ ਪੰਜਵਾਂ ਠਾਕੁਰ ਹੋਏ ਆਪ ਦਿਆਲ ਭਈ ਕਲਿਆਣ ਆਨੰਦ ਰੂਪ ਹੋਈਐ ਉਬਰੈ ਬਾਲ ਗੋਪਾਲ ਰਹਾਉ ਦੇ ਕਰ ਜੋੜ ਕਰੀ ਬੇਨੰਤੀ ਪਾਰ ਬ੍ਰਹਮਣ ਧਿਆਇਆ ਹਾਦੇ ਰਾਖੇ ਪਰਮੇਸ਼ਰ ਸਗਲਾ ਦੁੱਧ ਮਿਟਾਇਆ।

ਓਂਕਾਰ ਸਤਿਗੁਰ ਪ੍ਰਸਾਦ ਦੇਵ ਗੰਧਾਰੀ ਮਹਲਾ ਪੰਜਵਾਂ। ਆਪਣੇ ਸਤਿਗੁਰ ਪੈ ਬਿਨੋ ਕਿਹਾ, ਪੈ ਕਿਰਪਾਲ ਦਿਆਲ ਦੁਖ ਭੰਜਨ, ਮੇਰਾ ਸਗਲਾਂ ਤੀਸਰਾ ਗਿਆ ਰਹਾ। ਹਮ ਪਾਪੀ ਪਾਖੰਡੀ ਲੋਭੀ, ਹਮਰਾ ਗੁਣਾ ਗੁਣ ਸਭ ਸੇਆ, ਕਰ ਮਸਤਕ ਧਾਰ ਸਾਜ ਨਿਵਾਜੇ, ਮੋਏ ਦੁਸ਼ਟ ਜੋਖਿਆ। ਪਰਉਪਕਾਰੀ ਸਰਵਧਾਰੀ, ਸਵਲ ਦਰਸ਼ਨ ਸਹਿਜਿਆ, ਕਹੁ ਨਾਨਕ ਨਿਰਗੁਣ ਕੋ ਦਾਤਾ, ਚਰਨ ਕਮਲ ਔਰ ਧਰਿਆ। ਦੇਵ ਗੰਧਾਰੀ ਮਹਲਾ ਪੰਜਵਾਂ, ਨਾਥ ਨਾਥ ਪ੍ਰਭ ਹਮਾਰੇ, ਸਰਨ ਪਰਿਉ ਰਾਖਣ ਹਾਰੇ ਰਾਉ। ਸਰਬ ਪਾਖ ਰਾਖ ਮੁਰਾਰੇ, ਆਗੈ ਪਾਛੈ ਅੰਤੀ ਵਾਰੇ।

ਦਾਰੀ ਮਹੱਲਾ ਪੰਜਵਾਂ। ਹਰ ਜਪ ਸੇਵਕ ਭਾਰ ਉਤਾਰਿਓ, ਦੀਨ ਦਿਆਲ ਭੈ ਪ੍ਰਭ ਆਪਣੇ, ਬਹੁੜ ਜਨਨੀ ਮਾਰਿਓ ਰਹਾਉ। ਸਾਧ ਸੰਗਮ ਗੁਣ ਗਾਵੈ ਹਰ ਕੇ ਚਰਨ, ਸਾਧ ਸੰਗੁਣ ਗਾਵੈ ਹਰ ਕੇ ਰਤਨ, ਜਨਮ ਨਿਹਾਰਿਓ। ਪ੍ਰਭ ਗੁਣ ਗਾਇ ਵਿਖੈ ਬਨ ਤਰਿਆ, ਕੁਲੈ ਸਮੇ ਉਧਾਰਿਓ। ਚਰਨ ਕਮਲ ਬਸਿਆ ਰਿਤ ਭੀਤਰ, ਸਾਸ ਰਾਸ ਉਚਾਰਿਓ। ਨਾਨਕ ਉੜ ਗਈ ਜਗਦੀਸਰ, ਬਨੈ ਬਨੈ ਬਲੇ ਹਾਰਿਓ। ਰਾਗ ਦੇਵ ਗੰਧਾਰੀ ਮਹਲਾ ਪੰਜਵਾਂ। ਕਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਮੈਂ ਪੇਖਿਓ ਰੀ ਉੱਚਾ, ਮੋਹਨ ਸਭ ਤੇ ਉੱਚਾ। ਆਨਾ ਸੰਸਰਗੋ ਲਾਗੈ ਢੂੰਡ ਰਹਿ ਹਮ ਉੱਚਾ, ਰਹਾਓ ਬਹੁਬਿਆਂ ਤਦ ਬੜੋ ਗਹਾਰੋ, ਤਾ ਨਹੀਂ ਅਗੂਚਾ। ਤੋਲਣਾ ਤੁਲੀਐ ਮੋਲ ਨਾ ਮੁਲੀਐ, ਕਦ ਪਾਈਐ ਮਨ ਰੁਚਾ। ਖੋਜ ਸੰਗਾ ਅਣਗਤ ਬੰਦਾ, ਬਿਨ ਗੁਰ ਨਹੀਂ ਪਹੁੰਚਾ। ਕਹੁ ਨਾਨਕ ਕਿਰਪਾ ਕਰੀ ਠਾਕੁਰ, ਮਿਲ ਸਾਧੂ ਰਸ ਪੁੰਚਾ। ਦੇਵ ਗੰਧਾਰੀ ਮਹਲਾ ਪੰਜਵਾਂ। ਮੈਂ ਬੋਬਿਦ ਪੇਖਿਓ ਦੂਜਾ ਨਾਏ ਰੀਕੋ, ਖੰਡ ਦੀ ਸਭ ਭੀਤਰ ਵਿਆ ਪੂਰਿਓ ਸਭ ਲੋਅ।

ਮੇਰਾ ਖੜ ਕਰ ਅੰਤਰ ਸਾਹਿਬ ਨੀਰਾ ਤਾਂ ਕਿ ਸਨਾਸਰ ਪ੍ਰਭ ਨਾਨਕ ਜਾ ਕਾਂਤ ਨਾ ਪਾਰਾ ਬਾਰ ਦੇਵ ਗੰਧਾਰੀ ਮਹਲਾ ਪੰਜਵਾਂ ਉਲਟੀ ਰੇ ਮਨ ਉਲਟੀ ਰੇ ਸਾਕ ਸਿਉ ਕਰ ਉਲਟੀ ਰੇ।

ਸਤਿਗੁਰੂ ਪ੍ਰਸਾਦ। ਸਭ ਦਿਨ ਕੇ ਸਮਰਤ ਪੰਥ ਪੀਠ ਲੈ ਹੋ ਬਲ ਬਲ ਜਾਉ, ਗਾਵਨ ਪਾਵਨ ਸੰਤਨ ਤੂਰੈ ਚਰਨ ਵਾਕੇ ਪਾਉ।

ਬਰੂ ਹਰ ਜਸਨੇ ਉਚਰੈ ਕਰ ਪਰਪੰਚ ਜਗਤ ਕੋ ਦੇਖੇ ਆਪਣੋ ਉਦਰ ਭਰੈ ਸਵਾਨ ਪੂਛ ਜੋ ਹੋਏ ਨਾ ਸੁਧੋ ਕਿਉਂ ਨਾ ਕਾਨ ਧਰੈ।

ਰਹਾਉ। ਤਨ ਦੇ ਪ੍ਰਾਣ ਹੋਤ ਜਬ ਨਿਆਰੇ, ਟੇਰਤ ਪ੍ਰੇਤ ਪੁਕਾਰ, ਆਦਿ ਗਰੀ ਕੋ ਨਿਰਖ ਕਰਤੇ ਦੇਤ ਨਿਕਾਰ।

ਜੜੀਏ ਮਨ ਸੁਣੀਏ ਹਰ ਵਿਲਾਏ ਰਾਮ ਚਿਰੀ ਵਿਛੇ ਨਾਰ ਪ੍ਰਪਾਇਆ ਗਲ ਮਿਲਿਆ ਸਹਿਜ ਸੁਭਾਏ ਰਾਮ।

ਕੀਏ। ਕੋਈ ਹਰ ਪ੍ਰਵਾਨ ਮਿਲਾਵੇ ਰਾਮ, ਮਨ ਤਨ ਦੇਵੋ ਤਿਸੇ ਆਪਣਾ ਮੇਰੀ ਜਿੰਦੜੀਏ। ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਾਮ, ਗੁਰਮੁਖ ਦਾਰਾ ਦਰ ਮੇਰੀ ਜਿੰਦੜੀਏ। ਮਨ ਜਿੰਦੜਿਆ ਬਲ ਪਾਵੇ ਰਾਮ, ਨਾਨਕ ਭਜ ਹਰ ਸਰਨਾਗਤੀ ਮੇਰੀ ਜਿੰਦੜੀਏ। ਵਡਭਾਗੀ ਨਾਮ ਤੇ ਆਵੇ ਰਾਮ।

ਨਾਨਕ ਹਰ ਜੋ ਜਗ ਪਾਇਆ ਮੇਰੀ ਜਿੰਦੜੀਏ ਸਭ ਦੁੱਖ ਨਿਵਾਰਨ ਹਾਰੋ ਰਾਮ ਸਾਰਸਨਾ ਤਨ ਤਨ ਹੈ ਮੇਰੀ ਜਿੰਦੜੀਏ ਗੁਣ ਗਾਵੇ ਹਰ ਪ੍ਰਭ ਕੇ ਰੇ ਰਾਮ ਤੇ ਸਰਵਣ ਭਲੇ ਸੁਪਨੀਕ ਹੈ ਮੇਰੀ ਜਿੰਦੜੀਏ ਹਰ ਕੀਰਤਨ ਸੁਣ ਹਰ ਤੇਰੇ ਰਾਮ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਇ ਲਗੈ ਗੁਰਪੀਰੇ ਰਾਮ ਗੁਰਬਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ ਜਿਨ ਹਰ ਨਾਮ ਜਿਤੇਰੇ ਰਾਮ ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ ਜੋ ਸਾਧੂ ਸਤਿਗੁਰ ਦੇਖੇ ਰਾਮ ਤੇ ਹਾਸ ਬਨੀਤ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲਿਖੇ ਰਾਮ ਤੇ ਜਨ ਕੇ ਭਗਨਿਤ ਪੂਜੀ ਮੇਰੀ ਜਿੰਦੜੀਏ ਜੋ ਮਾਰਗ ਧਰਮ ਚਲੇ ਸੇ ਰਾਮ ਨਾਨਕ ਤਿਨ ਵਿਟੋਂ ਵਾਰਿਆ ਮੇਰੀ ਜਿੰਦੜੀਏ

ਇੰਦੜੀਏ ਮੁਖ ਹਰਿ ਨਾਮ ਤੇ ਆਵੇ ਰਾਮ, ਨਾਨਕ ਤੇ ਹਰਿ ਦਰ ਪਹਿਨਾਇਆ ਮੇਰੀ ਜਿੰਦੜੀਏ, ਜੋ ਗੁਰਮੁਖ ਭਗਤ ਮਨ ਲਾਵੇ ਰਾਮ। ਬਿਹਗੜਾ ਮਲਾ ਚੋਥਾ ਜਿਨ ਹਰਿ ਨਾਮ ਨਾ ਚੇਤੇ, ਮੇਰੀ ਜਿੰਦੜੀਏ ਤੇ ਮਨਮੁਖ ਬੂੜ ਸਿਆਣੇ ਰਾਮ। ਜੋ ਮਾਇਆ ਜੇ ਤੇ ਲਾਇਂਦੇ ਮੇਰੀ ਜਿੰਦੜੀਏ, ਸੇ ਅੰਤ ਕੇ ਪ੍ਰਸਥਾਣੇ ਰਾਮ। ਹਰ ਦਰ ਕੈ ਢੋਈ ਨਾ ਲੈਣ ਮੇਰੀ ਜਿੰਦੜੀਏ, ਜੋ ਮਨਮੁਖ ਬਾਪ ਲੁਭਾਣੇ ਰਾਮ। ਜਨ ਨਾਨਕ ਕਰਮ ਗੋਬਲੈ ਮੇਰੀ ਜਿੰਦੜੀਏ, ਹਰ ਜਪ ਹਰ ਨਾਮ ਸਮਾਣੇ ਰਾਮ। ਸਭ ਜਾਇ ਮਿਲੋ ਸਤਿਗੁਰ ਕੋ ਮੇਰੀ ਜਿੰਦੜੀਏ, ਜੋ ਹਰਿ ਨਾਮ ਦ੍ਰਿੜਾਵੇ ਰਾਮ। ਹਰ ਜਪਦਿਆਂ ਖਿਨ ਢਿਲਣਾ ਕੀਜੀ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਉ ਆਵੇ ਕੇ ਨਾਵੇ ਰਾਮ। ਸਾ ਵੇਲਾ ਸੋ ਮੂਰਤ ਸਾਕੜੀ, ਸੋ ਮੋਤ ਸਫਲ ਹੈ ਮੇਰੀ ਜਿੰਦੜੀਏ। ਸਾ ਵੇਲਾ ਸੋ ਮੂਰਤ ਸਾਕੜੀ, ਸੋ ਮੋਤ ਸਫਲ ਹੈ ਮੇਰੀ ਜਿੰਦੜੀਏ, ਜਿਤ ਹਰ ਮੇਰਾ ਜਿਤਿਆਵੇ ਰਾਮ। ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ, ਜਮਗੰਕਰ ਨਿਰਣਾਵੇ ਰਾਮ। ਹਰ ਵੇਖੈ ਸੁਣੈ ਨਿਤ ਸਭ ਕਿਛੁ ਮੇਰੀ ਜਿੰਦੜੀਏ, ਸੋ ਡਰੈ ਜਿਨ ਪਾਪ ਕਮੱਤੇ ਰਾਮ। ਜੇ ਸਾਂਦਰ ਦੱਸ ਦੇ ਮੇਰੀ ਜਿੰਦੜੀਏ, ਤਿੰਨ ਜਾਨ ਸਭ ਡਰ ਸਟਕੱਤੇ ਰਾਮ।

ਦਿਉ। ਜਮਕਾ ਮਾਰਗ ਸਾਧੇ ਰਾਮ, ਮਾਰਗ ਬਿਖੜਾ ਸਾਧ ਗੁਰਮੁਖ, ਆਦਰ ਗੇ ਸੋਭਾ ਪਾਈਐ। ਜਿਨ ਕੋ ਵਿਧਾਤੇ ਧਰੁ ਲਿਖਿਆ, ਦਿਨਾ ਰਹਿਣ ਦਿਨ ਲਿਵ ਲਾਈਐ। ਹਉਮੈ ਮਮਤਾ ਮੋਹ ਛੁਟਾ, ਜਾ ਸੰਗ ਮਿਲਿਆ ਸਾਧੇ। ਜਨ ਕਹਿ ਨਾਨਕ ਮੁਕਤ ਹੋਵਾ, ਹਰ ਹਰ ਨਾਮ ਰਾਧੇ। ਕਰ ਜੋੜਿਓ ਸੰਤ ਇਕੱਤਰ ਹੋਏ, ਮੇਰੇ ਲਾਲ ਜੀਓ।

ਸਭ ਉਠਾਈ। ਜਨ ਕਹਿ ਨਾਨਕ ਸਤ ਗੁਰ ਮਿਲਾਇਆ, ਹਰ ਪੈੜਾ ਕਰੇ ਆਏ ਆ, ਰਾਗ ਭਿਆਗੜਾ ਮਹਲਾ ਪੰਜਵਾ। ਆਤ ਪ੍ਰੀਤਮ ਮਨ ਮੋਹਨਾ, ਘਟ ਸੋਨਾ ਪ੍ਰਾਣ ਆਧਾਰਾ ਰਾਮ, ਸੁੰਦਰ ਸੁਭਾ ਲਾਲ ਗੋਪਾਲ ਦਿਆਲ ਕੀ ਅਪਰ ਪਾਰਾ ਰਾਮ। ਗੋਪਾਲ ਦਿਆਲ ਗੋਬਿੰਦ ਲਾਲਨ, ਮਿਲੋ ਗੰਧ ਨਿਮਾਣੀਆ, ਨੈਣ ਦਰਸਨ ਦਰਸ ਪਰਸਨ, ਨੈਣੀ ਦਰੈਣ ਵਿਹਾਣੀਆ।

ਪੁਰਖ ਮੁਕਤਾ ਅਨਾਥ ਚੰਚਲ ਬਨਹੀਨ ਨੀਚ ਜਾਨਾ ਬਿਨਵੰਤ ਨਾਨਕ ਸਰਣ ਤੇਰੀ।

ਬਿਨਵੰਤ ਨਾਨਕ ਜਿਨ ਨਾਮ ਪੱਲੈ ਸਹੀ ਸੱਚੇ ਸਾਹਾ, ਨਾਨਕ ਸੋਈ ਸਿਮਰੀਐ ਹਰ ਜੀਓ, ਜਾਕੀ ਕਲਧਾਰੀ ਰਾਮ, ਗੁਰਮੁਖ ਮਨੋ ਨਾ ਵਿਸਰੈ ਹਰ ਜੀਓ, ਕਰਤਾ ਪੁਰਖ ਮੁਰਾਰੀ ਰਾਮ, ਦੁਖ ਰੋਗ ਨਾ ਭੋਵੇ ਆਪੈ।

ਵਿਆਹੜਾ ਮਹਲਾ ਪੰਜਵਾਂ ਘਰ ਦੂਜਾ ਇੱਕ ਓਂਕਾਰ ਸਤਨਾਮ ਗੁਰਪ੍ਰਸਾਦ ਵਾਦ ਸੁਖ ਰਿਨੜੀਏ ਪ੍ਰਿਯ ਪ੍ਰੇਮ ਲਗਾ ਘੱਟ ਦੁੱਖ ਨਿੰਦੜੀਏ ਪਰਸ ਦਾ ਪਗਾ ਭਗਤ ਊਰ ਬਾਚੋ ਉਸਤਾ ਜਾਚੋ ਨਾਮ ਰਸ ਬੇਰਾਗਨੀ ਪ੍ਰਿਯ ਰੰਗਰਾਤੀ ਸਹਿਜ ਮਾਤੀ ਮਾਂ ਦੁਰਮਤੀ ਆਗਨੀ ਗੈ ਪੂਜਾ ਲਿਨੀ ਪ੍ਰੇਮ ਬਿਨੀ ਮਰਣ ਪੀਤਮ ਸਚ ਮਗਾ ਬਿਨਵੰਤ ਨਾਨਕ ਧਾਰ ਕਿਰਪਾ ਰੋ ਚਰਨੈ ਸੰਗ ਲਗਾ ਮੇਰੀ ਸਖੀ ਸਹੇਲੜੀਓ ਪ੍ਰਭ ਕੇ ਜਨ ਲੱਗੈ ਮਨ ਪ੍ਰਿਯ ਪ੍ਰੇਮ ਕਣਾ ਹਰ ਕੀ ਭਗਤ ਮਗੈ

ਰਾਣੀ ਮਨ ਤਨ ਗਲਤ ਪਏ ਕਿਛ ਕਹਿ ਨ ਜਾਈ ਰਾਮ ਜਿਸ ਤੇ ਉਪਜੜਿਆ ਦੰਲੀਆ ਸਮਾਈ ਰਾਮ।

ਜਿਸਤੇ ਉਪਜੜਿਆ ਤਿਨ ਲਾਈ ਸਮਾਇਆ ਤਿਨ ਲੀਆ ਸਮਾਈ ਰਾਮ ਮਿਰਮ ਜਮਿਲ ਬ੍ਰਹਮ ਜੋਤੀ ਓਤ ਪੋਤੀ ਮਨ ਧਨ ਗਲਤ ਪੈ ਕਿਛ ਕਹਿ ਨਾ ਜਾਈ ਰਾਮ ਜਿਸਤੇ ਉਪਜੜਿਆ ਤਿਨ ਲੀਆ ਲਾਈ ਰਾਮ

ਕੋ ਜਦ ਸੰਤ ਫਿਰੈ ਪ੍ਰਾਣ ਧਾਰੇ ਰਾਮ, ਤਾਣ ਤਨ ਖੀਨ ਪਿਆ ਬਿਨ ਮਿਲਤ ਪਿਆਰੇ ਰਾਮ। ਪ੍ਰਮਿਲੋ ਪਿਆਰੇ ਮੇਹ ਤਾਰੇ, ਕਰ ਦਿਆ ਲੜ ਲਾਇ ਲੀਜੀਐ। ਦੇਹ ਨਾਮ ਆਪਣਾ ਜਪੋ ਸਵਾਮੀ, ਹਰ ਦਰਸ ਪੇਖੈ ਜੀਜੀਐ। ਸਰਪੁਰਣ ਸਦਾ ਨਿਚਲ ਜਗ ਮਾ ਪਾਰੇ, ਬਿਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਾਣ ਪਿਆਰੇ। ਜਪਤ ਵਰਤ ਕੀਨੇ ਪੇਖਣ, ਕੋ ਚਰਨਾ ਰਾਮ, ਤਪਤ ਨਗਤ ਪੂਜੈ ਬਿਨ ਸਵਾਮੀ ਸਰਣਾ ਰਾਮ।

ਆਵੀਂ ਤਰਵਰ ਵਿਚੁਨੇ ਨਿਪਾਤ ਜੁੜਤੇ ਜਮ ਗੁਣ ਕੇਲੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਦਾ ਫਿਰਤ ਦੁਹੇਲੀ।

ਪਹਿਲਾ ਆਂਦ ਗੋਦੇ ਉਦਰ ਕਰਦੇ ਸਗਲ ਘਟਾ ਪ੍ਰਤਪਾਲ ਸਰਣ ਤੇਰੀ ਘਟ ਮਾਂ ਬੇੜੀ ਇੱਕ ਨਾਮ ਦੇ ਆਧਾਰਾ ਬਿਨਵੰਤ ਨਾਨ ਕਰਦੇ ਰਾਖੋ ਗੋਬਿੰਦ ਦੀਨ ਦਿਆਰਾ ਸੋ ਦਿਨ ਸਭ ਲਗਣਿਆ ਹਰ ਪ੍ਰਭੂ ਮਿਲਾਇਆ ਰਾਮ ਸਭ ਦੁੱਖ ਸਭ ਸੁਖ ਪ੍ਰਗਟਿਆ ਦੁੱਖ ਦੂਰ ਭਰਾਇਆ ਰਾਮ ਸੁਖ ਦਾ ਜਾਨੰਦ ਬਿਨੋਦ ਸਦ ਹੀ ਗੁਣ ਗੋਪਾਲ ਗਾਈਐ ਪਸਾ ਸੰਗੇ ਮਿਲੇ ਰੰਗੇ ਬੁੜ ਜੋਨਾ ਧਾਈਐ ਗਹਿ ਕੰਠ ਲਾਏ ਸਹਿ ਸੁਭਾਏ ਆਨੰਦ ਅੰਕਰ ਪਾਇਆ ਬਿਨਵੰਤ ਨਾਨਕਾ ਮਿਲਿਆ ਬੋੜ ਕਦੂ ਨਾ ਜਾਇਆ

ਧਾਰੀ ਤੂੰ ਸਮਰਥ ਵੱਡਾ ਮੇਰੀ ਮਤ ਤੇਰੀ ਰਾਮ ਪਾਲੇ ਅਗਰਤ ਘਰਾਂ ਪੂਰਨ ਦਿਸ ਤੇਰੀ ਰਾਮ।

ਨਾ ਤਿਆਗ ਜਲਦੀ ਮਹਾਂਚਲ ਦੁਖ ਕਰ ਕਰ ਜੋਰੀ ਨਾਨਕ ਸਰਣ ਸਿਮਰਤ ਸਵਾਮੀ ਪੈਜ ਰਘੁ ਮੋਰੀ ਜਾਤੇ ਵਿਛੜਿਆ ਦੁਨੀਆ ਮਿਲਾਇਆ ਰਾਮ ਸਾਧੂ ਸੰਗ ਮੈਂ ਹਰ ਗੁਣ ਗਾਇਆ ਰਾਮ ਗੁਣ ਗਾਏ ਗੋਬਿੰਦ ਦਾ ਨਿਕੇ ਕਲਿਆਣ ਮੈਂ ਪ੍ਰਗਟ ਪਏ ਸਹਿਜਾ ਸਾਵੀ ਸੰਗ ਪ੍ਰਭ ਕੇ ਆਪਣੇ ਪ੍ਰਭ ਕਰ ਲਏ ਛੋੜ ਚਿੰਤ ਅਚਿੰਤ ਹੋਏ ਬੋੜ ਦੁਖ ਨਾ ਪਾਇਆ ਨਾਨਕ ਦਰਸ਼ਨ ਪੀਖ ਜੀਵੈ ਗੋਬਿੰਦ ਗੁਣ ਗਾਇਆ ਵਿਆਕੜਾ ਮਹਲਾ ਪੰਜਵਾਂ ਚੰਤ ਬੋਲ ਸੋ ਧਰਮੜੀਆ ਮੋਨਕ ਧਾਰੀ ਰਾਮ

ਨਾਮਾ ਦੇਸ ਵੇਸ ਸਵਰਨ ਰੂਪ ਸਗਲ ਉਹਨੇ ਕਾਮਾ ਪੱਤਰ ਕਲਤ ਨ ਸੰਗ ਸੁਭਾ ਹਾਸ ਕੋ ਵਿਕਾਰੀ ਬਿਨਵੰਤ ਨਾਨਕ ਬਿਨ ਸਾਧ ਸੰਗਮ ਸਮਿਥਿਆ ਸੰਸਾਰੀ ਰਾਜਨ ਕਿਉਂ ਸੋਇਆ ਤੂੰ ਨੀਂਦ ਭਰੈ ਜਾਗਤ ਗਤ ਨਾਹੀ ਰਾਮ ਮਾਇਆ ਝੂਠ ਰਦਨ ਕੀਤੇ ਬਿਰਲਾਈ ਰਾਮ ਬਿਰਲਾਏ ਕੀਤੇ ਮਹਮਾਨ ਬਿਰਨਾਮ ਹਰ ਕੇ ਸੁਖ ਨਹੀਂ ਸਹਿ ਸਿਆਣ ਭਾਵ ਦਾਕੇ ਜੇ ਭਾਵਤ ਤੇ ਜਾਈ ਆਦੰਤ ਮਦ ਪੂਰਨ ਸਭ ਤਰ ਘਟਘਟ ਆਹੀ ਬਿਨਵੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇਤੀ ਕਰ ਜਾਈ ਨਰਬਦ ਜਾਣ ਕਰਿਓ ਸੇਵਕ ਸਿਆਣੇ ਰਾਮ ਸਰ ਪਰ ਵਿਚਰਨਾ ਮੋਇ ਪ੍ਰਸਥਾਣੇ ਰਾਮ ਹਰ ਚੰਦੋਰੀ ਦੇਖ ਭੂਲਾ ਖਾ ਸਿਧ ਪਾਈਐ ਬਿਰਨਾਮ ਹਰ ਕੇ ਅਨ ਰਚਨਾ ਇਲਾ ਜਨੁ ਗਵਾਈਐ ਹਾਂ ਹਾਂ ਕਰਤਨਾ ਦਿਸ਼ਨ ਬੂਜੈ ਨੈ ਕਾਂ ਪੂਰਨ ਗਿਆਨੇ ਬਿਨਵੰਤ ਨਾਨਕ ਬਿਰਨਾਮ ਹਰ ਕੇ ਕੀਤੇ ਆ ਪਛਤਾਨੇ।

ਸਤ ਕਰਤੇ ਹਿਰ ਲਈ ਬੋਲਣ ਸਭੇ ਕਾਰ ਦਿੱਤਾ ਕਿਤੇ ਨਾ ਸੰਤੋਖੀ ਅੰਨ ਤਰਸ਼ਨਾ ਬਹੁਤ ਗਿਆਨ ਅੰਧਾਰ।

ਮਹਲਾ ਤੀਜਾ ਤਿਨ ਕੋ ਸੰਸਾ ਕਿਆ ਕਰੇ ਜਿਨ ਸਤਿਗੁਰ ਸਿਰ ਕਰਤਾਰ ਤੁਰ ਤਿਨ ਕੀ ਪੈਜ ਰੱਖਦਾ ਆਪੇ ਰੱਖਣ ਹਾਰ ਪੌੜੀ ਜੀ ਜਾਂ ਸਭ ਤੇਰਿਆ ਤੂੰ ਸਭਨਾ ਰਾਸ ਨਾਨਕ ਸੁਖਦਾਤਾ ਸੇਵਿਆ ਪੇ ਪਰਖਣ ਹਾਰ ਪੌੜੀ ਜੀ ਜਨਸ ਤੇਰਿਆ ਤੂੰ ਸਭ ਨਾਰਾਸ ਜਿਸਨੋ ਤੂੰ ਦੇ ਤੇ ਸਭ ਕੁਛ ਮਿਲੈ ਕੋਈ ਹੋਰ ਸਰੀਕ ਨਾ ਤੁਦ ਪਾਸ ਤੂੰ ਏਕੋ ਦਾਤਾ ਸਭ ਦਾ ਹਰ ਪੈ ਅਰਦਾਸ

ਲੋੜੀਐ ਹਰ ਸੁਖਦਾਤਾ ਤੋ ਨਾ ਕਲਾ ਕਾ ਤਿਸਨੋ ਧਿਆਇ ਦਿਆ ਕਿਉ ਨਿਵ ਘੜੀ ਮੋਹ ਮੋੜੀਐ ਜਿਨ ਹਰ ਧਿਆਇਆ ਤਿਸਨੋ ਸਰਵ ਕਲਿਆਣ ਹੋਏ ਨਿਤ ਸੰਜਨਾ ਕੀ ਸੰਗਤ ਪਾਏ ਪਹੀਐ ਮੋਹ ਜੋੜੀਐ ਜਿਨ ਹਰ ਧਿਆਇਆ ਤਿਸਨੋਂ ਸਰਵ ਕਲਿਆਣ ਹੋਏ ਨਿਤ ਸੰਜਨ ਆਖੀ ਸੰਗਤ ਜਾਇ ਬਹੀਐ ਮੋਹ ਜੋੜੀਐ ਜਿਨ ਹਰ ਧਿਆਇਆ ਤਿਸਨੋਂ ਸਰਵ ਕਲਿਆਣ ਹੋਏ ਨਿਤ ਸੰਜਨ ਆਖੀ ਸੰਗਤ ਜਾਇ ਬਹੀਐ ਮੋਹ ਜੋੜੀਐ ਸਭ ਦੁਖ ਭੁਗ ਭੋਗੈ ਹਰ ਸੇਵਕੇ ਸੋ ਜਨ ਕੇ ਬੰਧਨ ਤੋੜੀਐ ਕਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੇ ਮੋਹ ਡਿੱਠੇ

ਹਰਿ ਆਪੇ ਵੇਖੈ ਵਿਖਸੈ, ਆਪੇ ਜਿਤ ਭਾਵੈ ਤਿਤ ਲਾਈ। ਹਰ ਇੱਕ ਨਾ ਮਾਰਗ ਪਾਏ, ਆਪੇ ਹਰ ਇੱਕ ਨਾ ਉਜੜ ਪਾਏ। ਹਰ ਸੱਚਾ ਸਾਹਿਬ ਸਤ ਬਾਪਸ, ਕਰ ਵੇਖੈ ਚਲਤ ਸਬਾਈ। ਗੁਰ ਪ੍ਰਸਾਦ ਕਹਿ ਜਾ ਨਾਨਕ, ਹਰ ਸੱਚੇ ਕੇ ਗੁਣ ਗਾਏ। ਦਾਰੋਗ ਮਹੱਲਾ ਤੀਜਾ, ਦਰਵੇਸੀ ਕੋ ਜਾਣ ਸੇ ਵਿਰਲਾ ਕੋ ਦਰਵੇਸ਼। ਜੇ ਘਰ ਘਰ ਹੰਡੇ ਮੰਗਤਾ, ਤਿਗ ਜੀਵਨ ਤਿਗਵੇਸ਼। ਜੇ ਆਸਾਂ ਦੇ ਸਾਧ ਅਜਕੇ, ਗੁਰਮੁਖ ਭੇਖਿਆ ਨਾਉ, ਤਿਸਕੇ ਚਰਨ ਪਖਾ ਲੀਐ। ਨਾਨਕ ਹੋਂ ਬਲਿਆਰੇ ਜਾਉ ਮਹੱਲਾ ਤੀਜਾ, ਨਾਨਕ ਤਵ ਏਕ ਫਲ ਦੋਇ ਪਖੇਰੂ ਆਏ। ਆਓ ਜਾਤ ਨਾ ਦੀ ਸਈ, ਨਾ ਬਰਬਾ ਕੀਤਾ ਏ। ਭੋ ਰੰਗੀ ਰਸ ਭੋਗਿਆ, ਸ਼ਬਦ ਰਹਿ ਨਿਰਬਾਣ।

ਕਦੇ ਨਾ ਪਾਈਐ ਅੰਧਨ ਕਹਿ ਦਾ ਗੁਣ ਗਾਈ ਬਿਨ ਕਰਮੈ ਕਿਨੇ ਨਾ ਪਾਇਓ ਭੋਗ ਮੋਇ ਬਿਰਲਾਈ ਗੁਰ ਕੈ ਸ਼ਬਦ ਮੰਤਨ ਪਿਜੈ ਆਪਸੈ ਮਨ ਆਈ ਨਾਨਕ ਨਦਰੀ ਪਾਈਐ ਆਪੇ ਲੈ ਮਿਲਾਈ ਪੌੜੀ ਆਪੀ ਵੇਦ ਪੁਰਾਣ ਸਸਾਦ ਆਗਤ ਆਪੀ ਜੈ ਆਪੇ ਹੀ ਬੈ ਪੂਜੇ ਕਰਤਾ ਪਰਪੰਚ ਕਰੀ ਜੈ ਆਪ ਪਰਵੇਦ ਆਪ ਨਿਰਵਤੀ ਆਪੇ ਅਗਤ ਕਹਿਤੀ ਜੈ ਆਪੇ ਪੰਥ ਆਪ ਕਰਾਏ ਆਪੇ ਅਲਿਪਤ ਵਰਤੀ ਜੈ

ಖಂಡನ ಆಪೇ ಸಗಡು ಪುಗವೆ ಸ್ವಾಮಿ ಆಪೇ ಸಂಜನ ಆಪ್ ಬೇಗಾ ಸುಬಿತ ಆಪೇ ಗುರುಮುಖ ಭಜನ ਜਾ ਨਾਨਕ ਸਲਾਹ ਨਰ ਜੈ ਤੁਧ ਕਰਤੇ ਤੂੰ ਹਰ ਸੁਖ ਦਾਤਾ ਵਡਨ ਸਾਰੂਕ ਮਹਲਾ ਚੌਥਾ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਜੇਤੇ ਕਰਮ ਕਮਾਏ ਬਿਨ ਸਤਿਗੁਰ ਸੇਵੇ ਠਵਰ ਨਾ ਪਵੇ ਮਰ ਜਮੇ ਆਵੇ ਜਾਏ।

ਇੱਕ ਸਤਿਗੁਰ ਕੀ ਸੇਵਾ ਕਰੈ ਜਾ ਕਰਿਆ ਨਾਮੇ ਲਗੇ ਪਿਆਰ, ਨਾਨਕ ਜਨਮ ਸਵਾਰਣੇ ਆਪਣਾ ਕੁਲ ਕਾ ਕਰਨੋ ਉਧਾਰ ਪੌੜੀ।

ਸਿਆਣੇ ਇੱਕ ਦੇ ਪੜ ਪੂਜੇ ਸਭ ਆਪੇ ਇੱਕ ਤੇ ਆਪੇ ਗ੍ਰਹਿ ਆਣੇ ਇੱਕ ਨਾ ਅੰਦਰ ਮੇਲ ਬੁਲਾਏ ਜਾਪ ਤੇਰੇ ਮਨ ਸੱਚੇ ਪਾਣੇ ਜਿਨਾ ਆਪੇ ਗੁਰਮੁਖ ਦੇ ਵਡਿਆਈ ਸੇ ਜਨ ਸੱਚੇ ਦਰਗੇ ਜਾਣੇ ਸਾ ਲੋਕ ਮਰਦਾਨਾ ਪਹਿਲਾ

ਮਜਲਦ ਗੂੜੇ ਲਭ ਕੀ ਪੀ ਪੀ ਹੋਏ ਗੁਆਰ, ਕਰਨੀ ਲਾਣ ਸਤਿਗੁਰ ਸਚ ਸਰਾ ਕਰ ਸਾਰ।

ਜਾਣੀ। ਨਾਨਕ ਫਿੱਟ ਲੂਣੀ ਦੇਹ ਮਹਲਾ ਪੰਜਵਾਂ। ਮਹਲਾ ਪੰਜਵਾਂ ਘਟ ਵਸੈ ਚਰਨਾਰਬਿੰਦ ਰਸਨਾ ਚ ਬਹਿ ਗੋਪਾਲ। ਨਾਨਕ ਸੋਬਰ ਸਿਮਰੀਐ ਤਿਸ ਦੇਹੀ ਗੋਪਾਲ ਪੌੜੀ। ਆਪੇ ਅੜਸੜ ਤੀਰਥ ਕਰਤਾ ਆਪ ਕਰੈ ਇਸ਼ਨਾਨ। ਆਪੇ ਸੰਜਮ ਵਰਤੇ ਸੁਆਮੀ ਆਪ ਜਪਾਏ ਨਾਮ।

ਲਾਇਓ। ਸਤਿਗੁਰ ਕਾ ਭਾਣਾ ਚਿੱਤ ਰੱਖੋ, ਸੰਜਮ ਸੱਚਾ ਨਿਓ, ਨਾਨਕ ਐਥੈ ਦੁਖੇ ਅੰਦਰ ਰੱਖਸੀ, ਅੱਗੇ ਹਰ ਸਿਉ ਕੇਲ ਕਰਿਓ ਪੌੜੀ। ਆਪੇ ਭਾਰ ਠਾਰੈ ਬਨਸਪਤ, ਆਪੇ ਹੀ ਫਲ ਲਾਏ, ਆਪੇ ਮਾਲੀ ਆਪ ਸਿੰਚੈ, ਆਪੇ ਹੀ ਮੋਏ ਪਾਏ।

ਤੇਰੀ ਜੇ ਤੁਧਨੋ ਸਲਾਹੇ ਸੋ ਸਭ ਕਿਛ ਪਾਵੈ ਜਿਸਨੋ ਕਿਰਪਾ ਨਿਰੰਜਨ ਕੇਰੀ ਸੋਈ ਸਾਹ ਸਜਾਵਣ ਜਾਰਾ ਜਿਨ ਵਖਰ ਲਦੇ ਹਰ ਨਾਮ ਤੁਨ ਤੇਰੀ ਸਭ ਤਿਸੈ ਨੂੰ ਸਲਾਹਿਓ ਸੰਤੋ ਜਿਨ ਦੂਜੇ ਭਾਵ ਕੀ ਮਾਰ ਵਡਾਰੀ ਢੇਰੀ ਸਲੋਕ ਕਬੀਰਾ ਮਰਤਾ ਮਰਥਾ ਜਗਮੂਆ ਮਰ ਪੇ ਨਾ ਜਾਣੈ ਕੋਏ ਐਸੀ ਮਰਨੀ ਜੋ ਮਰੈ ਬੋਰਣਾ ਮਰਨਾ ਹੋਏ ਮਨ ਲਾ ਤੀਜਾ ਕਿਆ ਜਾਨਾ ਕਿ ਮਰੇਂਗੇ ਕੈਸਾ ਮਰਨਾ ਹੋਏ ਜੇਕਰ ਸਾਹੇ ਮਨੋਣਾ ਵਿਸਰੈ ਤਾਂ ਸੇਲਾ ਮਰਨਾ ਹੋਏ ਮਰਨੇ ਦੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ ਗੁਰਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ ਨਾਨਕ ਏਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ ਪੌੜੀ

ਪਾਵੇ ਆਪਣਿਆਂ ਸਿਵਕਾਂ ਕੀ ਆਪ ਭੇਜ ਰੱਖੇ ਆਪਣਿਆਂ ਭਗਤਾਂ ਕੀ ਫੇਰੀ ਪਾਵੇ ਧਰਮ ਰਾਏ ਅਰਖਾ ਕੀ ਆ ਹਰਜਨ ਸੇਵਕ ਨੇੜ ਨਾ ਆਵੇ।

ਮਨਿਆਈ। ਨਾਨਕਾ ਭਮਿਓ ਹੈ ਗੁਰ ਕਿਰਪਾ ਤੇਰਿਆ ਸਮਾਏ, ਆ ਮਿਲਿਆ ਮਿਲ ਰਿਹਾ ਆ ਮਿਲਿਆ ਆਏ ਮਹਲਾ ਤੀਜਾ।

ਸਹਿਸਾ ਮੁੱਲ ਨਾ ਹੋਵੇ, ਹਾਣਤਕ ਦੇ ਨਾ ਹੋਵੇ, ਨਾਨਕ ਗੁਰਮੁਖ ਪਾਈ ਹੈ, ਜਾ ਕੋ ਨਦਰ ਕਰੇ ਪੌੜੀ। ਆਪੇ ਸਭਕੜ ਅੰਦਰ ਹੈ, ਆਪੇ ਹੀ ਬਾਰ, ਆਪੇ ਗੁਰਦਵਾਰਾ, ਆਪੇ ਹੀ ਜਾਰ, ਜੁਗ ਛਤੀ ਗੁਰ ਪਾਰ ਕਰ, ਵਰਤਿਆ ਸੁਨਾ ਹਰ, ਉੱਥੇ ਵੇਦ ਪੁਰਾਣ ਨਾ, ਦਾਤਾ ਆਪੇ ਹਰ ਨਰ ਹਰ। ਬੈਠਾ ਤਾੜੀ ਲਾਏ ਆਪ ਸਭ ਦੂਹੀ ਬਾਹਰ, ਆਪਣੀ ਮਿੱਤ ਆਪ ਜਾਣਦਾ ਆਪੇ ਹੀ ਗਹਰ, ਸਾਲੋਕ ਮਹੱਲਾ ਤੀਜਾ।

ਕਿ ਆਸੇ ਪੂਜ ਕਰਾਹੀ। ਅੰਧੇ ਗੁੰਗੇ ਅੰਧ ਅੰਧਾਰ, ਪਾਥਰ ਲੈ ਪੂਜੇ ਮੁਗਤ ਗਵਾਰ। ਓਏ ਜਾ ਆਪ ਡੁਬੈ ਤੁਮਕਾਂ ਤਰਨ ਹਾਰ ਪੌੜੀ, ਸਭ ਕਿਹੋ ਤੇਰੇ ਵਾਸੈ ਤੂੰ ਸੱਚਾ ਸਾਉ, ਭਗਤ ਰਤੇ ਰੰਗ ਏਕ ਹੈ ਪੂਰਾ ਵੇਸਾਉ। ਅੰਮ੍ਰਿਤ ਭੋਜਨ ਨਾਮ ਹਰ ਰਜ ਰਜਨ ਖਾਉ, ਸਭ ਪਦਾਰਥ ਪਾਈਨ ਸਿਮਰਨ ਸੱਚ ਲਾਉ। ਸੰਤ ਪਿਆਰੇ ਪਾਰ ਬ੍ਰਹਮ ਨਾਨਕ, ਹਰ ਹੁਕਮ ਅਗਾਉ, ਸਰੋਕ ਮਹਲਾ ਤੀਜਾ। ਸਭ ਕਿਛੁ ਹੁਕਮੇ ਆਉਂਦਾ, ਸਭ ਕਿਛੁ ਹੁਕਮੇ ਜਾਏ, ਜੇ ਕੋ ਮੁਰਗਾ ਪੋ ਜਾਣੈ ਅੰਧਾ ਅੰਧ ਗੁਮਾਏ। ਨਾਨਕ ਹੁਕਮ ਕੋ ਗੁਰਮੁਖ ਬੂਜੈ, ਜਿਸਨੋ ਕਿਰਪਾ ਕਰੇ ਰਜਾਈ, ਮਹਲਾ ਤੀਜਾ।

ਪਰਿਸ਼ਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਰਾਗ ਵਡੰਸ ਮਹਲਾ ਪਹਿਲਾ ਘਰ ਪਹਿਲਾ ਅਮਲੀ ਅਮਲਾ ਅੰਬੜੈ ਮੱਛੀ ਨੀਰ ਨਾ ਹੋਏ ਜੋ ਰਤੈ ਸੇ ਆਪਣੇ ਤਿਨ ਪਾਵੈ ਸਭ ਕੋਈ ਹੋਂ ਵਾਰੀ ਵੰਜਾਂ ਖਨੀਏ ਵੰਜਾਂ ਤੋ ਸਾਹਿਬ ਕੇ ਨਾ ਵੈ ਰਹਾਉ ਸਾਹਿਬ ਸਭ ਲਿਓ ਬਿਖ ਰੁਖੜਾ ਅੰਮ੍ਰਿਤ ਜਾ ਕਾ ਨਾਉ ਜਿਨ ਪਿਆ ਦੇ ਤਿਰਪਤ ਪਏ ਹੋ ਤਿਨ ਬਲਿਆਰੇ ਜਾਉ ਮੇਕੀ ਨਦਰ ਨਾ ਫੇ ਵਸੇ ਅਬੀਆਂ ਨਾਲ ਤਿਖਾ ਧਿਆਈਆਂ ਕਿਉਂ ਲੈ ਜਾ ਸਰ ਭੀਤਰ ਪਾਲ ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮਹਿਰਾਸ ਮਨ ਦੇ ਦੁਖਾ ਤਾ ਲੈ ਜਾ ਦੇਵਤ ਕਰੀ ਅਰਦਾਸ ਬੜਾ ਸਬੱਲਾ ਪਹਿਲਾ ਗੁਣਵੰਤੀ ਸੁਰਾਵਿਆ ਨਿਰਗੁਣ ਕੂਕੇ ਕਾਈ ਜੇ ਗੁਣਵੰਤੀ ਥੀ ਰਹਿ ਤਾ ਵੀ ਸੁਰਾਵਣ ਜਾਈ ਮਾਣਕ ਮੂਲਾ ਪਾਈਐ ਲੀਜੈ ਚਿਤ ਲਾਈ ਕਰਨੇ ਕਾਵਣ ਜੋਤੀਐ ਜੇ ਮਨ ਧਾਗਾ ਹੋਏ ਮਾਣਕ ਮੂਲਾ ਪਾਈਐ ਲੀਜੇ ਚਿਤ ਪਰੋਏ ਰਾਵ ਦਸਾਈ ਨਾ ਮਲਾ ਅੱਖਾਂ ਮੜੀ ਆਸ ਤੇਸੇ ਨਾਲਾ ਕੂਹਣਾ ਕਿਉਂ ਥੀ ਵੈ ਘਰ ਵਾਸ ਨਾਨਕੇ ਕੀ ਬਾਰਾ ਦੂਜਾ ਨਾ ਹੀ ਕੋਏ ਤੇਸੇ ਲੱਗੀ ਜੇ ਰਹਿ ਪੀ ਸੋ ਰਾਵੇ ਸੋਏ

0: ਲੁਭਾਇਆ, ਤੇਰੇ ਦਰਸ਼ਨ ਵਿੱਚੋ ਖਨੀਏ ਵੰਝਾ, ਤੇਰੇ ਨਾਮ ਵਿੱਚੋ ਗੁਰਬਾਣੋ, ਜਾ ਤੂੰ ਤਾਂ ਮੈਂ ਮਾਣ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣੋ, ਚੂੜਾ ਭਨ ਪਲੰਗ ਸਿਉਂ ਮੁੰਦੇ ਸਣਬਾਈ ਸਣਬਾਹਾ, ਏਤੇ ਵੇਸ ਕਰਨ ਦੀ ਏ ਮੁੰਦੇ ਸੋ ਰਾਤ ਅਵਰਾ।
1: ਜੋ ਸਹਿ ਕੰਠ ਨਾ ਲੱਗੀਆਂ ਜਲਨ ਸੇ ਪਾਹੜੀਆਂ ਹਾ, ਸਭ ਸਹੀਆਂ ਸੋਰਾ ਬਨ ਗਈਆਂ ਹੋ, ਦਾਦੀ ਕੈ ਦਰਜਾਵਾ, ਅਮਾਲੀ ਹੋ ਖਰੀ ਸੁਚੱਜੀ, ਤੈ ਸਹਿ ਇਕ ਨਾ ਭਾਵਾ, ਮਾਟ ਗੁੰਦਾਈ ਪੱਟੀਆਂ ਭਰੀਆ ਮਾਂਗ ਸੰਧੂਰੇ, ਅੱਗੇ ਗਈ ਨਾ ਮੰਨੀਆਂ, ਮਰੋ ਵਸੂਰ ਵਸੂਰੇ ਮੈਂ ਰੋਵੰਦੀ, ਸਭ ਜਗ ਰੁਨਾ ਮੇਰੇ ਰੁਣੇ ਬਣੋ ਪੰਖੇਰੂ, ਕਨਾ ਰੁਨਾ ਮੇਰੇ ਤਨ ਕਾ ਬਿਰਹਾ, ਜਿਨਹੋ ਪਿਰੋ ਵਿਛੋੜੀ, ਸੁਪਨ ਆਇਆ ਪੀ ਗਿਆ ਮੈਂ ਜਲ ਭਰਿਆ, ਰੂਏ ਆਏ ਨਾ ਸਕਾ ਤੁਝ ਕਨ ਪਿਆਰੇ ਭੇਜ ਨਾ ਸਕਾ, ਕੋਏ ਆਉਸ ਭਾਗੀ ਨਿੰਦੜੀਏ ਮਸੋ ਦੇਖਾਂ ਸੋਏ, ਤੈ ਸਾਹਿਬ ਕੀ ਬਾਤ ਜੇ ਆਖੈ ਕੋ ਨਾਨਕਿਆ, ਦੀਜੈ ਸੀਸ ਵੱਡੇ ਕਰ ਬੈਸਨ, ਦੀਜੈ ਬਿਨ ਗੁਰ ਸੇਵਕ ਰੀਜੈ, ਕਿਉ ਨਾ ਮਰੀਜੈ ਜੀੜਾ ਨਾ ਦੀਜੈ, ਜਾ ਸੋ ਭਇਆ ਵਡਾਣਾ ਵਡਹੰਸ ਮਹੱਲਾ ਤੀਜਾ, ਕਰ ਪਹਿਲਾ ਕੋ ਕਰ ਸਤਿਗੁਰ ਪ੍ਰਸਾਦ, ਮਨ ਮੈਲਾ ਸਭ ਕਿਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋ, ਇਹ ਜਗਤ ਭਰਮ ਭੁਲਾਇਆ ਵਿਰਲਾ ਬੁੱਝ ਕੋਈ, ਜਪ ਮਨ ਮੇਰੇ ਤੋਂ ਏਕੋ ਨਾਮ, ਸਤਿਗੁਰ ਦੀਆ ਮੋਕੋ ਇਹੋ ਨਿਧਾਨ ਰਹਾਓ, ਸਿੱਧਾਂ ਕੇ ਆਸਨ ਜੇ ਸਿੱਖੈ, ਇੰਦਰੀ ਵਸ ਕਰ ਕਮਾਏ, ਮਨ ਕੀ ਮੈਲ ਨਾ ਉਤਰੈ ਹਉਮੈ ਮੈਲ ਨਾ ਜਾਏ, ਇਸ ਕੀ ਮਾਂ ਇਸ ਮਨ ਕੋ ਹੋਰ ਕੋ ਸੰਜਮ ਕੋ ਨਾਹੀ, ਬਿਨ ਸਤਿਗੁਰ ਕੀ ਸਰਨਾਏ, ਸਤਿਗੁਰ ਮਿਲਿਆ ਉਲਟੀ ਭਈ ਕਹਿਣਾ ਕਛੂ ਨ ਜਾਏ, ਪੰਡਤ ਨਾਨਕ ਸਤਿਗੁਰ ਕੋ ਮਿਲ ਦੋ, ਮਰੈ ਗੁਰ ਕਾ ਸ਼ਬਦ ਫਿਰ ਜੀਵੈ ਕੋ, ਏ ਮਮਤਾ ਕੀ ਮਾਲ ਉਤਰ ਏ ਮਨ ਹਛਾ ਹੋ, ਏ ਵੱਡਾ ਹੰਸ ਮਹੱਲਾ ਤੀਜਾ, ਨਦਰੀ ਸਤਿਗੁਰ ਸੇਵੀਐ ਨਦਰੀ ਸੇਵਾ ਹੋਏ, ਨਦਰੀ ਏ ਮਨ ਵਸ ਆਵੈ, ਨਦਰੀ ਮਨ ਨਿਰਮਲ ਹੋਏ, ਮੇਰੇ ਮਨ ਚੇਤ ਸੱਚਾ ਸੋਏ, ਏਕੋ ਚਿੱਤ ਤਾ ਸੁਖ ਪਾਵੈ, ਫਿਰ ਦੁੱਖ ਨ ਮੂਲੇ ਹੋਏ ਰਹਾਉ, ਨਦਰੀ ਮਰ ਕੇ ਜੀਵੀਐ ਨਦਰੀ ਸ਼ਬਦ ਵਸੈ ਮਨ ਆਏ, ਨਦਰੀ ਹੁਕਮ ਬੁੱਝੀਐ ਹੁਕਮੈ ਰਹਿ ਸਮਾਏ, ਜਿਨ ਜੇਵਾ ਹਰਸ ਨ ਚਖਿਓ ਸਾ ਜੇਵਾ ਜਲ ਜਾਓ, ਅਣਰ ਸਾਦੇ ਲੱਗ ਰਹੀ ਦੁਖ ਪਾਇਆ ਦੂਜੇ ਪਾਏ, ਸਪਨਾ ਨਦਰ ਇੱਕ ਆਪੇ ਫਰਕ ਕਰੇ, ਨਾਨਕ ਸਤਿਗੁਰ ਮਿਲੇ ਫਲ ਪਾਇਆ ਨਾਮ ਵਡਾਈ ਦੇ, ਵਡਹੰਸ ਮਹੱਲਾ ਤੀਜਾ, ਮਾਇਆ ਮੋਹ ਗੁਬਾਰ ਹੈ ਗੁਰਬਿਨ ਗਿਆ ਨਾ ਹੋਈ, ਸ਼ਬਦ ਲੱਗੇ ਤਿਨ ਬੁੱਝਿਆ ਦੂਜਾ ਪਰ ਜਿਵ ਗੋਈ, ਮਨ ਮੇਰੇ ਗੁਰਮਤ ਕਰਨੀ ਸਾਰ, ਸਦਾ ਸਦਾ ਹਰ ਪ੍ਰਭ ਰਵੈ ਤਾਂ ਪਾਵਹਿ ਮੋਖ ਦੁਆਰ, ਰਹਾਉ ਗੁਣਾ ਕਾ ਨਿਧਾਨ ਏਕ ਹੈ ਆਪੇ ਦੇ ਤਾਂ ਕੋ ਪਾਏ, ਬਿਨ ਨਾਵੈ ਸਭ ਵਿਛੜੀ ਗੁਰ ਕਾ ਸ਼ਬਦ ਮਿਲਾਏ, ਮੇਰੀ ਮੇਰੀ ਕਰਦੇ ਘਟ ਗਏ ਇਤਨਾ ਹੱਥ ਕਿਹੋ ਨਾ ਆਇਆ, ਸਤਿਗੁਰ ਮਿਲੇ ਸੱਚ ਮਿਲੇ ਸੱਚ ਨਾਮ ਸਮਾਇਆ, ਆਸਾ ਮਨਸਾ ਇਹ ਸਰੀਰ ਹੈ ਅੰਤਰ ਜੋਤ ਜਗਾਏ, ਨਾਨਕ ਮਨਮੁਖ ਬੰਧ ਹੈ ਗੁਰਮੁਖ ਮੁਕਤ ਕਰਾਏ, ਵਡਹੰਸ ਮਹੱਲਾ ਤੀਜਾ, ਸੁਹਗਨੀ ਸਦਾ ਮੁਖ ਉਜਲਾ ਗੁਰ ਕਾ ਸਿਰ ਸੁਭਾਏ, ਸਦਾ ਫਿਰ ਰਵੇ ਆਪਣਾ ਵਿੱਚੋਂ ਆਪ ਗਵਾਏ, ਮੇਰੇ ਮਨ ਤੂੰ ਹਰ ਹਰ ਨਾਮ ਤੇ ਆਏ, ਸਤਿਗੁਰ ਮੋਹ ਕਾਉ ਹਰ ਦੀਆ ਬੁਝਾਈ ਰਹਾਉ, ਦੁਹਾਗਨੀ ਖਰੀਆਂ ਬਿਲ ਲੰਦੀਆਂ ਤਿਨਾ ਮੈਲ ਨਾ ਪਾਏ, ਦੂਜੇ ਪਾਏ ਕਰੂਪੀ ਦੁੱਖ ਪਾਵੈ ਅਗ ਜਾਏ, ਗੁਣਮੰਤੀ ਨਿਤ ਗੁਣ ਰਵੈ ਹਿਰਦ ਨਾਮ ਵਸਾਏ, ਔਗੁਣਮੰਤੀ ਕਾਮਣੀ ਦੁੱਖ ਲਾਗੈ ਬਿਲ ਲਾਏ, ਸਭਨਾ ਕਾ ਪਤਾਰੀ ਕੈ ਸਵਾਮੀ ਕੈ ਨਾ ਕਿਛੁ ਨਾ ਜਾਏ, ਨਾਨਕ ਆਪੇ ਵੇਖ ਕੀਤੇ ਨਾਮੇ ਲੈਨ ਲਾਏ, ਵਡਹੰਸ ਮਹੱਲਾ ਤੀਜਾ, ਅੰਮ੍ਰਿਤ ਨਾਮ ਸਦ ਮੀਠਾ ਲਾਗਾ, ਗੁਰ ਸ਼ਬਦੀ ਸਦ ਆਇਆ, ਸੱਚੀ ਬਾਣੀ ਸਹਿਜ ਸਮਾਣੀ, ਹਰ ਜੀਵ ਮਨ ਵਸਾਇਆ,

ਪ੍ਰਾਣ ਦਇਆ ਲਬੜ ਹੰਸ ਮਹੱਲਾ ਤੀਜਾ ਗੁਰਮੁਖ ਸਾ ਸੰਜਮ ਤਤ ਗਿਆਨ ਗੁਰਮੁਖ ਸਾਚੇ ਲੱਗੇ ਧਿਆਨ ਗੁਰਮੁਖ ਮਨ ਮੇਰੇ ਨਾਮ ਸਮਾਲ ਸਦਾ ਨਿਬਹਿ ਚੱਲੇ ਤੇਰਾ ਨਾਲ ਰਹਾਉ ਗੁਰਮੁਖ ਜਾਤ ਪਾਤ ਸਚ ਸੋਈ ਗੁਰਮੁਖ ਅੰਤਰ ਸਿਖਾਈ ਪ੍ਰਭ ਹੋਈ ਗੁਰਮੁਖ ਜਿਸਨੋ ਆਪ ਕਰੇ ਸੋ ਹੋਏ ਗੁਰਮੁਖ ਆ ਵਡਾਈ ਦੇਵੈ ਸੋਏ ਗੁਰਮੁਖ ਸ਼ਬਦ ਸੱਚ ਕਰਨੀ ਸਾਰ ਗੁਰਮੁਖ ਨਾਨਕ ਪਰਿਵਾਰ ਸਾਧਾਰ ਬੜਾ ਹੰਸ ਮਹੱਲਾ ਤੀਜਾ ਰਸਨਾ ਹਰ ਸਾਧ ਲੱਗੀ ਸਹਿ ਸੁਪਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸਾਚਾ ਸ਼ਬਦ ਵਿਚਾਰੀ ਆਪਣੇ ਸਤਿਗੁਰ ਵਿੱਚੋਂ ਸਦਾ ਬਲਿਹਾਰੀ ਰਹੋ ਅੱਖੀ ਸੰਤੋਖੀਆਂ ਏਕ ਲਿਵਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਦੇਹ ਸਰੀਰ ਸੁਖ ਹੋਵੈ ਸ਼ਬਦ ਹਰ ਨਾਏ ਨਾਮ ਪਰਮਲ ਹਿਰਦੇ ਰਹਿ ਸਮਾਏ ਨਾਨਕ ਮਸਤਕ ਜਿਸ ਵਡਭਾ ਗੁਰ ਕੀ ਬਾਣੀ ਸਹਿਜ ਬੈਰਾਗ ਬਡਹੰਸ ਮਹੱਲਾ ਤੀਜਾ ਪੂਰੇ ਗੁਰ ਤੇ ਨਾਮ ਪਾਇਆ ਜਾਏ ਸਚਾ ਸ਼ਬਦ ਸਚ ਸਮਾਏ ਇਹ ਮਨ ਨਾਮ ਨਿਧਾਨ ਤੂੰ ਪਾਏ ਆਪਣੇ ਗੁਰ ਕੀ ਮਨ ਲੈ ਰਜਾਏ ਰਹਾਉ ਗੁਰ ਕੈ ਸ਼ਬਦ ਵਿੱਚੋਂ ਮੈਲ ਗਵਾਏ ਨਿਰਮਲ ਨਾਮ ਬਸੈ ਮਨਾਏ ਭਰਮੈ ਭੂਲਾ ਫਿਰੈ ਸੰਸਾਰ ਮਰ ਜਨਮੈ ਜਮ ਕਰੇ ਖੁਆਰ ਨਾਨਕ ਸੇ ਵੱਡ ਭਾਗੀ ਜਿਨ ਹਰ ਨਾਮ ਧਿਆਇਆ ਗੁਰਪ੍ਰਸਾਦੀ ਮਨ ਵਸਾਇਆ ਬੜਾ ਹੰਸ ਮਹੱਲਾ ਤੀਜਾ ਹੋਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਬਸੈ ਇੱਕ ਠਾਏ ਹੋਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ ਹੁਕਮ ਮੰਨੈ ਤਾਂ ਹਰ ਮਿਲੈ ਤਾਂ ਵਿੱਚ ਹੋਮੈ ਜਾਏ ਰਾਹਾ ਹੋਮੈ ਸਭ ਸਰੀਰੇ ਹੋਮੈ ਉਪਤ ਹੋਏ ਹੋਮੈ ਵੱਡਾ ਗੁਬਾਰਾ ਹੋਮੈ ਵਿੱਚ ਬੁੱਝ ਨਾ ਸਕੈ ਕੋਏ ਹੋਮੈ ਵਿੱਚ ਭਗਤ ਨਾ ਹੋਵੇ ਹੁਕਮ ਨਾ ਬੁੱਝਿਆ ਜਾਏ ਹੋਮੈ ਵਿੱਚ ਜੀਉ ਬੰਦ ਹੈ ਨਾਮ ਨਾ ਵਸੈ ਮਨ ਆਏ ਨਾਨਕ ਸਤਿਗੁਰ ਮਿਲੇ ਹੋਮੈ ਗਈ ਤਾਂ ਸੱਚ ਵਸਿਆ ਮਨ ਆਏ ਸੱਚ ਕਮਾਵੈ ਸੱਚ ਰਹੇ ਸੱਚ ਸਿਵ ਸਮਾਏ ਵਡਹੰਸ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਜ ਏਕ ਏਕੋ ਪ੍ਰਭ ਠਾਕੁਰ ਗੁਰਮੁਖ ਰਾਵੈ ਸੁਖ ਸਾਗਰ ਮੈਂ ਪ੍ਰਭ ਮਿਲਨ ਪ੍ਰੇਮਨ ਆਸਾ ਗੁਰ ਪੂਰਾ ਮਿਲਾਵੈ ਮੇਰਾ ਪ੍ਰੀਤਮ ਹੋ ਵਾਰ ਵਾਰ ਆਪਣੇ ਗੁਰੂ ਕੋ ਜਾਸਾਂ ਰਹਾ ਮੈਂ ਅਵਗੁਣ ਭਰਪੂਰ ਸਰੀਰੇ ਹੋ ਕਿਉਂ ਕਰ ਮਿਲਾ ਆਪਣੇ ਪ੍ਰੀਤਮ ਪੂਰੇ ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਸੇ ਮੈਂ ਗੁਣ ਨਾਹੀ ਹੋ ਕਿਉਂ ਮਿਲਾ ਮੇਰੀ ਮਾਇਆ ਹੋ ਕਰ ਕਰਤਾ ਕਉ ਪਾਉ ਬੁ ਤੇਰੇ ਨਾਨਕ ਗਰੀਬ ਰਾਖੋ ਹਰ ਮੇਰੇ ਵਡਹੰਸ ਮਹੱਲਾ ਚੌਥਾ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ ਹਉ ਹਰ ਪ੍ਰਭ ਛੋੜ ਦੂਜੇ ਲੋਭਾਣੀ ਹਉ ਕਿਉਂ ਕਰ ਪਿਰ ਕੋ ਮਿਲੋ ਏਆਣੀ ਜੋ ਪਿਰ ਭਾਵੈ ਸਾ ਸੁਹਾਗਨ ਸਾਈ ਪਿਰ ਕੋ ਮਿਲੇ ਸਿਆਣੀ ਰਹਾਉ ਮੈਂ ਵਿੱਚ ਦੋਸ ਹਉ ਕਿਉਂ ਕਰ ਪਿਰ ਪਾਵਾਂ ਤੇਰੇ ਅਨੇਕ ਪਿਆਰੇ ਹੋ ਪਿਰ ਚਿੱਤ ਨਾ ਆਵਾਂ ਜਿਨ ਪਿਰ ਰਾਵਿਆ ਸਾ ਭਲੀ ਸੁਹਾਗਨ ਸੇ ਮੈਂ ਗੁਣ ਨਾਹੀ ਹਉ ਕਿਆ ਕਰੀ ਦੁਹਾਗਨ ਨਿਤ ਸੁਹਾਗਨ ਸਦਾ ਪਿਰ ਰਾਵੈ ਮੈਂ ਕਰਮਹੀਨ ਕਬਹੀ ਗੱਲ ਲਾਵੈ ਤੂੰ ਪਿਰ ਗੁਣਵੰਤਾ ਹਾਂ ਔਗੁਣ ਯਾਰਾ ਮੈਂ ਨਿਰਗੁਣ ਬਖਸ਼ ਨਾਨਕ ਵਿਚਾਰਾ ਵਡਹੰਸ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੇ ਹੋਂ ਕਿਉਂ ਕਰ ਦਰਸ਼ ਹਰ ਦਰਸ਼ਨ ਪਾਵਾਂ ਹੋ ਜਾਏ ਪੁੱਛਾਂ ਆਪਣੇ ਸਤਿਗੁਰੈ ਗੁਰ ਪੁੱਛ ਮਨ ਮੁਗਦ ਸਮਝਾਵਾ ਪੂਲਾ ਮਨ ਸਮਝੇ ਗੁਰ ਸ਼ਬਦੀ ਹਰ ਹਰ ਸਦਾ ਧਿਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਨੀ ਚਿਤ ਲਾਏ ਹਉ ਸਭ ਬੇਸ ਕਰੀ ਪਿਰ ਕਾਰਨ ਜੇ ਹਰ ਪ੍ਰਭ ਸਾਚੇ ਪਾਵਾਂ ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖਾ ਹਉ ਕਿਉਂ ਕਰ ਧੀਰਜ ਪਾਵਾਂ ਜਿਸ ਕਾਰਨ ਹਉ ਸਿੰਗਾਰ ਸਿੰਗਾਰੀ ਸੋ ਪਿਰ ਰੱਤਾ ਮੇਰਾ ਅਵਰਾ ਨਾਨਕ ਧਨ ਧਨ ਧਨ ਸੁਹਾਗਨ ਜਿਨ ਪਰ ਰਾਵੇੜਾ ਸਚ ਸਵਰਾ ਹਉ ਜਾਏ ਪੁੱਛਾਂ ਸੁਹਾਗ ਸੁਹਾਗਨ ਤੁਸੀਂ ਕਿਉਂ ਪਿਰ ਪਾਇੜਾ ਪ੍ਰਭ ਮੇਰਾ ਮੈਂ ਉੱਪਰ ਨਦਰ ਕਰੀ ਪਿਰ ਸਾਚਾ ਮੈਂ ਛੋਡੇੜਾ ਮੇਰਾ ਤੇਰਾ ਸਭ ਮਨ ਤਨ ਜੀਓ ਕਰੋ ਹਰ ਪ੍ਰਭ ਕਾ ਇਤ ਮਾਰਗ ਪਹਿਨੇ ਮਿਲੀਐ ਆਪਨੜਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲੀਐ ਜੋ ਹਰ ਪ੍ਰਭ ਕਾ ਮੈਂ ਦੇ ਸੁਨੇਹਾ ਤਿਸ ਮਨ ਤਨ ਆਪਣਾ ਦੇਵਾਂ ਨਿਤ ਪੱਖਾ ਫੇਰੀ ਸੇਵਕ ਮਾਵਾਂ ਤਿਸ ਆਗੈ ਪਾਣੀ ਢੋਵਾਂ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਨਾਏ ਧਨ ਧਨ ਗੁਰੂ ਗੁਰ ਸਤਿਗੁਰ ਪੂਰਾ ਨਾਨਕ ਮਨ ਆਸ ਪੁਜਾਏ ਗੁਰ ਸੱਜਣ ਮੇਰਾ ਮੇਲ ਹਰੇ ਜਿਤ ਮਿਲ ਹਰ ਨਾਮ ਥਿਹਾਵਾਂ ਗੁਰ ਸਤਿਗੁਰ ਪਾਸੋਂ ਹਰ ਗੋਸ਼ਟ ਪੁੱਛਾਂ ਕਰ ਸਾਂਝੀ ਹਰ ਗੁਣ ਗਾਵਾਂ ਗੁਣ ਗਾਵਾਂ ਨਿਤ ਨਿਤ ਸਦ ਹਰ ਕੇ ਮਨ ਜੀਵੈ ਨਾਮ ਸੁਣ ਤੇਰਾ ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਿਤ ਵੇਲੇ ਮਰ ਜਾਏ ਜੀਉ ਮੇਰਾ ਹਰ ਵੇਖਣ ਕੋ ਸਭ ਕੋਈ ਲੋਚੈ ਸੋ ਵੇਖੈ ਜਿਸ ਆਪ ਵਿਖਾਲੇ।

ਨਾਨਕ ਜਿਸਨੂੰ ਨਦਰ ਕਰੇ ਮੇਰੇ ਪਿਆਰਾ, ਸੋ ਹਰ ਹਰ ਸਦਾ ਸੰਭਾਲੇ, ਜੋ ਹਰ ਹਰ ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ, ਜਿਸ ਸਤਿਗੁਰ ਪੂਰਾ ਮੇਰਾ ਮਿਲਿਆ, ਨਾਨਕ ਹਰ ਜਨ ਹਰ ਇੱਕੇ ਹੋਏ, ਹਰ ਜਪ ਹਰ ਸੇਤੀ ਰਲਿਆ, ਅਡਹੰਸ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਤ ਉੱਚਾ ਤਾਂ ਕਾ ਦਰਬਾਰਾ, ਅੰਤ ਨਾਹੀ ਕਿਛੁ ਪਾਰਾ ਬਾਰਾ, ਕੋਟ ਕੋਟ ਕੋਟ ਲੱਖ ਧਾਵਾ, ਇੱਕ ਤਿਲ ਤਾਂ ਕਾ ਮਹਿਲ ਨ ਪਾਵੈ, ਸੋਹਾ ਵੀ ਕੌਣ ਸੁਵੇਲਾ, ਜਿਤ ਪ੍ਰਭ ਮੇਲਾ ਰਹਾਉ, ਲਖ ਪਤਿ ਕੋ ਆਰਾਧ, ਲਖ ਤਪੀਸਰ ਤਪਹਿ ਸਦ, ਲਾਖ ਜੋਗੀਸਰ ਕਰਤੇ ਜੋਗਾ, ਲਾਖ ਭੋਗੀਸਰ ਭੋਗੈ ਭੋਗਾ, ਘਟ ਘਟ ਵਸਹਿ ਜਾਣ ਥੋਰਾ, ਹੈ ਕੋਈ ਸਾਜਨ ਪਰਦਾ ਤੋਰਾ, ਰਾਹ ਕਰੋ ਜਤਨ ਜਿਹੇ ਮਿਹਰਬਾਨਾ, ਤਾਂ ਕੋਈ ਦੇਈ ਜੀਓ ਕੁਰਬਾਨਾ, ਫਿਰਤ ਫਿਰਤ ਸੰਤਨ ਪਿਆਇਆ, ਦੁਖ ਪ੍ਰਭ ਹਮਾਰਾ ਸਗਲ ਮਿਟਾਇਆ, ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੂੰਚਾ, ਕਹੋ ਨਾਨਕ ਪ੍ਰਭ ਮੇਰਾ ਊਚਾ, ਬਡਹੰਸ ਮਹੱਲਾ ਪੰਜਵਾਂ, ਤਨ ਸੁਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ, ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵਾ ਪ੍ਰਭ ਨਾਮ ਚ ਤੇਰੇ ਰਹਾਉ, ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ, ਸੀਤਲ ਪੁਰਖ ਦ੍ਰਿਸ਼ਟ ਸੁਜਾਣੀ, ਸੱਚ ਹੁਕਮ ਤੁਮਾਰਾ ਤਖਤ ਨਿਵਾਸੀ, ਆਏ ਨਾ ਜਾਵਾ ਮੇਰਾ ਪ੍ਰਭ ਅਬਿਨਾਸੀ, ਤੂੰ ਮਿਹਰਵਾਨ ਦਾਸ ਹਮ ਦੀਨਾ, ਨਾਨਕ ਸਾਹਿਬ ਭਰਪੁਰ ਲੀਨਾ, ਬਡਹੰਸ ਮਹੱਲਾ ਪੰਜਵਾ, ਤੂੰ ਬੇਅੰਤ ਕੋ ਬਿਰਲਾ ਜਾਣਾ, ਗੁਰਪ੍ਰਸਾਦ ਕੋ ਸ਼ਬਦ ਪਛਾਣਾ, ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾਂ ਪ੍ਰਭ ਚਰਨ ਤੁਮਾਰੇ ਰਹਾਉ, ਦਇਆਲ ਪੁਰਖ ਮੇਰੇ ਪ੍ਰਭ ਦਾਤੇ, ਜਿਸ ਜਨਾਵੋ ਤਨ ਤੁਮ ਜਾਤੇ, ਸਦਾ ਸਜਾਈ ਬਲਿਹਾਰੀ, ਇਤ ਉੱਠ ਦੇਖੋ ਉੱਠ ਤੁਮਾਰੀ, ਮੋਹਿ ਨਿਰਗੁਣ ਗੁਣ ਕਿਛੁ ਨ ਜਾਤਾ, ਨਾਨਕ ਸਾਧੂ ਦੇਖ ਮਨ ਰਾਤਾ, ਬਡਹੰਸ ਮਹੱਲਾ ਪੰਜਵਾ, ਅੰਤਰ ਜਾਮੀ ਸੋ ਪ੍ਰਾਪ, ਪੂਰਾ ਦਾਨ ਦੇ ਸਾਧੂ ਕੀ ਧੂਰਾ ਕਰ, ਕਿਰਪਾ ਪ੍ਰਭ ਦੀਨ ਦਇਆਲਾ, ਤੇਰੀ ਉੱਠ ਪੂਰਨ ਗੋਪਾਲ ਰਹਾਉ, ਜਲ ਥਲ ਮਹੀ ਹਲ ਰਹਿਆ, ਪਾਰ ਪੂਰੇ ਨਿਕਟ ਵਸਾ ਨਾਹੀ ਪ੍ਰਭ ਦੂਰੇ, ਜਿਸਨੂੰ ਨਦਰ ਕਰੇ ਸੋ ਧਿਆਏ, ਆਠ ਪੈਰ ਹਰ ਕੇ ਗੁਣ ਗਾਏ, ਜੀ ਜਨ ਸਗਲੇ ਪ੍ਰਤਪਾਰੇ, ਸ਼ਰਨ ਪਰਿਓ ਨਾਨਕ ਹਰ ਦੁਆਰੇ, ਬਡਹੰਸ ਮਹੱਲਾ ਪੰਜਵਾਂ, ਤੂੰ ਵਡਦਾਤਾ ਅੰਤਰ ਜਾਮੀ, ਸਭ ਮੈਂ ਰਵਿਆ ਪੂਰਨ ਪ੍ਰਭ ਸਵਾਮੀ, ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ, ਸੁਣ ਸੁਣ ਜੀਵਾ ਨਾਮ ਤੁਮਾਰਾ ਰਹਾਉ, ਤੇਰੀ ਸ਼ਰਨ ਸਤਿਗੁਰ ਮੇਰੇ ਪੂਰੇ, ਮਨ ਨਿਰਮਲ ਹੋਏ ਸੰਤਾ ਤੂਰੇ, ਚਰਨ ਕਮਲ ਹਿਰਦੈ ਔਰ ਧਾਰੇ, ਤੇਰੇ ਦਰਸ਼ਨ ਕੋ ਜਾਈ ਬਲਿਹਾਰੇ, ਕਰ ਕਿਰਪਾ ਤੇਰੇ ਗੁਣ ਗਾਵਾਂ, ਨਾਨ ਨਾਨਕ ਨਾਮ ਜਪਤ ਸੁਖ ਪਾਵਾਂ, ਬਡਹੰਸ ਮਹੱਲਾ ਪੰਜਵਾਂ, ਸਾਧ ਸੰਗਰ ਅੰਮ੍ਰਿਤ ਪੀਜੈ, ਨਾ ਜੀਉ ਮਰੈ ਨਾ ਕਬਹੂ ਛੀਜੈ, ਬਡਭਾਗੀ ਗੁਰ ਪੂਰਾ ਪਾਈਐ, ਗੁਰ ਕਿਰਪਾ ਤੇ ਪ੍ਰਭੂ ਧਿਆਈ ਰਹਾਉ, ਰਤਨ ਜਵਾਹਰ ਹਰਮਾਨਕ ਲਾਲਾ, ਸਿਮਰ ਸਿਮਰ ਭਪੈ ਨਿਹਾਲਾ, ਜਦ ਗਦ ਭੇਖੋ ਸਾਧੂ ਸਰਨਾ, ਹਰ ਗੁਣ ਗਾਏ ਨਿਰਮਲ ਮਨ ਕਰਨਾ, ਘਟ ਘਟ ਅੰਤਰ ਮੇਰਾ ਸਵਾਮੀ ਬੂਠਾ, ਨਾਨਕ ਨਾਮ ਪਾਇਆ ਪ੍ਰਭ ਤੂਠਾ, ਬਡਹੰਸ ਮਹੱਲਾ ਪੰਜਵਾਂ, ਵਿਸਰ ਨਾਹੀ ਪ੍ਰਭ ਦੀਨ ਦਇਆਲਾ, ਤੇਰੀ ਸ਼ਰਨ ਪੂਰਨ ਕਿਰਪਲ ਰਹਾਉ, ਜਹਾਂ ਚਿਤ ਆਵੈ ਸੋ ਥਣ ਸੁਹਾਵਾ, ਜਿਤ ਵੇਲਾ ਵਿਸਰੈ ਤਾਂ ਲਾਗੈ ਹਾਵਾ, ਤੇਰੇ ਜੀ ਤੂੰ ਸਦਹੀ ਸਤਹੀ, ਨਾ ਸੰਸਾਰ ਸਾਗਰ ਤੇ ਕੱਢ ਦੇ ਹਾਥੀ, ਆਵਣ ਜਾਣਾ ਤੁਮ ਹੀ ਕੀਆ, ਜਿਸ ਤੂੰ ਰਾਖੈ ਤਿਸ ਦੁਖ ਨਾ ਥੀਆ, ਤੂੰ ਏਕੋ ਸਾਹਿਬ ਵਰਨਾ ਹੋਰ ਬਿਨੋ ਕਰੈ ਨਾਨਕ ਕਰ ਜੋਰ, ਬਡਹੰਸ ਮਹੱਲਾ ਪੰਜਵਾਂ, ਤੂੰ ਜਾਣਾ ਹੀ ਤਾਂ ਕੋਈ ਜਾਣਾ, ਤੇਰਾ ਦੀਆ ਨਾਮ ਵਖਾਣਾ, ਤੂੰ ਅਚਰਜ ਕੁਦਰਤ ਤੇਰੀ ਵਿਸਮਾ ਰਹਾ, ਤੁਦ ਆਪੇ ਕਾਰਨ ਆਪੇ ਕਰਨਾ, ਹੁਕਮੇ ਜੰਮਣ ਹੁਕਮੇ ਮਰਨਾ, ਨਾਮ ਤੇਰਾ ਮਨ ਤਨ ਆਧਾਰੀ, ਨਾਨਕ ਦਾਸ ਬਖਸ਼ੀਸ਼ ਤੁਮਾਰੀ, ਬਡਹੰਸ ਮਹੱਲਾ ਪੰਜਵਾਂ, ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ, ਹਉ ਕਿਉ ਪਾਈ ਗੁਰ ਪੂਰੇ, ਜੇ ਸੋ ਖੇਲ ਖਿਲਾਈ ਬਾਲਕ ਰਹਿ ਨਾ ਸਕੈ ਬਿਨ ਖੀਰੇ, ਮੇਰਾ ਅੰਤਰ ਭੁੱਖ ਨਾ ਉਤਰ ਅਮਾਲੀ, ਜੇ ਸੋ ਭੋਜਨ ਨੀਰੇ, ਮੇਰਾ ਮਨ ਤਨ ਪ੍ਰੇਮ ਭ੍ਰਮ ਕਾ ਬਿਨ ਦਰਸ਼ਨ ਕਿਉ ਮਨ ਧੀਰੇ, ਸੁਨ ਸੱਜਣ ਮੇਰੇ ਮੀਤ ਪ੍ਰੀਤ ਭਾਈ, ਮੈਂ ਮੇਲੇ ਮਿੱਤਰ ਸੁਖਦਾਤਾ, ਉਹ ਜੀ ਕੀ ਮੇਰੀ ਸਬੇਦਨ ਜਨ, ਨਿਤ ਸੁਣਾਵੈ ਹਰਕੀਆਂ ਬਾਤਾਂ, ਹੋ ਇੱਕ ਖਿਣ ਤਿਸ ਬਿਨ ਰਹਿ ਨਾ ਸਕਾਂ, ਜੋ ਚਾਤਰਕ ਜਲ ਕੋ ਬਿਲ ਲਾਤਾਂ, ਕਿਆ ਗੁਣ ਤੇ ਹਉ ਕਿਆ ਗੁਣ ਤੇਰੇ ਸਾਰ ਸੰਭਾਲੀ, ਮੈਂ ਨਿਰਗੁਣ ਕੋ ਰੱਖ ਲੇਤਾ, ਹੋ ਪਈ ਉਡੀਨ ਕੰਤ ਕੋ ਅਮਾਲੀ, ਸੋ ਪ੍ਰਕਦ ਨੈਨੀ ਦੇਖਾਂ, ਸਭ ਰਸ ਭੋਗਣ ਬਿਸਰੇ ਬਿਨ ਫਿਰ ਕਿਤਨਾ ਲੇਖਾ, ਹਿਤ ਕਾਪੜ ਤਨਾ ਸੁਖਾ ਬਈ ਕਰ ਨਾ ਸਕੋ, ਹੋ ਬੇ ਸਜਨੀ ਸਖੀ ਲਾਲ ਰਾਵੇ ਪੈਰਾ ਤੇ ਨਾਗਿਆ ਹਮਨ ਦੇਸਾ, ਮੈਂ ਸਭ ਸਿੰਗਾਰ ਬਨਾਇਆ ਅਮਾਲੀ, ਬਿਨ ਫਿਰ ਕਾਮਨਾ ਆਏ ਜਾਂ ਸਹਿ ਬਾਤ ਨਾ ਪੁੱਛੀ ਆ, ਮੈਂ ਅਮਾਲੀ ਤਾਂ ਵਿਰਥਾ ਜੋਬਨ ਸਬਜਾਏ, ਤਨ ਤਨ ਸੋ ਤੇ ਸੁਹਗਨੀ ਅਮਾਲੀ, ਜਿਨ ਸੋ ਰਹਿਆ ਸਮਾਏ, ਹਉ ਪਾਰਿਆ ਤਿਨ ਸੁਹਗਨੀ ਅਮਾਲੀ, ਤਿਨ ਕੇ ਧੋਵਾਂ ਸਦ ਪਾਏ,
ਜੇਚਰ ਦੂਜਾ ਪਰਮ ਸਾ ਅਮਾਲੀ ਤੇਚਰ ਮੈਂ ਜਾਣਿਆ ਪ੍ਰਭ ਦੂਰੇ ਜਾ ਮਿਲਿਆ ਪੂਰਾ ਸਤਿਗੁਰੂ ਅਮਾਲੀ ਤਾ ਸਭ ਮਨ ਸਤ ਸਭ ਪੂਰੇ ਮੈਂ ਸਭ ਸੁਖ ਪਾਇਆ ਅਮਾਲੀ ਫਿਰ ਫਿਰ ਸਰਬ ਰਹਾ ਪਰ ਪੂਰੇ ਜਨ ਨਾਨਕ ਹਰ ਰੰਗ ਮਾਣਿਆ ਅਮਾਲੀ ਗੁਰ ਸਤਿਗੁਰ ਕੇ ਲਗ ਪੈਰੇ ਬਟਸ ਮਹਲਾ ਤੀਜਾ ਅਸ਼ਟਪਦੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੱਚੀ ਬਾਣੀ ਸੱਚ ਧੋਣਾ ਸੱਚ ਸ਼ਬਦ ਵਿਚਾਰਾ ਅੰਤ ਸਸਲਾਹਨ ਤਨ ਤਨ ਬਟ ਪਾਗ ਹਮਾਰਾ ਮਨ ਮੇਰੇ ਸੱਚ ਨਾਮ ਬਿਟੋ ਬਲ ਜਾਓ ਦਸਨ ਦਸਾ ਹੋਇ ਰਹਾ ਤਪਾਵਾ ਸੱਚਾ ਨਾਮ ਰਹਾਓ ਜਿਹਾ ਸੱਚੀ ਸੱਚ ਰਤੀ ਤਨਮਾ ਸੱਚਾ ਹੋਏ ਬਿਨ ਸੱਚ ਹੋਰ ਸਲਾਹਣਾ ਜਸ ਜਨਮ ਸਭ ਕੋਏ ਸੱਚ ਖੇਤੀ ਸੱਚ ਬੀਜਣਾ ਸੱਚ ਵਪਾਰਾ ਅਨੰਦ ਸਾਹ ਸੱਚ ਨਾਮ ਤਨ ਭਗਤ ਪਰ ਭੰਡਾਰਾ ਸੱਚ ਖਾਣਾ ਸੱਚ ਪਹਿਨਣਾ ਸੱਚ ਟੇਕ ਹਰ ਨਾਉ ਜਿਸਨੋਂ ਬਖਸ਼ੇ ਤਿਸ ਮਿਲੇ ਮਹਿਲੀ ਪਾਏ ਥਾਉ ਆਵਾ ਸੱਚੇ ਜਾਵਾ ਸੱਚੇ ਫਿਰ ਜੋਨੀ ਮੂਲ ਨਾ ਪਾਹੇ ਗੁਰਮੁਖ ਦਰ ਸੱਚ ਸਚਿਆ ਰਹਿ ਸੱਚੇ ਮਾਹਿ ਸਮਾਹੇ ਅੰਤਰ ਸੱਚਾ ਮਨ ਸੱਚਾ ਸੱਚੀ ਸਿਪਸਨਾਏ ਸੱਚ ਥਾਨ ਸੱਚ ਸੋਲਾ ਸਲਾਹਨਾ ਸਤਿਗੁਰ ਬਲਹਰ ਜਾਉ ਸੱਚ ਵੇਲਾ ਮੂਰਤ ਸੱਚ ਜੇ ਸੱਚੇ ਨਾਲ ਪਿਆਰ ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭਿਆਕਾਰ ਨਾਨਕ ਸੱਚਾ ਮੇਲੇ ਤਾਂ ਮਿਲੇ ਆਪੇ ਲੈ ਮਿਲਾ ਜੋ ਭਾਵੇ ਤੁਰਕਸੀ ਆਪੇ ਕਰ ਜਾਏ ਬਡੰਸ ਮਹੱਲਾ ਤੀਜਾ ਆ ਮਣੂਆ ਦਸ ਦਿਸ ਧਾਮ ਦਾ ਕੈਸੇ ਹਰਗੁਣ ਗਾਵੇ ਇੰਦਰੀ ਵੈਪ ਰਹੇ ਅਧਿਕਾਈ ਕੰਮ ਕਰੋ ਦੇ ਨਿਤ ਸੰਤਾਵੇ ਵਾਹ ਵਾਹ ਸਹਿਜੇ ਗੁਣ ਬੀਜੇ ਰਾਮ ਨਾਮ ਇਸ ਜੋਗਮ ਹੈ ਦੁਰਲਭ ਹੈ ਗੁਰਮਤਿ ਰਸ ਪੀਜਰਾ ਛਬ ਚੀਨ ਮਨ ਨਿਰਮਲ ਹੋਵੇ ਤਾਂ ਕੀ ਗੁਣ ਗਾਵੇ ਗੁਰਮਤਿ ਆਪ ਆ ਪਛਾਣ ਤਨ ਨਿਜ ਕਰ ਵਸੈ ਮਨ ਭਾਵੇ ਇਹ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਓ ਹਰ ਨਿਰਮਲ ਸਤਸੁਖਦਾਤਾ ਮਨ ਚਿੰਦਿਆ ਫਲ ਪਾਓ ਹਮ ਨੀਸੇ ਉੱਤਮ ਪਏ ਹਰ ਕੀ ਸਰਨਾਈ ਪਾਥਰ ਡੁੱਬਦਾ ਕੱਢ ਦੀਆ ਸੱਚੀ ਵਡਿਆਈ ਵਿਕਸੇ ਅੰਮ੍ਰਿਤ ਪਏ ਗੁਰਮਤਿ ਬੁੱਧ ਪਾਓ ਅੱਖੋਂ ਪਰਮ ਮਲ ਪਾਇਆ ਅੰਤਰ ਵਸਨਾ ਵਸਾਈ ਮਨ ਜਨਮ ਦਲਾਂਬੇ ਜਗਮ ਖਟਿਆ ਆਏ ਪੂਰਾ ਪਾਗ ਸਤਿਗੁਰ ਮਿਲਿਆ ਹਰ ਨਾਮ ਤੇ ਆਏ ਮਨ ਮਭੂਲੇ ਵੇਖ ਲੱਗੇ ਹਲਾ ਜਨਮ ਗਵਾਇਆ ਹਰ ਕਾ ਨਾਮ ਸਤਸੁਖ ਸਾਗਰ ਸਾਚਾ ਸ਼ਬਦ ਨਾਮ ਪਾਇਆ ਮੁਖੋ ਹਰ ਸਭ ਕੋ ਕਹਿ ਕਰਾ ਬਿਰਲਾ ਹਿਰਦੇ ਵਸਾਇਆ ਨਾਨਕ ਜਿਨ ਕੇ ਹਿਰਦੇ ਵਸੈ ਮੋਖ ਮੁਕਤ ਤਿਨ ਪਾਇਆ ਬੜਾ ਹੰਸ ਮਹੱਲਾ ਪਹਿਲਾ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਵਿਗਾੜ ਕਾਹੇ ਨਹਾਈਏ ਨਾਤਾ ਸੋ ਪ੍ਰਵਾਨ ਸੱਚ ਕਮਾਈਏ ਜਬ ਸਾਚ ਅੰਦਰ ਹੋਏ ਸੱਚ ਤਾਮ ਸਾਚਾ ਪਾਈਏ ਲਿਖੇ ਬਾਜੋ ਸੁਰਤ ਨਾਹੀ ਕਬੋਲ ਬੁਲ ਗਾਵਾਈਏ ਜਿੱਥੇ ਜਾਏ ਬਹੀ ਭਲਾ ਕਹੀ ਸੁਰਤ ਸ਼ਬਦ ਲਿਖਾਈਏ ਕਾਇਆ ਕੂੜ ਵਿਗਾੜ ਕਾਹੇ ਨਹਾਈਏ ਤਾਂ ਮੈਂ ਕਹਿਆ ਕਹਿਣ ਜਾ ਤੁਝੇ ਕਹਾਇਆ ਅੰਮ੍ਰਿਤ ਹਰਿ ਕਾ ਨਾਮ ਵੇਰੇ ਮਨ ਭਾਇਆ ਨਾਮ ਮਿੱਠਾ ਮਨ ਲਾਗਾ ਦੁੱਖ ਡੇਰਾ ਢਾਹਿਆ ਸੁਖ ਮਨ ਮੈਂ ਆਏ ਵਸਿਆ ਜਾਮ ਤੇ ਫਰਮਾਇਆ ਨਦਰ ਤੁਧ ਅਰਦਾਸ ਮੇਰੀ ਜਿਨੇ ਆਪ ਪਾਇਆ ਤਾਂ ਮੈਂ ਕਹਿਆ ਕਹਿਣ ਜਾ ਤੁਝੇ ਕਹਾਇਆ ਬਾਰੀ ਖਸਮ ਕਟਾਈ ਕਿਰਤ ਕਮਾਵਨਾ ਮੰਦਾ ਕਿਸ ਨਾ ਆਖ ਝਗੜਾ ਪਾਵਨਾ ਨਹਿ ਪਾਏ ਝਗੜਾ ਸਵਾਮ ਸੇਤੀ ਆਪ ਪੰਜਾਬਨਾ ਸੰਗਤ ਜਿਸ ਨਾਲ ਸੰਗਤ ਕਰ ਸਰੀਕੀ ਜਾਇ ਕਰ ਆਪਣਾ ਜੋ ਦੇਸ ਸਹਿਨ ਮਨ ਕਹਿਣਾ ਆਖ ਨਾ ਹੀ ਭਾਵਨਾ ਬਾਰੀ ਖਸਮ ਕਢਾਏ ਕਿਰਤ ਕਮਾਵਨਾ ਸਭ ਉਪਾਈ ਆਪ ਆਪੇ ਨਦਰ ਕਰੇ ਕੌੜਾ ਕੋਈ ਨਾ ਮੰਗੇ ਮਿੱਠਾ ਸਭ ਮੰਗੇ ਸਭ ਕੋਈ ਮਿੱਠਾ ਮੰਗ ਦੇਖੇ ਖਸਮ ਭਾਵੇ ਸੋ ਕਰੇ ਕਿਸੇ ਪੁੰਨ ਦਾਨ ਅਨੇਕ ਕਰਨੀ ਨਾਮ ਤੁਲਨਾ ਸਮਸਰੇ ਨਾਨਕਾ ਜਿਨ ਨਾਮ ਮਿਲਿਆ ਕਰਮ ਹੁਆ ਧੁਰ ਕਦੇ ਸਭ ਉਪਾਈ ਅਨ ਆਪ ਆਪੇ ਨਦਰ ਕਰੇ ਬਡਾ ਹੰਸ ਮਹਿਲ ਪਹਿਲਾ ਕਰੋ ਦਇਆ ਤੇਰਾ ਨਾਮ ਬਖਾਣਾ ਸਭ ਉਪਾਈ ਆਪ ਆਪੇ ਸਿਰ ਸਮਾਣਾ ਸਭੇ ਸਮਨ ਆਪ ਤੂੰ ਹੈ ਪਾਇ ਧੰਦ ਲਾਈਏ ਇੱਕ ਤੁਝੀ ਕੀਏ ਰਾਜੇ ਇੱਕ ਨਾ ਭਿੱਖ ਪਵਾਈਆ ਲੋਭ ਮੋਹ ਤੁਝ ਕੀਆ ਮਿੱਠਾ ਇਸ ਪਰਮ ਭੁਲਾਣਾ ਸਦਾ ਦਇਆ ਕਰੋ ਆਪਣੀ ਤਾਮ ਨਾਮ ਬਖਾਣਾ ਨਾਮ ਤੇਰਾ ਹੈ ਸਾਚਾ ਸਦਾ ਮੈਂ ਮਨ ਭਾਣਾ ਦੁਖ ਗਇਆ ਸੁਖ ਹੈ ਸਮਾਣਾ ਸੁਦਾਮ ਗਾਵਣ ਸੁਰਨ ਸੁਖੜ ਸੁਜਾਣਾ ਸੁਰ ਨਰ ਸੁਗੜ ਸੁਜਾਣ ਗਾਵੇ ਜੋ ਤੇਰੇ ਮਨ ਪਾਵਹੇ ਮਾਇਆ ਮੋਹੇ ਚੇਤ ਨਾਹੀ ਐਲਾ ਜਨ ਗਵਾਵਹੇ ਇੱਕ ਮੂੜ ਮੁਗਤ ਨਾ ਚੇਤੇ ਮੂਲੇ ਜੋ ਆਇਆ ਤਿਸ ਜਾਣਾ ਨਾਮ ਤੇਰਾ ਸਦਾ ਸਾਚਾ ਸੋਏ ਮੈਂ ਮਨ ਪਾਣਾ ਤੇਰਾ ਬਖਸੁ ਹਵਾ ਅੰਮ੍ਰਿਤ ਤੇਰੀ ਬਾਣੀ ਸੇਵਕ ਸੇਵੇ ਭਾਉ ਕਰ ਲਾਗਾ ਸੋ ਪ੍ਰਾਣੀ ਸਾਉ ਪ੍ਰਾਣੀ ਤਿੰਨਾ ਲਾਗਾ ਜਿਨੀ ਅੰਮ੍ਰਿਤ ਪਾਇਆ ਨਾਮ ਤੇਰਾ ਜੋਏ ਰਾਤੇ ਨਿਤ ਚੜੇ ਸਵਾਇਆ ਇੱਕ ਕਰਮ ਧਰਮ ਨਾ ਹੋਏ ਸੰਜਮ ਜਾਮਨਾ ਏਕ ਪਛਾਣੀ ਬਖਸੁ ਹਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਹਉ ਬਲਿਹਾਰੀ ਸੱਚ ਨਾਵੈ ਰਾਜ ਤੇਰਾ ਕਬੂ ਨਾ ਜਾਵੇ ਰਾਜੋ ਤਾਂ ਤੇਰਾ ਸਦਾ ਨਿਸ਼ਚਲੇ ਕਬੂ ਨਾ ਜਾਵੇ ਚਾਕਰ ਤਾਂ ਤੇਰਾ ਸੋਏ ਹੋਵੇ ਜੋ ਜੈ ਸਹਿ ਸਮਾਵੇ ਦੁਸ਼ਮਣ ਤਾਂ ਦੁੱਖ ਨਾ ਲੱਗੇ ਮੂਲੇ ਪਾਪ ਨੇੜ ਨਾ ਆਵੇ ਹਉ ਬਲਿਹਾਰੀ ਸਦਾ ਹੋਵਾਂ ਇੱਕ ਤੇਰੇ ਨਾਵੇ ਜੁਗਹਿ ਜੁਗੰਤਰ ਭਗਤ ਤੁਮਾਰੇ ਕੀਰਤ ਕਰੇ ਸਵਾਮੀ ਤੇਰੇ ਦੁਆਰੇ ਜਪੇ ਤਾਂ ਸੱਚਾ ਇੱਕ ਮੁਰਾਰੇ ਸੱਚਾ ਮੁਰਾਰੇ ਤਾਮ ਜਾਪੇ ਜਾ ਮਨ ਵਸਾਵੇ ਪਰਮੋ ਭੁਲਾਵਾ ਤੁਝੇ ਕੀਆ ਜਾਮ ਇਹੋ ਚੁਕਾ ਵਹੇ ਗੁਰਪ੍ਰਸਾਦੀ ਕਰੋ ਕਿਰਪਾ ਲਹੋ ਜਮਾ ਉਭਾਰੇ ਜੁਗਾ ਜੁਗੰਤਰ ਭਗਤੋ ਮਾਰੇ ਵੱਡੇ ਮੇਰੇ ਸਾਹਿਬਾ ਅਲਾਖੇ ਅਪਾਰਾ ਕਿਉਂ ਕਰੋ ਬੇਨੰਤੀ ਹੋ ਆਖ ਨਾ ਜਾਣਾ
ਨਦਰ ਕਰੇ ਤਾਂ ਸਾਚ ਪਛਾਣਾ, ਸਚੋ ਪਛਾਣਾ ਤਾਮ ਤੇਰਾ, ਜਾਮ ਆਪ ਬੁਝ ਵਹੇ, ਦੁਖ ਭੁਗ ਸੰਸਾਰ ਕੀਏ, ਸੰਸਾ ਹੋ ਚੁਕਾ ਵਹੇ, ਬਿਰਮੰਤ ਨਾਨਕ ਜੈ ਸੰਸਾ, ਬੁਝੈ ਗੁਰ ਵਿਚਾਰ, ਵੱਡਾ ਸਾਹਿਬ ਹੈ ਆਪ ਅਲਾਖੇ ਅਪਾਰਾ, ਤੇਰੇ ਬੰਕੇ ਲੋਇਨ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਕੰਚਨ ਕਾਇਆ ਸੋਇਨੇ ਕੀ ਢਾਲਾ, ਸਵਨ ਢਾਲਾ ਕ੍ਰਿਸ਼ਨ ਵਾਲਾ, ਜਪੋ ਤੁਸੀਂ ਸਹੇਲੀ ਹੋ, ਜਮ ਦੁਆਰਨਾ ਹੋ ਹੋ ਖੜੀਆਂ ਸਿੱਖ ਸੁਨੋ ਮੇਹ ਲੀਹੋ, ਹੰਸ ਹੰਸਾ ਬੱਗ ਬੱਗਾ, ਲਹ ਮਨ ਕੀ ਜਲਾ, ਬੰਕੇ ਲੋਇਨ ਦੰਤ ਰਿਸਾਲਾ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਕੋਂਕਣ ਕੋਕਲਾ ਤਰਲ ਜਵਾਨੀ, ਤਰਲਾ ਜਵਾਨੀ ਆਪ ਪਾਣੀ ਇਚ ਮਨ ਕੀ ਪੂਰੀ ਏ, ਸਾਰੰਗ ਜੋ ਪਾਗ ਧਰੈ ਠੇਮ ਠੇਮ ਆਪ ਪਸੰਦੂਰੇ, ਸ੍ਰੀ ਰੰਗ ਰਾਤੀ ਫਿਰੇ ਮਤੀ ਉਦਕ ਗੰਗਾ ਬਾਣੀ, ਬਿਨਵੰਤ ਨਾਨਕ ਦਾਸ ਹਰਿ ਕਾ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਵਡਹੰਸ ਮਹੱਲਾ ਤੀਜਾ ਸ਼ੰਤ ਏਕ ਓਅੰਕਾਰ, ਸਤਿਗੁਰ ਪ੍ਰਸਾਦ ਆਪਣਾ ਪਿਰਖ ਰੰਗ ਰੱਤੀ ਮੁਈਏ, ਸੋਭਾ ਬੰਤੀ ਨਾਰੇ, ਸੱਚਾ ਸ਼ਬਦ ਮਿਲ ਰਹੀ ਮੁਈਏ, ਫਿਰ ਰਾਵੇ ਭਏ ਪਿਆਰੇ, ਸੱਚਾ ਭਏ ਪਿਆਰੀ ਕੰਤ ਸਵਾਰੀ, ਹਰ ਹਰ ਸਿਉ ਨਿਹਰ ਚਾਇਆ, ਆਪ ਗਵਾਇਆ ਤਾਂ ਫਿਰ ਪਾਇਆ, ਗੁਰ ਕਹਿ ਸ਼ਬਦ ਸਮਾਇਆ, ਸਾਤਨ ਸ਼ਬਦ ਸੁਹਾਵੀ ਪ੍ਰੇਮ ਕਸਾਈ, ਅੰਤਰ ਪ੍ਰੀਤ ਪਿਆਰੀ, ਨਾਨਕ ਸਾਤਨ ਮੇਲ ਲਈ ਫਿਰਾਪੇ, ਸਾਚਾ ਸਾਹ ਸਵਾਰੀ, ਨਿਰਗੁਣ ਵੰਤੜੀਏ ਫਿਰ ਦੇਖ ਦੂਰੇ ਰਾਮ, ਗੁਰਮੁਖ ਜਿਨੀ ਰਾਵਿਆ ਮੁਈਏ, ਫਿਰ ਰਵ ਰਹਿਆ ਪਰ ਪੂਰੇ ਰਾਮ, ਫਿਰ ਰਵ ਰਹਿਆ ਪਰ ਪੂਰੇ, ਵੇਖ ਹਜੂਰੇ ਜੁਗ ਜੁਗ ਏਕੋ ਜਾਤਾ, ਤਨ ਬਾਲੀ ਭੋਲੀ ਫਿਰ ਸਹਿਜ ਰਾਵੈ, ਮਿਲਿਆ ਚ ਕਰਮ ਵਿਥਾਤਾ, ਜਿਨ ਹਰ ਰਸ ਚਾਖਿਆ ਸ਼ਬ ਸੁਪਾਖਿਆ, ਹਰ ਸਰ ਰਹੀ ਪਰ ਪੂਰੇ, ਨਾਨਕ ਕਾਮਣ ਸਾ ਫਿਰ ਭਾਵੈ, ਸ਼ਬਦੇ ਰਹੇ ਅਧੂਰੇ, ਸੁਹਾਗਨੀ ਜਾਏ ਪੁੱਛੋ ਮੁਈਏ, ਜਿਨੇ ਵਿੱਚੋ ਆਪ ਗਵਾਇਆ, ਫਿਰ ਕਾ ਹੁਕਮ ਨਾ ਪਾਇਓ ਮੁਈਏ, ਜਿਨੇ ਵਿੱਚੋ ਆਪ ਨਾ ਗਵਾਇਆ, ਆਪ ਗ ਜਿਨੇ ਆਪ ਗਵਾਇਆ, ਤਿਨੇ ਫਿਰ ਪਾਇਆ, ਰੰਗ ਸੁਰਲੀਆਂ ਮਾਣ, ਸਦਾ ਰੰਗ ਰਾਤੀ ਸਹਿਜੇ ਮਾਤੀ, ਅਣਦ ਨਾਮ ਬਖਾਣ, ਕਾਮਣ ਵਡਭਾਗੀ ਅੰਤਰ ਲਿਵ ਲਾਗੀ, ਹਰ ਕਾ ਪ੍ਰੇਮ ਸੁਪਾਇਆ, ਨਾਨਕ ਕਾਮਣ ਸਹਿਜੇ ਰਾਤੀ, ਜਿਨ ਸੱਚ ਸਿੰਗਾਰ ਬਨਾਇਆ, ਹੋਵੇ ਮਾਰ ਮੁਈਏ ਤੂੰ ਚੱਲ ਗੁਰ ਕੈ ਪਹਾਏ, ਹਰ ਵਾਰ ਰਾਵੇ ਸਦਾ ਮੁਈਏ, ਨਿਜ ਘਰ ਵਾਸਾ ਪਾਏ, ਨਿਜ ਘਰ ਵਾਸਾ ਪਾਏ, ਸ਼ਬਦ ਵਜਾਏ ਸਦਾ ਸੁਹਾਗਨ ਨਾਰੀ, ਪਿਰ ਲਿਆਲਾ ਜੋਬਨ ਵਾਲਾ, ਆਣਦਨ ਕੰਤ ਸਵਾਰੀ, ਹਰ ਵਾਰ ਸੁਹਾਗੋ ਮਸਤਕ ਭਾਗੋ, ਸੱਚਾ ਸ਼ਬਦ ਸੁਹਾਏ, ਨਾਨਕ ਕਾਮਣ ਹਰ ਰੰਗ ਰਾਤੀ, ਜਾ ਚੱਲਾ ਸਤ ਗੁਰ ਪਹਾਏ, ਵਡਹੰਸ ਮਹੱਲਾ ਤੀਜਾ, ਗੁਰਮੁਖ ਸਭ ਵਾਪਾਰ ਪਲਾ, ਜੇ ਸਹਿਜੇ ਕੀਜੈ ਰਾਮ, ਆਣਦਨ ਨਾਮ ਵਖਾਣੀਐ, ਲਾਹਾ ਹਰ ਰਸ ਪੀਜੈ ਰਾਮ, ਲਾਹਾ ਹਰ ਰਸ ਲੀਜੈ ਹਰ ਰਾਵੀਜੈ, ਅਣਦਿਨ ਨਾਮ ਵਖਾਣੈ, ਗੁਣ ਸੰਗ੍ਰਹਿ ਅਵਗੁਣ ਵਿਖਣੈ, ਆਪੇ ਆਪ ਪਛਾਣੈ, ਗੁਰਮਤਿ ਪਾਈ ਵੱਡੀ ਵੱਡੀ ਆਈ, ਸੱਚਾ ਸ਼ਬਦ ਰਸ ਪੀਜੈ, ਨਾਨਕ ਹਰ ਕੀ ਭਗਤ ਨਿਰਾਲੀ, ਗੁਰਮੁਖ ਵਿਰਲੈ ਕੀਜੈ, ਗੁਰਮੁਖ ਖੇਤੀ ਹਰ ਅੰਤਰ ਬੀਜੀਐ, ਹਰ ਲੀਜੈ ਸਰੀਰ ਜਮਾਏ ਰਾਮ, ਆਪਣਾ ਕਰ ਅੰਦਰ ਰਸ ਪੁੰਚ ਤੂੰ, ਲਾਹਾ ਲੈ ਪਰਥਾਏ ਰਾਮ, ਲਾਹਾ ਪਰਥਾਏ ਹਰ ਮਨ ਵਸਾਏ, ਤਨ ਖੇਤੀ ਵਾਪਾਰਾ, ਹਰ ਨਾਮ ਧਿਆਏ ਮਨ ਵਸਾਏ, ਬੂਝੈ ਗੁਰ ਵਿਚਾਰਾ, ਮਨਮੁਖ ਖੇਤੀ ਵਣਜ ਕਰ ਥਾਕੇ, ਤਿਸ਼ਨਾ ਭੁੱਖ ਨਾ ਜਾਏ, ਨਾਨਕ ਨਾਮ ਬੀਜ ਮਨ ਅੰਦਰ, ਬੂਝੈ ਹੈ ਗੁਰ ਵਿਚਾਰਾ, ਮਨਮੁਖ ਖੇਤੀ ਵਣਜ ਕਾਰ ਥਾਕੇ, ਤਿਸ਼ਨਾ ਭੁੱਖ ਨਾ ਜਾਏ, ਨਾਨਕ ਨਾਮ ਬੀਜ ਮਨ ਅੰਤਰ, ਸੱਚੇ ਸ਼ਬਦ ਸੋ ਭਾਏ, ਹਰ ਵਾਪਾਰ ਸੇਜਨ ਲਾਗੇ, ਜਿਨ੍ਹਾਂ ਮਸਤਕ ਮਣੀ ਵੱਡ ਭਾਗੋ ਰਾਮ, ਗੁਰਮਤੀ ਮਨ ਨਿਜ ਕਰ ਵਸਿਆ, ਸੱਚਾ ਸ਼ਬਦ ਬੈਰਾਗੋ ਰਾਮ, ਮੁਖ ਮਸਤਕ ਪਾਗੋ ਸੱਚ ਬੈਰਾਗੋ, ਸਾਚ ਰਤੇ ਵਿਚਾਰੀ, ਨਾਮ ਬਿਨਾ ਸਭ ਜਗ ਬੁਰਾਨਾ, ਸ਼ਬਦੇ ਹੋ ਮੈਂ ਮਾਰੀ, ਸਾਚਾ ਸ਼ਬਦ ਲਾਗ ਮਤ ਉਪਜੈ, ਗੁਰਮੁਖ ਨਾਮ ਸੁਹਾਗੋ, ਨਾਨਕ ਸ਼ਬਦ ਮਿਲੈ ਭਉ ਪੰਜਨ, ਹਰ ਰਾਵੈ ਮਸਤਕ ਪਾਗੋ, ਖੇਤੀ ਵਣਜ ਸਭ ਹੁਕਮ ਹੈ, ਹੁਕਮੇ ਮਨ ਵਡਿਆਈ ਰਾਮ, ਗੁਰਮਤੀ ਹੁਕਮ ਬੁਝੀਐ, ਹੁਕਮੇ ਮੇਲ ਮਿਲਾਈ ਰਾਮ, ਹੁਕਮ ਮਿਲਾਈ ਸਹਿਜ ਸਮਾਈ, ਗੁਰ ਕਾ ਸ਼ਬਦ ਅਪਾਰਾ, ਸੱਚੀ ਵਡੇ ਗੁਰ ਤੇ ਪਾਈ, ਸੱਚ ਸਵਾਰਨ ਹਾਰਾ, ਪਉ ਪੰਜਨ ਪਾਇਆ ਆਪ ਗਵਾਇਆ, ਗੁਰਮੁਖ ਮੇਲ ਮਿਲਾਈ, ਕਹੋ ਨਾਨਕ ਨਾਮ ਨਿਰੰਜਨ ਅਗਮੇ ਅਗੋਚਰ, ਹੁਕਮੇ ਰਹਿਆ ਸਮਾਈ, ਵਡਹੰਸ ਮਹੱਲਾ ਤੀਜਾ, ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ, ਆਪਣਾ ਘਰ ਤੂੰ ਸੁਖ ਵਸਾ, ਪੋਹ ਨਾ ਸਕੈ ਜਮ ਕਾਲ ਜੀਓ, ਕਾਲ ਜਾਲ ਜਮ ਜੋਹ ਨਾ ਸਾਕੈ, ਸਾਚਾ ਸ਼ਬਦ ਲਿਵ ਲਾਏ, ਸਦਾ ਸੱਚ ਰਤਾ ਮਨ ਨਿਰਮਲ, ਆਵਣ ਜਾਣ ਰਹਾਏ,
ਦੂਜਾ ਭਾਈ ਪਰਮ ਵਿਗੂਤੀ ਮਨਮੁਖ ਮੋਹੀ ਜਮਕਾਲ ਕਹਿ ਨਾਨਕ ਸੁਨ ਮਨ ਮੇਰੇ ਤੂੰ ਸਦਾ ਸਚ ਸਮਾਲ ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ ਬਾਹਰ ਵਸਤ ਨਾ ਭਾਲ ਜੋ ਭਾਵੈ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲ ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਿਖਾਈ ਮਨ ਮੁਖੰਦਲੇ ਗਿਆਨ ਮਿਹੂਣੇ ਦੂਜੇ ਭਏ ਖੁਆਈ ਫਿਰ ਬਿਨ ਨਾਵੈ ਕੋ ਛੂਟੈ ਨਾਹੀ ਸਹਬਾਦੀ ਜਮਕਾਲ ਨਾਨਕ ਅੰਤਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤ ਨਾ ਭਾਲ ਮਨ ਮੇਰਿਆ ਜਨਮ ਪਦਾਰਥ ਪਾਏ ਕੇ ਇੱਕ ਸੱਚ ਲੱਗੇ ਵਾਪਾਰਾ ਸਤਿਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੇ ਨਵਨਿਧ ਪਾਈ ਮਨਮੁਖ ਮਾਇਆ ਮੋਹ ਵਿਆਪੇ ਦੂਖ ਸੰਤਾਪੇ ਦੂਜਹ ਪਾਤ ਗਵਾਈ ਹਉ ਮਹਿਮਾ ਸਚ ਸਭ ਸਮਾਣੇ ਸਚ ਰਤੇ ਅਧਿਕਾਈ ਨਾਨਕ ਮਾਨਸ ਜਨਮ ਦੁਲੰਭ ਹੈ ਸਤਿਗੁਰ ਬੂਝ ਬੁਝਾਈ ਮਨ ਮੇਰੇ ਸਤਿਗੁਰ ਸੇਵਨ ਆਪਣਾ ਸੇ ਜਨ ਵੱਡ ਭਾਗੀ ਰਾਮ ਜੋ ਮਨ ਮਾਰਹਿ ਆਪਣਾ ਸੇ ਪੁਰਖ ਬੈਰਾਗੀ ਰਾਮ ਸੇ ਜਨ ਬੈਰਾਗੀ ਸਾਚ ਲਿਵ ਲਾਗੀ ਆਪਣਾ ਆਪ ਪਛਾਣਿਆ ਮਤ ਨੇ ਚਰਿਤ ਗੂੜੀ ਗੁਰਮੁਖ ਸਿਜ ਨਾਮ ਵਖਾਣਿਆ ਇਹ ਕਾਮਣ ਹਿਤਕਾਰੀ ਮਾਇਆ ਮੋਹ ਪਿਆਰੀ ਮਨਮੁਖ ਸੋਏ ਰਹੇ ਅਭਾਗੇ ਨਾਨਕ ਸੇ ਜੇ ਸੇਵੈ ਗੁਰ ਅਪਨਾ ਸੇ ਪੂਰੇ ਵੱਡ ਭਾਗੇ ਵੱਡਾ ਹੰਸ ਮਹਲਾ ਤੀਜਾ ਰਤਨ ਪਦਾਰਥ ਬਣਦੀ ਹੈ ਸਤਿਗੁਰ ਦੀਆ ਬੁਝਾਈ ਰਾਮ ਲਾਹਾ ਲਾਭ ਹਰ ਭਗਤ ਹੈ ਗੁਣਮੈ ਗੁਣੀ ਸਮਾਈ ਰਾਮ ਗੁਣਮੈ ਗੁਣੀ ਸਮਾਏ ਜਿਸ ਆਪ ਬੁਝਾਏ ਲਾਹਾ ਭਗਤ ਸੰਸਾਰੇ ਬਿਨ ਭਗਤੀ ਸੁਖ ਨਾ ਹੋਈ ਦੂਜੇ ਪਤ ਖੋਈ ਗੁਰਮਤਿ ਨਾਮ ਆਧਾਰੇ ਵਖਰ ਨਾਮ ਸਦਾ ਲਾਭ ਹੈ ਜਿਸਨੂੰ ਏਤ ਵਪਾਰ ਲਾਏ ਰਤਨ ਪਦਾਰਥ ਬਣਦੀ ਹੈ ਜਦ ਸਤਿਗੁਰ ਦੇ ਬੁਝਾਏ ਮਾਇਆ ਮੋਹ ਸਭ ਦੁੱਖ ਹੈ ਖੋਟਾ ਵਪਾਰਾ ਰਾਮ ਕੂੜ ਬੋਲ ਬੇਖਾਵਣੀ ਬਹੁ ਵਧੇ ਵਿਕਾਰਾ ਰਾਮ ਬਹੁਤ ਦੇ ਵਿਕਾਰਾ ਸਹਿਸਾ ਸੰਸਾਰਾ ਬਿਨ ਨਾਵੈ ਪਤ ਖੋਈ ਪੜ ਪੜ ਪੰਡਤ ਬਾਤ ਵਖਾਣਾ ਬਿਨ ਬੂਝੇ ਸੁਖ ਨਾ ਹੋਈ ਆਵਣ ਜਾਣਾ ਕਦੇ ਨਾ ਚੁੱਕਾ ਹੈ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਾਪਾਰਾ ਖੋਟੇ ਖਰੇ ਸਭ ਪਰਖੀਅਨ ਤੇ ਸੱਚੇ ਕਹਿ ਦਰਬਾਰਾ ਰਾਮ ਖੋਟੇ ਦਰਗਹਿ ਸੁਟੀਅਨ ਉਭੇ ਕਰਨ ਪੁਕਾਰਾ ਰਾਮ ਉਭੇ ਕਰਨ ਪੁਕਾਰਾ ਮੁਗਤ ਗਵਾਰਾ ਮਨਮੁਖ ਜਨਮ ਗਵਾਇਆ ਭਿਖਿਆ ਮਾਇਆ ਜਨ ਜਗਤ ਭੁਲਾਇਆ ਸੱਚ ਨਾਮ ਨਾ ਪਾਇਆ ਮਨਮੁਖ ਸੰਤਾਂ ਨਾਲ ਵੈਰ ਕਾਰ ਦੁੱਖ ਹਟੇ ਸੰਸਾਰਾ ਖੁੱਟੇ ਖਰੇ ਪਰਖਣ ਤੇ ਸੱਚਾ ਦਰਬਾਰਾ ਰਾਮ ਆਪ ਕਰੇ ਕੇ ਸਾਖੀ ਔਰ ਕਰਨਾ ਕਿਛੁ ਨਾ ਜਾਈ ਰਾਮ ਜਿਤ ਭਾਵੈ ਤਿਤ ਲਾਇ ਸੀ ਜੋ ਤਿਸ ਦੀ ਵਡਿਆਈ ਰਾਮ ਜੋ ਤਿਸ ਦੀ ਵਡਿਆਈ ਆਪ ਕਰਾਇ ਬਿਰਾਮ ਨਾ ਫੁੱਸੀ ਕੋਈ ਜਗ ਜੀਵਨ ਦਾਤਾ ਪੁਰਖ ਵਿਧਾਤਾ ਪੇ ਬਖਸ਼ੇ ਸੋਈ ਗੁਰਪ੍ਰਸਾਦੀ ਆਪ ਗਵਾਈਆ ਨਾਨਕ ਨਾਮ ਪਦ ਪਾਈ ਆਪ ਕਰੇ ਕਿਸੇ ਆਖੀਐ ਹੋਰ ਕਰਨਾ ਕਿਛੁ ਨ ਜਾਈ ਵਡਹੰਸ ਮਹਲਾ ਤੀਜਾ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਪਾਰਾ ਰਾਮ ਗੁਰਮਤੀ ਹਰ ਨਾਮ ਮਨਜੀ ਅਤਮੋਲ ਅਪਾਰਾ ਰਾਮ ਅਤਮੋਲ ਅਪਾਰਾ ਸੱਚ ਵਪਾਰਾ ਸੱਚ ਵਪਾਰ ਲੱਗੇ ਵੱਡ ਭਾਗੀ ਅੰਤਰ ਬਾਹਰ ਭਗਤੀ ਰਾਤੇ ਸੱਚ ਨਾਮ ਲਿਵ ਲਾਗੀ ਨਦਰ ਕਰੇ ਸੋਈ ਸੱਜ ਪਾਏ ਗੁਰ ਕਾ ਸ਼ਬਦ ਵਿਚਾਰਾ ਨਾਨਕ ਨਾਮ ਰਤੇ ਤਿੰਨੇ ਹੀ ਸੁਖ ਪਾਇਆ ਸਾਚਾ ਕੇ ਵਪਾਰਾ ਮਾਇਆ ਹਉਮੈ ਮਾਇਆ ਮੈਲ ਹੈ ਮਾਇਆ ਮੈਲ ਭਰੀਜੈ ਰਾਮ ਗੁਰਮਤੀ ਮਨ ਨਿਰਮਲਾ ਰਸਨਾ ਹਰਸ ਪੀਜੈ ਰਾਮ ਰਸਨਾ ਹਰਸ ਪੀਜੈ ਅੰਤਰ ਭੀਜੈ ਸਾਹਿ ਸ਼ਬਦ ਵਿਚਾਰੀ ਅੰਤਰ ਕੋਟਾ ਅੰਮ੍ਰਿਤ ਭਰਿਆ ਸ਼ਬਦੇ ਕੱਢ ਪੀਏ ਪਨਹਾਰੀ ਜਿਸ ਨਦਰ ਕਰੇ ਸੋਈ ਸੱਚ ਲਾਗੇ ਰਸਨਾ ਨਾਮ ਰਵੀਜੈ ਨਾਨਕ ਨਾਮ ਰਤੇ ਸਿਰ ਨਿਰਮਲ ਹੁਰ ਹਉਮੈ ਮੈਲ ਭਰੀਜੈ ਪੰਡਿਤ ਜੋਤ ਕੀ ਸਭ ਪੜ ਪੜ ਕੂਕ ਦੇ ਕਿਸਵੈ ਕਰੇ ਪੁਕਾਰਾ ਰਾਮ ਮਾਇਆ ਮੋਹ ਅੰਤਰ ਮਲ ਲਾਗੇ ਮਾਇਆ ਕੇ ਵਪਾਰਾ ਰਾਮ ਮਾਇਆ ਕੇ ਵਪਾਰਾ ਜਗਤ ਪਿਆਰਾ ਆਵਣ ਜਨ ਦੁੱਖ ਪਾਏ ਬੇਕਾ ਕੀੜਾ ਬਿਕਸੁ ਲਾਗੇ ਬਿਸਟਾ ਮੈਂ ਸਮਾਈ ਜੋ ਤੁਰ ਲਿਖਿਆ ਸੋਈ ਕਮਾਵਾ ਕੋਈ ਨਾ ਮੇਟਨ ਹਾਰਾ ਨਾਨਕ ਨਾਮ ਰਤੇ ਤਿੰਨ ਸਦਾ ਸੁਖ ਪਾਇਆ ਹੋਰ ਮੂਰਖ ਕੁਕ ਮੋਗਾ ਵਾਰਾ ਮਾਇਆ ਮੋਹ ਮਨ ਰੰਗੇ ਆਮ ਸੋਧ ਨਕਾਈ ਰਾਮ ਗੁਰਮੁਖ ਮਨ ਰੰਗੀ ਹੈ ਦੂਜਾ ਰੰਗ ਜਾਈ ਰਾਮ ਦੂਜਾ ਰੰਗ ਜਾਈ ਸੱਚ ਸਮਾਈ ਸੱਚ ਭਰੇ ਭੰਡਾਰਾ ਗੁਰਮੁਖ ਵੇ ਸੋਈ ਬੁਝੇ ਸੱਚ ਸਵਾਰ ਨਹਾਰਾ ਆਪੇ ਮੇਲੇ ਸੁਹਾਰ ਮਿਲੈ ਹੋਰ ਕਹਿਣਾ ਕਹਿਣਾ ਕਿਛੁ ਨਾ ਜਾਏ ਨਾਨਕ ਬਿਨ ਆਵੇ ਪਰਮ ਪੁਲਾਇਕ ਨਾਮ ਰਤੇ ਰੰਗ ਲਾਏ ਵਡਹੰਸ ਮਹੱਲਾ ਤੀਜਾ ਇਹ ਮਨ ਮੇਰਿਆ ਆਵਾ ਗੁਣ ਸੰਸਾਰ ਹੈ ਅੰਤ ਸੱਚ ਨਿਬੇੜਾ ਰਾਮ ਆਪੇ ਸੱਚਾ ਬਖਸ਼ ਲੈ ਫਿਰ ਹੋਏ ਨਾ ਫੇਰਾ ਰਾਮ ਫਿਰ ਹੋਏ ਨਾ ਫੇਰਾ ਅੰਤ ਸੱਚ ਨਿਬੇੜਾ ਗੁਰਮੁਖ ਮਿਲੈ ਵਡਿਆਈ ਸਾਚਾ ਰੰਗ ਰਾਤੇ ਸਹਿਜੇ ਮਤੇ ਸਹਿਜ ਰਹੇ ਸਮਾਈ ਸੱਚਾ ਮਨ ਪਾਇਆ ਸੱਚ ਵਸਾਇਆ ਸ਼ਬਦ ਰਤੇ ਅੰਤ ਨਬੇਰਾ ਨਾਨਕ ਨਾਮ ਰਤੇ ਸੇ ਸੱਚ ਸਮਾਣੇ ਭਉ ਨ ਭਵ ਜਲ ਫੇਰਾ ਮਾਇਆ ਮੋਹ ਸਭ ਬਰਲ ਹੈ ਦੂਜੇ ਭਾਏ ਖੁਆਈ ਰਾਮ ਮਾਤ ਪਿਤਾ ਸਭੇ ਤੇ ਤੇ ਪਲਚਾਈ ਰਾਮ ਏ ਤੇ ਪਲਚਾਈ ਪ੍ਰਭ ਕਮਾਈ ਮਿਟ ਨ ਸਕੈ ਕੋਈ ਜਿਨ ਸ੍ਰਿਸ਼ਟ ਸਜੀ ਸੁਕਰ ਵੇਖਾ ਤਿਸ ਜੀਵਨ ਨਾ ਕੋਈ
ਮਨ ਮਖੰਦਾ ਤਪ ਕਪ ਕਪ ਹੀ ਬਿਨ ਸ਼ਬਦ ਸ਼ਾਂਤ ਨਾ ਆਈ ਨਾਨਕ ਬਿਨ ਨਾਵੈ ਸਭ ਕੁ ਭੁੱਲਾ ਮਾਇਆ ਮੂਹ ਮੋਖ ਆਈ ਇਹ ਜਗ ਜਲਤਾ ਦੇਖ ਭਜ ਭਏ ਹਰਿ ਸਰਨਾਈ ਰਾਮ ਅਰਦਾਸ ਕਰੀ ਗੁਰਪੁਰੈ ਅੱਗੇ ਰੱਖ ਲੇਵੋ ਦੇਹ ਵਡਾਈ ਰਾਮ ਰੱਖ ਲੇਵੋ ਸਰਨਾਈ ਹਰ ਨਾਮ ਵਡਾਈ ਤੋ ਜੇਵੜ ਬਨਾ ਦਾਤਾ ਸੇਵਾ ਲਾਗੇ ਸੇਵਟ ਭਾਗੇ ਜੁਗ ਜੁਗ ਏਕੋ ਜਾਤਾ ਜਾਸਾ ਸੰਜਮ ਕਰਮ ਕਮਾਵੈ ਬਿਨ ਗੁਰ ਗਤ ਨਹੀਂ ਪਾਈ ਨਾਨਕ ਤਿਸਨੋ ਸ਼ਬਦ ਬੁਝਾਏ ਜੋ ਜਾਏ ਪਵੈ ਹਰ ਸਰਨਾਈ ਜੋ ਹਰ ਮਤ ਦੇ ਸਾ ਉਪਜ ਹੋਰ ਮਤ ਨ ਕਾਈ ਰਾਮ ਅੰਤਰ ਬਾਹਰ ਏਕ ਤੂੰ ਆਪੇ ਦੇ ਬੁਝਾਈ ਰਾਮ ਆਪੇ ਦੇ ਬੁਝਾਈ ਵਰਨਾ ਭਾਈ ਗੁਰਮੁਖ ਰਸ ਚਾਖਿਆ ਦਰ ਸਾਚਾ ਸਦਾ ਸਾਚਾ ਸਾਚਾ ਸ਼ਬਦ ਸੁਪਾਖਿਆ ਕਰਮ ਹੈ ਨਿਜ ਕਰ ਪਾਇਆ ਸਤਿਗੁਰ ਦੇਵ ਵਡਾਈ ਨਾਨਕ ਜੋ ਨਾਮ ਰਤੇ ਸੀ ਮੈਲ ਪਾਇਨ ਮਾਤ ਪਰਵਾਨ ਸੱਚ ਸਾਈ ਵਡਹੰਸ ਮਹਲਾ ਚੌਥਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਮਨ ਸਤਿਗੁਰ ਪ੍ਰੀਤ ਲਗਾਈ ਰਾਮ ਹਰ ਹਰ ਹਰ ਹਰ ਨਾਮ ਮੇਰੇ ਮਨ ਵਸਾਈ ਰਾਮ ਹਰ ਹਰ ਨਾਮ ਮੇਰੇ ਮਨ ਵਸਾਈ ਸਭ ਦੁੱਖ ਵਿਸਾਰਨ ਹਾਰਾ ਵੱਡ ਭਾਗੀ ਗੁਰ ਦਰਸ਼ਨ ਪਾਇਆ ਧੰਨ ਧੰਨ ਸਤਿਗੁਰੂ ਹਮਾਰਾ ਉਠਤ ਬੈਠਤ ਸਤਿਗੁਰ ਸੇਵਾ ਜੇ ਸੇਵੇ ਸਾਂਤ ਪਾਈ ਮੇਰੇ ਮਨ ਸਤਿਗੁਰ ਪ੍ਰੀਤ ਲਗਾਈ ਹੋਂ ਜੀਵਾਂ ਸਤਿਗੁਰ ਦੇਖ ਸਰਸੇ ਰਾਮ ਹਰ ਹਰ ਹਰ ਨਾਮੋ ਹਰ ਨਾਮ ਦ੍ਰਿੜਾਏ ਜਪ ਹਰ ਨਾਮ ਬਿਗਸੇ ਰਾਮ ਜਪ ਹਰ ਹਰ ਨਾਮ ਕਮਲ ਪ੍ਰਗਾਸੇ ਹਰ ਨਾਮ ਨਵਨ ਪਾਈ ਹੋਂ ਮੈਂ ਰੋਗੈ ਦੁਖ ਲਾਥਾ ਹਰ ਸਹਿ ਸਮਾਧ ਲਗਾਈ ਹਰ ਨਾਮ ਵਡਾਈ ਸਤਿਗੁਰ ਤੇ ਪਾਈ ਸੁਖ ਸਤਿਗੁਰ ਦੇ ਮਨ ਪਰਸੇ ਹੋਂ ਜੀਵਾਂ ਸਤਿਗੁਰ ਦੇਖ ਸਰਸੇ ਕੋਈ ਆਣ ਮਿਲਾਵੈ ਮੇਰਾ ਸਤਿਗੁਰ ਪੂਰਾ ਰਾਮ ਹਾਉ ਮਨ ਤਨ ਹੋ ਮਨ ਤਨ ਦੇਵਾ ਤਿਸ ਕਾਟ ਸ੍ਰੀ ਰਾਮ ਹੋ ਮਨ ਤਨ ਕਾਟ ਕਾਟ ਤਿਸ ਦੇਈ ਜੋ ਸਤਿਗੁਰ ਬਚਨ ਸੁਣਾਏ ਮੇਰੇ ਮਨ ਬੈਰਾਗ ਭਇਆ ਬੈਰਾਗੀ ਮਿਲ ਗੁਰਦਰਸ਼ਨ ਸੁਖ ਪਾਏ ਹਰ ਹਰ ਕਿਰਪਾ ਕਰੋ ਸੁਖਦਾਤੇ ਦੇਹ ਸਤਿਗੁਰ ਚਰਨ ਹਮਤੂਰਾ ਕੋਈ ਆਣ ਮਿਲਾਵਾ ਮੇਰਾ ਸਤਿਗੁਰ ਪੂਰਾ ਗੁਰ ਜੇਵਟ ਦਾਤਾ ਮੈਂ ਵਰਨਾ ਕੋਈ ਰਾਮ ਹਰ ਦਾਨੋ ਹਰ ਦਾਨ ਦੇਵੈ ਹਰ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਜਿਨੀ ਅਰਧਿਆ ਤਿਨਕਾ ਦੁੱਖ ਪਰਮ ਪਉ ਭਾਗਾ ਸੇਵਕ ਭਾਈ ਮਿਲੇ ਵੱਡ ਭਾਗੀ ਜਿਨ ਗੁਰ ਚਰਨੀ ਮਨ ਲਾਗਾ ਕਹੁ ਨਾਨਕ ਰਪ ਮਿਲਾਏ ਮਿਲ ਸਤਿਗੁਰ ਪੁਰਖ ਸੁਖ ਹੋਈ ਗੁਰ ਜੇਵਟ ਦਾਤਾ ਮੈਂ ਅਵਰ ਨਾ ਕੋਈ ਸਬਡ ਹੰਸ ਮਹੱਲਾ ਚੌਥਾ ਹਉਂ ਗੁਰਬਿਨ ਖਰੀ ਨਿਮਾਣੀ ਰਾਮ ਜਗ ਜੀਵਨ ਦਾਤਾ ਗੁਰ ਮੇਲ ਸਮਾਣੀ ਰਾਮ ਸਤਿਗੁਰ ਮੇਲ ਹਰ ਨਾਮ ਸਮਾਣੀ ਜਪ ਹਰ ਹਰ ਨਾਮ ਧਿਆਇਆ ਜਿਸ ਕਾਰਨ ਹੋਂ ਝੂਣ ਢੁਡੇਂਦੀ ਸੁਸੱਜਣ ਹਾਰ ਕਰ ਪਾਇਆ ਏਕ ਦ੍ਰਿਸ਼ਟਰ ਏਕੋ ਜਾਤਾ ਹਰਾ ਤੁਮ ਰਾਮ ਪਛਾਣੀ ਹੋਂ ਗੁਰਬਿਨ ਖਰੀ ਨਿਮਾਣੀ ਜਿਨ੍ਹਾਂ ਸਤਿਗੁਰ ਜਿਨ ਸਤਿਗੁਰ ਪਾਇਆ ਤਿਨ ਹਰਪ ਮੇਲ ਮਿਲਾਏ ਰਾਮ ਤਿੰਨ ਚਰਨ ਸਰੇਵੈ ਹਮ ਲਾਗਾਂ ਤਿਨ ਕਹਿ ਪਾਏ ਰਾਮ ਹਰ ਹਰ ਚਰਨ ਸਰੇਵੈ ਤਿਨ ਕਹਿ ਜਿਨ ਸਤਿਗੁਰ ਪੁਰਖ ਪਵ ਤਿਹਾਇਆ ਤੂੰ ਵੜ ਦਾਤਾ ਅੰਤਰ ਜਾਮੀ ਮੇਰੀ ਸ਼ਰਧਾ ਪੂਰ ਹਰ ਰਾਇਆ ਗੁਰ ਸਿੱਖ ਮੇਲ ਮੇਰੀ ਸ਼ਰਧਾ ਪੂਰੀ ਅਣ ਦਿਨ ਰਾਮ ਗੁਣ ਗਾਏ ਜਿਨ ਸਤਿਗੁਰ ਪਾਇਆ ਤਿਨ ਹਰ ਪਵ ਮੇਲ ਮਿਲਾਏ ਹੋਂ ਵਾਰੀ ਗੁਰ ਸਿੱਖ ਮੀਤ ਪਿਆਰੇ ਰਾਮ ਹਰ ਨਾਮ ਸੁਣਾਏ ਮੇਰਾ ਪ੍ਰੀਤਮ ਨਾਮ ਅਧਾਰੇ ਰਾਮ ਹਰ ਹਰ ਨਾਮ ਮੇਰਾ ਪ੍ਰਾਣ ਸਿਖਾਈ ਤਿਸ ਬਿਨ ਘੜੀ ਨਿਮਿਖ ਨਹੀਂ ਜੀਵਾਂ ਹਰ ਹਰ ਕਿਰਪਾ ਕਰੇ ਸੁਖਦਾਤਾ ਗੁਰਮੁਖ ਅੰਮ੍ਰਿਤ ਪੀਵਾਂ ਹਰ ਆਪੇ ਸਰਤਾ ਲਾਏ ਮਿਲਾਏ ਹਰ ਆਪੇ ਅਬਸਵਾਰੇ ਹੋਂ ਵਾਰੀ ਗੁਰ ਸਿੱਖ ਮੀਤ ਪਿਆਰੇ ਹਰ ਆਪੇ ਪੁਰਖ ਨਿਰੰਜਨ ਸੋਈ ਰਾਮ ਹਰ ਆਪੇ ਮਿਲੈ ਕਰੇ ਸੋਹੋਈ ਰਾਮ ਜੋ ਹਰ ਪ੍ਰਭਾਵੈ ਸੋਈ ਹੋਵੈ ਅਵਰ ਨਾ ਕਰਨਾ ਜਾਈ ਬਹੁਤ ਸਿਆਣਪ ਲੈ ਨ ਜਾਈ ਕਰ ਥਾਕੇ ਸਭ ਚਤੁਰਾਈ ਗੁਰਪ੍ਰਸਾਦਨ ਨਾਨਕ ਦੇਖਿਆ ਮੈਂ ਹਰ ਬਿਨ ਵਰਨਾ ਕੋਈ ਹਰ ਆਪੇ ਪੁਰਖ ਨਿਰੰਜਨ ਸੋਈ ਵਡਹੰਸ ਮਹੱਲਾ ਚੌਥਾ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਪਾਇਆ ਰਾਮ ਤਿਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਗੁਰ ਗਿਆਨ ਅੰਜਨ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੇ ਸਤਿਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਗ੍ਰਾਸੇ ਜਿਨ ਕਹੋ ਹਰ ਪ੍ਰਭ ਕਿਰਪਾ ਤਾਰੀ ਤੇ ਸਤਿਗੁਰ ਸੇਵਾ ਲਾਇਆ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਪਾਇਆ ਮੇਰਾ ਸਤਿਗੁਰ ਪਿਆਰਾ ਮੈਂ ਗੁਰਬਿਨ ਰਹਿ ਨਾ ਜਾਈ ਰਾਮ ਹਰ ਨਾਮ ਦੇਵੈ ਮੇਰਾ ਅੰਤ ਸਿਖਾਈ ਰਾਮ ਹਰ ਹਰ ਨਾਮ ਮੇਰਾ ਅੰਤ ਸਿਖਾਈ ਗੁਰ ਸਤਿਗੁਰ ਨਾਮ ਦ੍ਰਿੜਾਇਆ ਜਿੱਥੇ ਪੁੱਤ ਕਲੱਤਰ ਕੋਈ ਬੇਲੀ ਨਾਹੀ ਤਿੱਥੇ ਹਰ ਹਰ ਨਾਮ ਛਡਾਇਆ ਤਨ ਤਨ ਸਤਿਗੁਰ ਪੁਰਖ ਨਿਰੰਜਨ ਜਿਤ ਮਿਲ ਹਰ ਨਾਮ ਤਿਹਾਈ ਮੇਰਾ ਸਤਿਗੁਰ ਪਿਆਰਾ ਮੈਂ ਗੁਰਬਿਨ ਰਹਿ ਨਾ ਜਾਈ ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਰਾਮ ਤਿੰਨੇ ਫਲ ਜਨਮ ਸਭ ਬਿਰਥਾ ਗਵਾਇਆ ਰਾਮ
ਨੇਫਲ ਜੰਤਰ ਮਿਰਥਾ ਗਵਾਇਆ ਤੇ ਸਾਖਤ ਮੁਹਿਮਰ ਝੂਰੇ ਕਰ ਹੁੰਦੇ ਰਤਨ ਪਦਾਰਥ ਭੂਖੇ ਭਾਗਹੀਨ ਹਰਦੂਰੇ ਹਰ ਹਰ ਤਿਨਕਾ ਦਰਸ਼ਨਾ ਕਰੀਓ ਜਿਨੇ ਹਰ ਹਰ ਨਾਮ ਨਾ ਧਿਆਇਆ ਜਿਨੇ ਦਰਸ਼ਨ ਜਿਨੇ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਹਮ ਚਾਤਰਕ ਹਮ ਚਾਤਰਕ ਦੀਨ ਹਰ ਪਦ ਬਿਨੰਤੀ ਰਾਮ ਗੁਰ ਮਿਲ ਮੇਰ ਮੇਰਾ ਪਿਆਰਾ ਹਮ ਸਤਿਗੁਰ ਕਰੇ ਭਗਤੀ ਰਾਮ ਹਰ ਹਰ ਸਤਿਗੁਰ ਕਰੇ ਭਗਤੀ ਜਾ ਹਰ ਪ੍ਰਭ ਕਿਰਪਾ ਤਾਰੇ ਮੈਂ ਹਰ ਬਿਨ ਅਵਰ ਨਾ ਕੋਈ ਬੇਲੀ ਗੁਰ ਸਤਿਗੁਰ ਪ੍ਰਾਣ ਹਮਾਰੇ ਕਹੁ ਨਾਨਕ ਗੁਰ ਨਾਮ ਦ੍ਰਿੜਾਇਆ ਹਰ ਹਰ ਨਾਮ ਰਸਤੀ ਹਮ ਚਾਤਰਕ ਦੀਨ ਹਰ ਪਾਸ ਬਿਨੰਤੀ ਬੜਾ ਹੰਸ ਮਹੱਲਾ ਚੌਥਾ ਹਰ ਕਿਰਪਾ ਕਰ ਸਤਿਗੁਰ ਮੇਲ ਸੁਖਦਾਤਾ ਰਾਮ ਹਮ ਪੂਛਣ ਸਤਿਗੁਰ ਪਾਸਰ ਬਾਤਾ ਰਾਮ ਸਤਿਗੁਰ ਬਾਤ ਹਰ ਸਤਿਗੁਰ ਪਾਸ ਹਰ ਬਾਤ ਪੁੱਛ ਜਿਨ ਨਾਮ ਪਦਾਰਥ ਪਾਇਆ ਪਾਹੇ ਲੱਗਣ ਨਿਤ ਕਰੈ ਬੇਨੰਤੀ ਗੁਰ ਸਤਿਗੁਰ ਪੰਥ ਬਤਾਇਆ ਸੋਈ ਭਗਤ ਦੁੱਖ ਸੁਖ ਸਮਤ ਕਰ ਜਾਣਾ ਹਰ ਹਰ ਨਾਮ ਹਰ ਰਤਾ ਹਰ ਕਿਰਪਾ ਕਰ ਗੁਰ ਸਤਿਗੁਰ ਮੇਲ ਸੁਖਦਾਤਾ ਸੁਣ ਗੁਰਮੁਖ ਨਾਮ ਸਭ ਬਿਨਸੇ ਹਉਮੈ ਪਾਪਾ ਰਾਮ ਜਾਪ ਹਰ ਨਾਮ ਲਥੇੜੇ ਜਗਤਾਪਾ ਰਾਮ ਹਰ ਹਰ ਨਾਮ ਜਿਨੇ ਅਰਧਿਆ ਤਿਨਕੇ ਦੁੱਖ ਪਾਪ ਨਿਵਾਰੇ ਗੁਰ ਸਤਿਗੁਰ ਗਿਆਨ ਖੜਗਤ ਜੀ ਦੀਨਾ ਜਮ ਕੰਕਰ ਮਾਰ ਵਿਦਾਰੇ ਹਰ ਪ੍ਰਭ ਕਿਰਪਾ ਧਾਰੀ ਸੁਖਦਾਤੇ ਦੁੱਖ ਲਾਥੇ ਪਾਪ ਸੰਤਾਪਾ ਸੁਣ ਗੁਰਮੁਖ ਨਾਮ ਸਭ ਬਿਨਸੇ ਹਉਮੈ ਪਾਪਾ ਜਾਪ ਹਰ ਹਰ ਨਾਮ ਮੇਰਾ ਮਨ ਭਾਇਆ ਰਾਮ ਮੁਖ ਗੁਰਮੁਖ ਮੁਖ ਗੁਰਮੁਖ ਜਾਪ ਸਭ ਰੋਗ ਗਵਾਇਆ ਰਾਮ ਗੁਰਮੁਖ ਜਪ ਸਭ ਰੋਗ ਗਵਾਇਆ ਆਰੋਗਤ ਭਏ ਸਰੀਰਾ ਅਣਦਿਨ ਸਹਿਜ ਸਮਾਧ ਹਰ ਲਾਗੀ ਜਪਿਆ ਗਿਰ ਗੰਭੀਰਾ ਜਾਤ ਜਾਤ ਨਾਮ ਜਿਨ ਤਿਹਾ ਤਿਨ ਪਰਮ ਪਦਾਰਥ ਪਾਇਆ ਜਪ ਹਰ ਹਰ ਨਾਮ ਮੇਰਾ ਮਨ ਭਾਇਆ ਹਰ ਧਾਰੋ ਕਿਰਪਾ ਕਰ ਕਿਰਪਾ ਲਿਹੋ ਬਹਰੇ ਰਾਮ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਰਾਮ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਹਰ ਦਇਆਲ ਸਰਨਾਇਆ ਤੂੰ ਦੁੱਖ ਭੰਜਨ ਸਰਬ ਸੁਖ ਦਾਤਾ ਹਮ ਪਾਥਰ ਤਰਿਤਰਾਇਆ ਸਤਿਗੁਰ ਭੇਟ ਰਾਮ ਰਸ ਪਾਇਆ ਜਨ ਨਾਨਕ ਨਾਮ ਉਧਾਰੇ ਹਰ ਧਾਰੋ ਕਿਰਪਾ ਕਰ ਕਿਰਪਾ ਲਿਹੋ ਉਭਾਰੇ ਰਾਮ ਬਡਹੰਸ ਮਹੱਲਾ ਚੌਥਾ ਘੋੜੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹ ਤੇਜਨ ਜੀ ਰਾਮ ਪਾਈਆ ਰਾਮ ਤਨ ਮਾਨਸ ਜਨਮ ਪੁੰਨ ਪਾਈਆ ਰਾਮ ਮਾਨਸ ਜਨਮ ਬੜ ਪੁੰਨੇ ਪਾਇਆ ਦੇਸ ਕੰਚਨ ਚੰਗੜੀਆ ਗੁਰਮੁਖ ਰੰਗ ਚੜੂਲਾ ਪਾਵੈ ਹਰ ਹਰ ਹਰ ਨਵ ਰੰਗੜੀਆ ਇਹ ਦੇਸ ਬਾਂਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵੀਆ ਵਡਭਾਗੀ ਗੁਰ ਵਡਭਾਗੀ ਭਾਈ ਨਾਮ ਸਿਖਾਈ ਜਨ ਨਾਨਕ ਰਾਮ ਉਪਾਈਆ ਦੇਹ ਪਾਵੋ ਦੀ ਜੀਨ ਬੁਝ ਚੰਗਾ ਰਾਮ ਚੜ ਲੰਘਾ ਜੀ ਬਿਖਮ ਭਿਅੰਗਾ ਰਾਮ ਬਿਖਮ ਭਿਅੰਗਾ ਅਣਤ ਤਰੰਗਾ ਗੁਰਮੁਖ ਪਾਰ ਲੰਘਾਏ ਹਰ ਬੋਹਿ ਚੜ ਵਡਭਾਗੀ ਲੰਘਾ ਗੁਰ ਖੇਵਟ ਸ਼ਬਦ ਰਾਏ ਅਣਦਿਨ ਹਰ ਰੰਗ ਹਰ ਗੁਣ ਗਾਵੇ ਹਰ ਰੰਗੀ ਹਰ ਰੰਗਾ ਜਨ ਨਾਨਕ ਨਿਰਵਾਣ ਪਦ ਪਾਇਆ ਹਰ ਉੱਤਮ ਹਰ ਪਦ ਚੰਗਾ ਕੜਿਆਲ ਮੁਖੇ ਗੁਰ ਗਿਆਨ ਦ੍ਰਿੜਾਇਆ ਰਾਮ ਤਨ ਪ੍ਰੇਮ ਹਰ ਹਰ ਚਾਬਕ ਲਾਇਆ ਰਾਮ ਤਨ ਪ੍ਰੇਮ ਹਰ ਹਰ ਲਾਇ ਚਾਬਕ ਮਨ ਜਿਨੇ ਗੁਰਮੁਖ ਜੀਤਿਆ ਅਘੜੋ ਘੜਾਵੇ ਸ਼ਬਦ ਪਾਵੇ ਅਪਿਉ ਹਰ ਰਸ ਪੀਤਿਆ ਸੋਹਣ ਸਰਵਣ ਬਾਣੀ ਗੁਰ ਵਖਾਣੀ ਹਰ ਰੰਗ ਤੁੜੀ ਚੜਾਇਆ ਮਹਾਂ ਮਾਰਗ ਪੰਥ ਵਿਖੜਾ ਜਨ ਨਾਨਕ ਪਾਰ ਲੰਘਾਇਆ ਕੋੜੀ ਤੇਜਨ ਦੇ ਰਾਮ ਉਪਾਈਆ ਰਾਮ ਜਿਤ ਹਰ ਪਵ ਜਾਪੈ ਸਤਨ ਤਨ ਤੁਖਾਈਆ ਰਾਮ ਜਿਤ ਹਰ ਪਵ ਜਾਪੈ ਸਤਨ ਥਾ ਬਾਸਾ ਤੁਰ ਪਾਇਆ ਕਿਰਤ ਜੁੜੰਦਾ ਚੜ੍ਹਦੇ ਹੜ ਘੋੜੀ ਗੁਰਮਖਲੰਘਾਏ ਗੁਰਮੁਖ ਪਮਿਲ ਗੁਰਮੁਖ ਪਰਮਾਨੰਦਾ ਹਰ ਹਰ ਕਾਜਰ ਚਾਇਆ ਪੂਰੈ ਮਿਲ ਸੰਤ ਜਨਾ ਜੰਝ ਆਈ ਜਨ ਨਾਨਕ ਹਰ ਵਰ ਪਾਇਆ ਮੰਗਲ ਮਿਲ ਸੰਤ ਜਨਾ ਵਧਾਈ ਵਡਾ ਹੰਸ ਮਹੱਲਾ ਚੌਥਾ ਦੇਹ ਤੇਜਣ ਨੀ ਹਰ ਨਵ ਰੰਗੀ ਆਰਾਮ ਗੁਰ ਗਿਆਨ ਗੁਰੂ ਹਰ ਮੰਗੀ ਆਰਾਮ ਗਿਆਨ ਮੰਗੀ ਹਰ ਕਥਾ ਚੰਗੀ ਹਰ ਨਾਮ ਗਾਤ ਮਿਥ ਜਾਣੀਆਂ ਸਭ ਜਨਮ ਸਫਲਿਓ ਕੀਆ ਕਰਤਾ ਹਰ ਰਾਮ ਨਾਮ ਬਖਾਣੀਆਂ ਹਰ ਰਾਮ ਨਾਮ ਸਲਾਹੇ ਹਰ ਪ੍ਰਭ ਹਰ ਭਗਤ ਹਰ ਜਨ ਮੰਗੀ ਆ ਜਨ ਕਹਿ ਨਾਨਕ ਸੁਣ ਸੰਤੋ ਹਰ ਭਗਤ ਗੋਬਿੰਦ ਚੰਗੀ ਆ ਦੇਹ ਕੰਚਨ ਜੀਵ ਸੁਵਿਨਾ ਰਾਮ ਜੜ ਹਰ ਹਰ ਨਾਮ ਰਤਨਾ ਰਾਮ ਜੜ ਨਾਮ ਰਤਨ ਗੋਬਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਖਨੇ ਗੁਰ ਸ਼ਬਦ ਪਾਇਆ ਹਰ ਨਾਮ ਤੇ ਆਵਟ ਭਾਗੀ ਹਰ ਰੰਗ ਹਰ ਬਣੇ ਹਰ ਮਿਲੇ ਸੁਆਮੀ ਅੰਤਰ ਜਾਮੀ ਹਰ ਨਵਤਨ ਹਰ ਨਵ ਰੰਗੀ ਆ ਨਾਨਕ ਵਖਾਣਾ ਨਾਮ ਜਾਣੇ ਹਰ ਨਾਮ ਹਰ ਪ੍ਰਭ ਮੰਗੀ ਆ ਕੜਿਆਲ ਮੁਖੇ ਗੁਰ ਅੰਕਸ ਪਾਇਆ ਰਾਮ ਮਨ ਮੈਂਗਲ ਗੁਰ ਸ਼ਬਦ ਵਸਾਇਆ ਰਾਮ ਮਨ ਮੰਗ ਵਸ ਕਿਤਾ ਪਰਮ ਪਦ ਪਾਇਆ ਸਤਨਿਕ ਅੰਤ ਪਿਆਰੀ ਅੰਤਰ ਪ੍ਰੇਮ ਲੱਗਾ ਹਰ ਸੇਤੀ ਕਾਰ ਸੋਹ ਹਰ ਪ੍ਰਭ ਨਾਰੀ ਹਰ ਰੰਗ ਰਾਤੀ ਸਜੇ ਮਾਤੀ ਹਰ ਪ੍ਰਭ ਹਰ ਹਰ ਪਾਇਆ ਨਾਨਕ ਜਨ ਹਰਦਾਸ ਕਹਿਤੇ ਵਡਭਾਗੀ ਹਰ ਹਥਿਆ ਦੇ ਘੋੜੀ ਜੀ ਜਿਤ ਹਰ ਪਾਇਆ ਰਾਮ ਮਿਲ ਸਤਿਗੁਰ ਜੀ ਮੰਗਲ ਗਾਇਆ ਰਾਮ
ਹਰ ਗਾਏ ਮੰਗਲ ਰਾਮ ਨਾਮਾ, ਹਰ ਸੇਵ ਸੇਵਕ ਸੇਵਕੀ, ਪ੍ਰਭ ਜਾਏ ਪਾਵੈ ਰੰਗ ਮੈਲੀ, ਹਰ ਰੰਗ ਮਾਣੈ ਰੰਗ ਕੀ, ਗੁਣ ਰਾਮ ਗਾਏ ਮਨ ਸੁਪਾਏ, ਹਰ ਗੁਰਮਤੀ ਮਨ ਧਿਆਇਆ, ਜਨ ਨਾਨਕ ਹਰਿ ਕਿਰਪਾ ਤਹਾਰੀ, ਦੇਹ ਘੋੜੀ ਚੜ੍ਹ ਹਰਿ ਪਾਇਆ, ਰਾਗ ਬੜਹੰਸ ਮਹਲਾ ਪੰਜਵਾ, ਖੰਤ ਕਰ ਚੌਥਾ, ਏਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰ ਮਿਲਤ ਦਾ ਜੀ ਰਾਮ ਪਿਆਰਾ, ਰਾਮ ਇਹ ਤਨ ਮਨ ਦਿੱਤੜਾ ਵਾਰੋ ਵਾਰਾ, ਰਾਮ ਤਨ ਮਨ ਦਿੱਤਾ ਭਵ ਜਲ ਜਿੱਤਾ, ਝੁਕੀ ਕਣ ਜਬਾਣੀ, ਅਸਥਿਰ ਥੀਆ ਅੰਮ੍ਰਿਤ ਪੀਆ ਰਹਿਆ ਆਵਣ ਜਾਣੀ, ਸੋ ਕਰ ਲੱਦਾ ਸਹਿ ਸਮਦਾ, ਹਰਿ ਕਾ ਨਾਮ ਅਦਾਰਾ, ਕਹੁ ਨਾਨਕ ਸੁਖ ਮਾਣਾ, ਰਲੀਆਂ ਗੁਰ ਪੂਰੇ ਕਉ ਨਮਸਕਾਰਾ, ਸੁਨ ਸੱਜਣ ਜੀ ਮੈਂਡੜੇ ਮੀਤਾ, ਰਾਮ ਗੁਰ ਮੰਤਰ ਸ਼ਬਦ ਸਚ ਦੀਤਾ, ਰਾਮ ਸਚ ਸ਼ਬਦ ਧਿਆਇਆ ਮੰਗਲ ਗਾਇਆ, ਝੂਕੇ ਮਨੋ ਆਂਦੇਸਾ ਸੋ ਪ੍ਰਪਾਇਆ, ਕਦਨ ਜਾਇਆ ਸਦਾ ਸਤਸੰਗ ਬੈਸਾ, ਪ੍ਰਭ ਜੀ ਪਾਣਾ ਸੱਚਾ ਮਾਣਾ, ਪ੍ਰਭ ਹਰਿ ਤਨ ਸਹਿਜੇ ਦੀਤਾ, ਕਹੁ ਨਾਨਕ ਤਿਸ ਜਨ ਬਲਿਹਾਰੀ, ਤੇਰਾ ਦਾਨ ਸਭਨੀ ਹੈ ਲੀਤਾ, ਤੋ ਭਾਣਾ ਤਾ ਤ੍ਰਿਪਤਿਆ ਗਾਏ, ਰਾਮ ਮਨ ਥੀਆ ਠੰਡਾ ਸਭ ਤ੍ਰਿਸ਼ਨ ਬੁਝਾਏ, ਰਾਮ ਮਨ ਥੀਆ ਠੰਡਾ ਚੁੱਕੀ ਡੰਜਾ ਪਾਇਆ, ਬਹੁਤ ਖਜ਼ਾਨਾ ਸਿੱਖ ਸੇਵਕ ਸਭ ਪੁੰਚਣ ਲੱਗੇ, ਹਉ ਸਤਿਗੁਰ ਕੈ ਕੁਰਬਾਨਾ, ਨਿਰਭਉ ਕੈ ਭੈ ਖਸਮ ਰੰਗ ਰਤੇ, ਜਮ ਕੀ ਤਰਾਸ ਬੁਝਾਏ, ਨਾਨਕ ਦਾਸ ਸਦਾ ਸੰਗ ਸੇਵਕ, ਤੇਰੀ ਭਗਤ ਕਰੋ ਲਿਵਲਾਏ, ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਮੋਹਿ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ, ਸਭ ਗੁਣ ਤੇਰੇ ਠਾਕੁਰ ਮੇਰੇ, ਕਿਤ ਮੁਖ ਤੁਧ ਸਾ ਲਾਹੀ, ਗੁਣ ਅਵਗੁਣ ਮੇਰਾ ਕਿਛੁ ਨ ਵਿਚਾਰਿਆ, ਬਖਸ਼ ਲਿਆ ਖਿਨ ਮਾਹੀ, ਨਉ ਨਿਧ ਪਾਈ ਵੱਜੀ ਵਧਾਈ, ਬਾਜੇ ਅਣਹਦ ਤੂਰੇ, ਕਹੁ ਨਾਨਕ ਮੈਂ ਵਰ ਕਰ ਪਾਇਆ, ਮੇਰੇ ਲਾਥੇ ਜੀ ਸਗਲ ਵਿਸੂਰੇ, ਸਲੋਕ ਕਿਆ ਸੁਨੇਂਦੋ ਕੂੜ ਵੰਜਨ ਪਵਨ ਝੁਲਾਰਿਆ, ਨਾਨਕ ਸੁਣਿਆ ਤੇ ਪ੍ਰਵਾਨ, ਜੋ ਸੁਨਿੰਦੇ ਸਚ ਧਨੀ ਛੰਦ, ਤਿਨ ਘੋਲ ਕੁਮਾਈ ਜਿਨ ਪ੍ਰਭ ਸਰਵਣੀ ਸੁਣਿਆ, ਰਾਮ ਸੇ ਸਹਿ ਸੁਹੇਲੇ ਜਿਨ ਹਾਰ ਹਰ ਰਸਨਾ ਭਨਿਆ, ਰਾਮ ਸੇ ਸਹਿ ਸੁਹੇਲੇ ਗੁਣ ਹਮ ਬੋਲੇ, ਜਗਤ ਉਧਾਰਨ ਆਏ, ਪਏ ਬੋਹੇ ਸਾਗਰ ਪ੍ਰਭ ਚਰਨਾ, ਕੀਤੇ ਪਾਰ ਲੰਘਾਏ, ਜਿਨ ਕੋ ਕਿਰਪਾ ਕਰੀ ਮੇਰੇ ਠਾਕੁਰੂ, ਤਿਨ ਕਾ ਲੇਖਾ ਨਾ ਗਣਿਆ, ਕਹੁ ਨਾਨਕ ਤਿਸ ਘੋਲ ਕੁਮਾਈ, ਜਿਨ ਪ੍ਰਭ ਸਰਵਣੀ ਸੁਣਿਆ, ਸਲੋਕ ਲੋਇਨ ਲੋਈ ਡਿੱਠ ਪਿਆਸ ਨਾ ਬੁਝੈ ਮੂੰਹ ਘਣੀ, ਨਾਨਕ ਸੇ ਅੱਖੜੀਆਂ ਬਿਆਨ, ਜਿਨੀ ਡਿਸੰਦੋ ਮਾ ਪਰੀ ਸ਼ੰਤ, ਜਿਨੀ ਹਰ ਪਵ ਡਿੱਠਾ ਤਿਨ ਕੁਰਬਾਣੇ, ਰਾਮ ਸੇ ਸਾਚੀ ਦਰਗਾਹ ਭਾਣੇ, ਰਾਮ ਠਾਕੁਰ ਮਾਨੇ ਸੇ ਪ੍ਰਧਾਨੇ, ਹਰ ਸੇਤੀ ਰੰਗ ਰਾਤੇ, ਹਰ ਸਹਿ ਗਾਏ ਸਿ ਸਮਾਏ, ਘਟ ਘਟ ਮਈਆ ਜਾਤੇ, ਸੇਈ ਸੱਜਣ ਸੰਸੇ ਸੁਖੀ ਠਾਕੁਰ ਆਪਣੇ ਭਾਣੇ, ਕਹੁ ਨਾਨਕ ਜਿਨ ਹਰ ਪਵ ਡਿੱਠਾ ਤਿਨ ਕਹਿ ਸਤਿਗੁਰ ਬਾਣੇ, ਸਲੋਕ ਤੇ ਅੰਧਾਰੀ ਅੰਧ ਸੰਜੀ ਨਾਮ ਵਿਹੋਣੀਆਂ, ਨਾਨਕ ਸਫਲ ਜਨਮ ਜੈ ਕਟ ਉੱਠਾ ਸਚ ਧਨੀ ਸ਼ੰਤ, ਤਿਨ ਖੰਨੀਆਂ ਬੰਨਿਆ ਜਿਨ ਮੇਰਾ ਹਰ ਪਵ ਡੀਠਾ, ਰਾਮ ਜਨ ਚਾਖੇ ਗਹਣੇ ਹਰ ਹਰ ਅੰਮ੍ਰਿਤ ਮੀਠਾ, ਰਾਮ ਹਰ ਮਨੈ ਮੀਠਾ, ਪ੍ਰਭੂ ਤੂਠਾ ਅਮੇ ਬੂਠਾ, ਸੁਖ ਭਏ ਦੁੱਖ ਨਾਸ ਪਰਮ ਵਿਨਾਸ਼, ਤਨ ਤੇ ਜਪ ਜਗਦੀਸ ਈਸਾ ਜੈ ਜੈ, ਮੋਹ ਰਹਿਤ ਵਿਕਾਰ ਥਾਕੇ ਪੰਚ ਤੇ ਸੰਗ ਤੂਠਾ, ਕਹੁ ਨਾਨਕ ਤਿਨ ਖੰਨੀਆਂ ਬੰਨਿਆ ਜਿਨ ਘਟ ਮੇਰਾ ਹਰ ਪਵ ਬੂਠਾ, ਸਲੋਕ ਜੋ ਲੋੜੀਂਦੇ ਰਾਮ ਸੇਵ ਸੀ ਸੇਵਕ ਸਹੀ ਕਾਂਡਿਆ, ਨਾਨਕ ਜਾਣੈ ਸਤ ਸਾਈ ਸੰਤਨ ਬਹਰਾ, ਸ਼ੰਤ ਮਿਲ ਜਲ ਜਲੈ ਖਟਾਨਾ, ਰਾਮ ਸੰਗ ਜੋਤੀ ਜੋਤ ਮਿਲਾਨਾ, ਰਾਮ ਸਮਾਏ ਪੂਰਨ ਪੁਰਖ ਕਰਤੇ, ਆਪ ਆਪੇ ਜਾਣੀਐ ਸਜਤਹ ਸੁਨ ਸਹਿ ਸਮਾਧ ਲਾਗੀ, ਏਕ ਏਕ ਵਖਾਣੀਐ ਆਪ ਗੁਪਤ ਆਪ ਮੁਕਤਾ, ਆਪ ਆਪ ਵਖਾਨਾ, ਨਾਨਕ ਪ੍ਰਭ ਭੈ ਗੁਣ ਬਿਨਾਸੇ, ਮਿਲ ਜਲ ਜਲੈ ਖਟਾਨਾ, ਵਡਹੰਸ ਮਹੱਲਾ ਪੰਜਵਾ, ਪ੍ਰਭ ਕਰਨ ਕਾਰਨ ਸਮਰੱਥਾ, ਰਾਮ ਰਖ ਜਦਸ ਜਗਤ ਸਗਲ ਦੇਹ ਹੱਥਾ, ਰਾਮ ਸਮਰੱਥ ਸਰਨਾ ਯੋਗ ਸੁਆਮੀ, ਕਿਰਪਾ ਨਿਧ ਸੁਖ ਦਾਤਾ, ਹਉ ਕੁਰਬਾਣੀ ਦੇ ਅਰਦਾਸ ਤੇਰੇ ਜਿਨੀ ਏਕ ਪਛਾਤਾ, ਵਰਨ ਚਿੰਨ ਜਾਏ ਲਖਿਆ, ਕਥਨ ਤੇ ਅਕਥਾ ਬਿਨਵੰਤ ਨਾਨਕ ਸੁਨ ਬੇਨਤੀ, ਪ੍ਰਭ ਕਰਨ ਕਾਰਨ ਸਮਰੱਥਾ, ਇਹ ਜੀ ਤੇਰੇ ਤੂੰ ਕਰਤਾ, ਰਾਮ ਪ੍ਰਭ ਦੁਖ ਦਰਦ ਭ੍ਰਮ ਹਰਤਾ, ਰਾਮ ਭ੍ਰਮ ਦੁਖ ਦਰਦ ਨਿਵਾਰ ਖਿੰਨ ਮੈਂ, ਰਖ ਲੇ ਹੋ ਦੀਨ ਦਿਆਲਾ, ਮਾਤ ਪਿਤਾ ਸੋ ਆਮ ਸੱਜਣ, ਸਭ ਜਗਤ ਬਾਲ ਗੋਪਾਲਾ, ਜੋ ਸਰਨ ਆਵੈ ਗੁਣ ਨਿਧਾਨ ਪਾਵੈ, ਸੋ ਬੌੜ ਜਨਮ ਨਾ ਮਰਤਾ, ਬਿਨਵੰਤ ਨਾਨਕ ਦਾਸ ਤੇਰੇ, ਸਭ ਜੀ ਤੇਰੇ ਤੂੰ ਕਰਤਾ, ਆਠ ਪਹਿਰਾ ਹਰਿ ਧਿਆਈਐ, ਰਾਮ ਮਨ ਇੱਛੇ ਅੜਾ ਫਲ ਪਾਈਐ, ਰਾਮ ਮਨ ਇੱਛ ਪਾਈਐ ਪ੍ਰਭ ਧਿਆਈਐ, ਮਿਟੈ ਜਮ ਕੇ ਤ੍ਰਾਸਾ, ਗੋਬਿੰਦ ਗਾਇਆ ਸਤਸੰਗਾਇਆ, ਭਈ ਪੂਰਨ ਆਸਾ, ਤਜ ਮਾਣ ਮੋਹ ਵਿਕਾਰ ਸਗਲੇ, ਪ੍ਰਭੂ ਕੈ ਮਨ ਭਾਈਐ, ਬਿਨਵੰਤ ਨਾਨਕ ਦਿਨ ਸਰੈਣੀ, ਸਦਾ ਹਰਿ ਹਰਿ ਧਿਆਈਐ, ਦਰਵਾਜਾ ਅਨਹਤ ਵਾਜੇ, ਰਾਮ ਘਟ ਘਟ ਹਰਿ ਗੋਬਿੰਦ ਗਾਜੇ, ਰਾਮ ਗੋਬਿੰਦ ਗਾਜੇ ਸਦਾ ਬਿਰਾਜੇ, ਅਗਮ ਅਗੋਚਰ ਊਚਾ, ਗੁਣ ਬੇਅੰਤ ਕਿਛ ਕਹਿ ਨਾ ਜਾਈ, ਕੋਈ ਨਾ ਸਕਾ ਪਹੁੰਚਾ,
आप उपाय आप प्रतपाले, जी जंत सब साजे, बिनवंत नानक सुख नाम भगती, दर वजह अनहद वाजे, राग बडहंस महला पहला, कर पंजवा अलाणिया, एको ओंकार सतगुर प्रसाद, धन सरंदा सच्चा पातशाह, जिन जग धंधा लाया, मोहलत पुनी भाई भरी, जन जड़ा कत चलाया, जानी कत चलाया, लिखिया आया हर ने वीर सबाए, काया हंस थिया वे छोड़ा, जादन पुने मेरी माए, जेहा लिखिया तेहा पाया, जेहा पुरब कमाया, धन सरंदा सच्चा पातशाह, जिन जग धंधा लाया, साहिब सिमरो मेरे भाई हो, सबना एहो पयाना, इथ धंधा कूड़ कूड़ा चार, देहा आगे सर पर जाना, आगे सर पर जाना, जो मेहमाना काहे गर्भ कीजै, जिस सेवै दरगह सुख पाइय, नाम तस्सै का लीजै, आगे हुक्म ना चलै मूले, सिर सिर क्या बेहाना, साहिब सिमरो मेरे भाई हो, सबना एहो पयाना, जे तिस भावै समरस सोथिया, हीलड़ा इस संसारो, जल थल महियल रव रहिया, सच डा सृजनहारू, साचा सृजनहारू, अलखे पारू, ताँ का अंत ना पाया, आया तिन का सफल पया है, एक मन जिनी ते आया, टाहे टाहे उसारे आपे, हुक्म सवारन हारू, जो तिस भावै समरस सोथिया, ही लड़ा संसारू, नानक रुना बाबा जानिए, जे रोवै लाए प्यारू, वाले वे कारण बाबा रोइए, रोवन सगल बेकारू, रोवन सगल बिकारो, गाफल संसारो, माया कारण रोवै, चंगा मंदा के सूझ नाही, एह तन एवं खोवै, ऐथा आया सब को जासी, कूड़ करो अहंकारो, नानक रुना बाबा जानिए, जे रोवै लाए प्यारो, बडहंस महला पहला, आवो मिलो सहेली हो, सचड़ा नाम लाए हाँ, रोवै बिरहा तनखा, अपना साहिब संभाले, हाँ साहिब संभाले, पंथ निहाले, असां पे उथे जाना, जिसका किया तिन ही लिया, हुआ तिसे का पाना, जो तिन कर पाया सो अग आया, असी के हुक्म करिहा, आवो मिलो सहेलियो, सचड़ा नाम लाए हाँ, मरना मंदा लोका आखिए, जे मर जाना ऐसा कोई, सेवे साहिब समरथ अपना, पंथ सुहेला आगे होए, पंथ सुहेले जावो तां फल पावो, आगे मिले वडाई, पेटे सु जावो सच समावो, ताँ पत लिखे पाई, महली जाए पावो खसमै पावो, रंग सुरलियां माना, मरण मंदा लोका आखिए, जे कोई मर जाना, मन समुरत मरण मुनसा, सूर्या हा कहे जो होए मरण परवानो, सूरे सही आगे आखिए, दरगह पावे साची मानो, दरगह मान पावे पसो जावा, आगे दुख ना लागे, करी कित आवै ताँ फल पावै, जिस सेवै पौ भागै, ऊचा नीच हमन मै रहना, आपे जाना जानो, मरण मनुसा सूर्या हक है, जो मैं होए मर है परवानो, नानक किस नु बाबा रोइए, बाजी है इस संसारो, कीता वेखै अपना, कुदरत करे बिचारो, कुदरत बिचारे धारण धारे, जिन किया सो जाना, आपे वेखै आपे बूझै, आपे हुक्म पछाणा, जिन किछ किया सोई जाना, ताँ का रूप है पारो, नानक किसनो बाबा आखिए, बाजी है इस संसारो, बडहंस महला पहला, दखनी तान सच सरंदा सच्चा जानिए, सचड़ा पर्वत गारू, जना पीना आप सजिया, सचड़ा अलखे पारू, द्विपड़ जोड़ विछोड़ इन गुरबिन को रंधारू, सूर्य चंद सिरजन एहन चलत विचारो, सचड़ा सब सच तू, सचड़ा देह प्यारू, राहो तुद सिरजी मेदनी, दुख सुख देवन हारो, नारी पुरख सिरजै बिख माया मोह प्यारो, खाणी बाणी तेरिया देह जिया अद हारो, कुदरत तख्त रचाया सच नबेड़ नहारो, आवागमन सिरजया तूथर करना हारो, जमन मरना आए गया बदक जियो बिकारो, पूडड़ नाम बिसारिया बूडड़ क्या सचारो, गुण छोड़ बेख लद्या अवगुण कावन जारो, थदड़े आए तिन जानिया हुक्म सचे करतारो, नारी पुरख बिछुन्या बिछड़िया मेलिया मे मेलन हारो, रूप न जाना सोहनिया बहुकम बदी सिर खारो, बालक बिरद न जाननी तोड़न हेत प्यारो, नौ दर ठाके हुक्म सच हंस गया गया नारे, सा तन छुट्टी मुठी झूठ बिदनिया, मिर्क तखड़ा अंगन न बारे, सुरत मुई मर माई महल रुनी दरबारे, रोवो कंत मेहली हो सचे के गुण सारे, जलमल जाली नाव जानी नावालिया, कपड़ पट अंबारे, भजे भजे सची बाणी पंचमुहि मन मारे, जानी बिछुनड़े मेरा मरण भया, त्रिग जीवन संसारे, जीवित मरे सुजानिए, फिर सच रहे हेत प्यारे,
ਤੁਸੀਂ ਰੂਬ ਰੂਬਨ ਆਈ ਹੋ ਝੂਠ ਮੁੱਠੀ ਸੰਸਾਰੇ ਹੋ ਮੁੱਠੜੀ ਧੰਦੇ ਧਾਵਨੀਆਂ ਫਿਰ ਛੋਡੜੀ ਵਿਧਨਕਾਰੇ ਕਰ ਕਰ ਕੰਤ ਮੇ ਹਿੱਲੀਆਂ ਰੂੜੇ ਹੇਤ ਪਿਆਰੇ ਮੈਂ ਫਿਰ ਸੱਚ ਸਲਾਹ ਨਾ ਹੋ ਰਿਹਾ ਸਿਹੜੀ ਨਾਮ ਪਤਾਰੇ ਗੁਰ ਮਿਲੇ ਵੇਸ ਪਲਟਿਆ ਸਤਨ ਸਤ ਸਿੰਗਾਰੋ ਆਵੋ ਮਿਲੋ ਸਹੇਲਿਓ ਸਿਮਰਤ ਸਿਰਜਨ ਹਾਰੋ ਬਈਅਰ ਨਾਮ ਸੁਹਗਨੀ ਸਚ ਸਚ ਸਵਾਰਨ ਹਾਰੋ ਗਾਵੋ ਗੀਤ ਨ ਬਿਰਹਾ ਨਾਨਕ ਬ੍ਰਹਮ ਵਿਚਾਰੋ ਬੜਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸਚੜਾ ਦੂਰ ਨਾ ਭਾਲੀਐ ਘਾਟ ਘਾਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਵੈ ਪਿੜ ਕਾਚੀ ਜਿਨ ਥਾਪੀ ਵਿਦ ਜਾਣੈ ਸੋਈ ਕਿਆ ਕੋ ਕਹਿ ਵਖਾਣੋ ਜਿਨ ਜਗ ਥਾਪ ਬਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅਦ ਪੰਧ ਹੈ ਸੰਸਾਰੋ ਵਾ ਸਿਰ ਸਿਰ ਸਚੜਾ ਲਿਖਿਆ ਦੁੱਖ ਸੁਖ ਪੁਰਬ ਵਿਚਾਰੋ ਵਾ ਦੁੱਖ ਸੁਖ ਦੀਆ ਜਿਹਾ ਕੀਆ ਸੋ ਨਿਭਹਿ ਜੀ ਨਾਲੇ ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰਨ ਪਹਲੇ ਆਪ ਨਿਰਾਲਮ ਤੰਦੈ ਬਾਧੀ ਕਰ ਹੁਕਮ ਸ਼ਰਾਬਨ ਹਾਰੂ ਅੱਜ ਕੱਲ ਕਰਦਿਆਂ ਕਾਲ ਬਿਆਪੈ ਦੂਜਾ ਭੈ ਵਿਕਾਰੋ ਜਾਂ ਮਾਰਗ ਪੰਥ ਨਾ ਸੁਜਾਈ ਉੱਜੜ ਅੰਧ ਗੁਬਾਰੋ ਵਾ ਨਾ ਜਲ ਲੇਪ ਤੁਲਾਈਆਂ ਨਾ ਭੋਜਨ ਪਰਕਾਰੋ ਵਾ ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸਿੰਗਾਰੋ ਗਲ ਸੰਗਲ ਸਿਰ ਮਾਰੇ ਉਭਉ ਨਾ ਦੀਸੈ ਕਰ ਬਾਰੋ ਇਬਕੇ ਰਾਹੇ ਜੰਮਣ ਨਾਹੀ ਪਛਤਾਣੇ ਸਿਰ ਪਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ ਬਾਬਾ ਰੋਵੇ ਰਵੈ ਸੋ ਜਾਣੀਐ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇਆ ਮੁੱਠੜੀ ਧੰਦੜਾ ਰੋਵਣ ਹਾਰੇ ਵਾ ਤੰਦਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ ਜੋ ਬਾਜੀਗਰ ਭਰਮੈ ਭੂਲੈ ਝੂਠ ਮੁੱਠੀ ਅਹੰਕਾਰੋ ਆਪੇ ਮਾਰਗ ਪਾਵਨ ਹਾਰਾ ਆਪੇ ਕਰਮ ਕਮਾਏ ਨਾਮ ਰੱਤੇ ਗੁਰਪੂਰੈ ਰਾਖੇ ਨਾਨਕ ਸਹਿਜ ਸੁਪਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹ ਜੱਗ ਝੂਠ ਪਸਾਰੋ ਵਾ ਸੱਚਾ ਕਰ ਸੱਚੜੈ ਸੇਵੀਐ ਸੱਚ ਖਰਾ ਸੱਚਿਆਰੋ ਵਾ ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲਹਿ ਨਾ ਠਾਓ ਅੰਤਰ ਆਓ ਨਾ ਪੈ ਸੋ ਕਹੀਐ ਜੋ ਸੁਣੈ ਕਰ ਕਾਓ ਜੰਮਣ ਮਰਨ ਵੱਡਾ ਵਿਛੋੜਾ ਬਿਨ ਸਹਿ ਜਗ ਸਬਾਏ ਲੱਭ ਧੰਦਾ ਮਾਇਆ ਜਗਤ ਭੁਲਾਇਆ ਕਾਲ ਖੜਾ ਰੁਆਏ ਬਾਬਾ ਰੋਵੋ ਭਾਈ ਹੋ ਮਿਲ ਗਲ ਮਿਲੈ ਮਿਲ ਮਿਲ ਦੇ ਅਸੀਸਾ ਹੈ ਬਾਬਾ ਸੱਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆਂ ਦੇ ਅਸੀਸਾ ਹੈ ਅਸੀਸਾ ਦਿਬ ਹੋ ਭਗਤ ਕਰੇ ਬਹੋ ਮਿਲਿਆ ਕਾ ਕਿਆ ਮੇਲੋ ਇਕ ਭੂਲੇ ਨਾਵੋ ਥੇ ਹਾਹੋ ਥਾਵ ਹੋ ਗੁਰ ਸ਼ਬਦੀ ਸੱਚ ਖੇਲੋ ਜਮ ਮਾਰਗ ਨੇ ਜਾਣਾ ਸ਼ਬਦ ਸਮਾਣਾ ਜੁਗ ਜੁਗ ਸਾਚਾ ਵੇਸੇ ਸੱਜਣ ਸਨ ਮਿਲੋ ਸੰਜੋਗੀ ਗੁਰਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜੱਗ ਮੈਂ ਦੁੱਖ ਸੁਖ ਲੇਖ ਲਿਖਾਇਆ ਲਿਖਿਆੜਾ ਸਾਹ ਨਾ ਟਲੈ ਜਿਹੜਾ ਪੁਰਬ ਕਮਾਇਆ ਵੈ ਸੱਚ ਲਿਖਿਆ ਅੰਮ੍ਰਿਤ ਵਿਖਿਆ ਜਿੱਤ ਲਾਇਆ ਤਿਤ ਲਾਗਾ ਕਾਮਣ ਹਾਰੀ ਕਾਮਣ ਪਾਏ ਪਉ ਰੰਗੀ ਗੱਲ ਤਾਗਾ ਹੋਛੀ ਮਤ ਭਇਆ ਮਨ ਹੋਛਾ ਗੁੜ ਸਾ ਮੱਖੀ ਖਾਇਆ ਨਾ ਮਰ ਜਾਦ ਆਇਆ ਕਲ ਭੀਤਰ ਨੰਗੋ ਬੰਧ ਚਲਾਇਆ ਬਾਬਾ ਰੋਵੋ ਜੇ ਕਿਸੇ ਰੋਵਨਾ ਜਾਨੀਅੜਾ ਬੰਧ ਪਠਾਇਆ ਹੈ ਲਿਖਿਆੜਾ ਲੇਖ ਨਾ ਮੇਟੀਐ ਦਰ ਹਾਕਾਰੜਾ ਆਇਆ ਹੈ ਹਾਕਾਰਾ ਆਇਆ ਜਾਤ ਸਪਾਇਆ ਰੁਨੇ ਰੋਵਣ ਹਾਰੇ ਪੁੱਤ ਭਾਈ ਭਤੀਜੇ ਰੋਵਹ ਪ੍ਰੀਤਮ ਆਤ ਪਿਆਰੇ ਪੈ ਰੋਵੈ ਗੁਣਸਾਰ ਸਮਾਲੇ ਕੋ ਮਰੈ ਨਾ ਮੁਹਿਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵਾ ਸੱਚ ਸਮਾਲੇ ਬੜਹੰਸ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਭ ਸਚੜਾ ਹਰ ਸਲਾਹੀਐ ਕਾਰਜ ਸਭ ਕਿਛ ਕਰਨ ਜੋਗ ਸਾ ਤਨ ਰੰਡ ਨਾ ਕਬਹੁ ਬੈਸਈ ਨਾ ਕਦੇ ਹੋਵੈ ਸੋਗ ਨਾ ਕਦੇ ਹੋਵੈ ਸੋਗ ਅਣ ਦਿਨ ਰਸ ਭੋਗ ਸਾ ਤਨ ਮਹਿਲ ਸਮਾਣੀ ਜਿਨ ਪ੍ਰਿਉ ਜਾਤਾ ਕਰਮ ਵਿਧਾਤਾ ਬੋਲਹ ਅੰਮ੍ਰਿਤ ਬਾਣੀ ਗੁਣਮੰਤੀ ਆ ਗੁਣ ਸਾਰ ਆਪਣੇ ਕੰਸ ਮਲ ਨਾ ਕਦੇ ਲੱਗੇ ਵਿੱਚ ਜੋਗੋ ਸਚੜਾ ਫਿਰ ਸਾਲਾ ਹੀ ਹੈ ਸਭ ਕਿਛ ਕਰਨਾ ਜੋਗੋ ਸਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲੈ ਮਿਲਾਏ ਹੇ ਸਾਤਨ ਫਿਰ ਕੇ ਰੰਗ ਰੱਤੀ ਵਿੱਚੋਂ ਆਪ ਗਵਾਏ ਵਿੱਚੋਂ ਆਪ ਗਵਾਏ ਫਿਰ ਕਾਲ ਨਾ ਖਾਏ ਗੁਰਮੁਖ ਏਕੋ ਜਾਤਾ ਕਾਮਣ ਇਛ ਪੁੰਨੀ ਅੰਤਰ ਭਿੰਨੀ ਮਿਲਿਆ ਜਗ ਜੀਵਨ ਦਾਤਾ ਸ਼ਬਦ ਰੰਗ ਰਾਤੀ ਸ਼ਬਜੋਬਣ ਮਾਤੀ ਫਿਰ ਕੇ ਅੰਕ ਸਮਾਏ ਸਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲੈ ਮਿਲਾਏ ਜਿਨੀ ਆਪਣਾ ਪੇਕੰਤ ਪਛਾਣਿਆ ਹੋ ਤਿਨ ਪੁੱਛੋ ਸੰਤਾ ਜਾਏ
आप छूट सेवा करी, फिर सचड़ा मिला सहज सुपाए, फिर सच्चा मिला आए साच कमाए, साच शब्द तन राती कदे न रांड सदा सुहागन अंतर सहज समाधि, फिर रहा पर पूरे बेख हजू दूरे रंग माण सहज सुपाए, जिनी अपना कंत पछाणिया हो तिन पूछो संतां जाए, फिर विछुनिया भी मिले जे सतगुर लग साच पाए, सतगुर सदा दयाल है अवगुण शब्द जलाए, अवगुण शब्द जलाए दूजा भाव गवाए, सच ही सच राती सचा शब्द सदा सुख पाया, हो मैं गई पराती, फिर निर्माइल सदा सुख दाता नानक शब्द मिलाए, फिर हो बिछुनिया भी मिले जिस सतगुर लागह है साचे पाए, बडहंस महला तीजा सुनयो कंद महलियो, फिर सेवो शब्द विचार, अवगुणवंती फिर न जान आई, मुठी रोवै कंत विसार, रोवै कंत संभाल सदा गुण सार, ना फिर मर न जाए, गुरमुख जाता शब्द पिछाता साचा प्रेम समाए, जिन अपना फिर नहीं जाता कर्म विदाता, कूड़ मुठी कूड़ यारे सुनयो कंत महलियो, फिर सेवल शब्द विचारे, सब जगह पुपायन आवन जान संसारा, माया मोह खुआयन मर जम्मै वारो वारा, मर जम्मै वारो वारा पद विकारा, ज्ञान विहूणी मुठी फिर शब्द फिर ना पायो, जन्म गवायो रोवै अवगुण यारी झूठी, फिर जग जीवन किसनो रोईऐ, बोवै कंत वसारे सब जग आप उपायोन आवन जान संसारे, मैं फिर सचा सद ही साचा ना उमरन जाए, भूली फिर एणिया रंड बैठी दूजे पाए, रंड बैठी दूजे पाए माया मोह दुख पाए, आप कटै तान छीज जो किशाया सब किश जासी, दुख लागा पाए दूजे जमकाल ना सूजे, माया जग लूजे लब लोभ चित लाए, सो फिर साचा सद ही साचा ना ओह मरै ना जाए, एक रोवै फिर विशुनिया अंधी ना जाने फिर नाले, गुर प्रसादी साचा फिर मिला अंतर सदा समाले, फिर अंतर समाले सदा हनाले, हे मनमुख जाता दूरे एह जाग तन रर लाया, काम ना आया जन खसम ना जाता हदूरे, नानक सा तन मिले मिलाई फिर अंतर सा समाले, एक रोवै फिर विशुनिया अंधी ना जाने फिर हनाले, वडहंस महला तीजा रोवै पुरे विशुनिया, मैं सच पेर सचड़ा है सदा नाले, जिनी चलन सही जाने सतगुर सेव नाम संभाले, सदनाम संभाले सतगुर नाले, सतगुर सेव सो पाया शब्दे काल मार, सच उर तार फिर आपन जाना होया, सचा साहिब सची नाई वेख नदर निहाले, रोवै पुरे विशुनिया मैं पेर सचड़ा है सदा नाले, प्रभ मेरा साहिब शब्द उच्चा है कि मिला प्रीतम प्यारे, सतगुर मिली ता फिर मिली फिर राख्या उर धारे सदा उर धारे, नह नाल प्यारे सतगुर ते फिर दिसै, माया मोह कच्चा चोला तद पैद पख हिस्सै, फिर रंग राता सो सच्चा चोला तद पैद तिखा निवारे, प्रभ मेरा साहिब शब्द ऊचा क्यों मिलो प्रीतम प्यारे, मैं प्रभ सच पछाण भूली अवगुण आरे, मैं सदा रावे फिर अपना सचड़ा शब्द विचारे, सचा शब्द विचारे रंग राती नारे मिल सतगुर प्रीतम पाया, अंतर रंग राती सहजे माती गया दुश्मन दुख सबाया, अपने गुर को तन मन भीजै दीजै तामन भीजै तिसना दुख निवारे, मैं फिर सच पछाण हर भूली अवगुण आरे, सचड़ आप जगतो पाया गुर बिन कुर अंधारो, आप मिलाए मिल आप आपे दे प्यारो सहज व्यापारो, गुरमुख जन्म सवारे तन जग में आया आप गवाया दर सच सचियारो, ज्ञान रतन कर चानन हुआ नानक नाम प्यारो, सचड़ आप जगत उपाया गुरबिन को रंधारो, सचड़ आप जगत उपाया गुरबिन कोर अंधारो, वाहिगुरु जी का खालसा वाहिगुरु जी की फतेह। परम सत्कार योग गुरु रूप साध संगत जीओ, आप लड़ीवार चल रहे श्री सहज पाठ सरवण कर रहे सी, हुण समा है शब्द चौंकी सोदर दा, सेवा निभा रहे हैं सत्कारयोग भाई साहब भाई दिलबाग सिंह तिना दा रागी जथा, आओ तिना दे पासों गुरबाणी शब्द कीर्तन दे नाल जुड़िए जी। वाहिगुरु जी का खालसा वाहिगुरु जी की फतेह।

ਆਸਾ ਮਹੱਲਾ ਪਹਿਲਾ ਸੋਹਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕਿਆਂ ਵਡਿਆਈਆ ਤੁਧ ਵਿਣ ਸਿਧੇ ਕਿਰੇ ਨਾ ਪਾਈਆ ਕਰਮ ਮਿਲੇ ਨਾ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜੇ ਤੂੰ ਦੇ ਤਿਸੇ ਕਿਆ ਜਾਰਾ ਨਾਨਕ ਸਾਹ ਸਵਾਰ ਨਾਰਾ ਆਸਾ ਮੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊ ਆਖਣੇ ਔਕਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖ ਹੈ ਖਾ ਚਲੀ ਹੈ ਦੋ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀ ਮਨ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹਿ ਨਾ ਚੁੱਕੇ ਭੋਗ ਗੋਣੇ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕਮ ਜਾਤ ਨਾਨਕ ਨਾਮੇ ਬਾਸ ਨਾਰਾ ਗੁਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਅਮਰੀ ਰਹਿਰਾਸ ਰਹਾਓ ਹਰ ਜਨ ਗੇਵੜ ਪਾਵ ਡੇਰੈ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸਨਾਮ ਨ ਪਾਇਆ ਤੇ ਪਾਗਣ ਜਮ ਪਾਸ ਜੋ ਸਤਿਗੁਰ ਸੰਸਗ ਨਹੀਂ ਆਏ ਤ੍ਰਿਗ ਜੀਵੈ ਤ੍ਰਿ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਾਸੋਂ ਜੇ ਤਰਸ ਪਾਇਆ ਮਿਲ ਜਾ ਨਾਨ ਨਾ ਪ੍ਰਗਾਰਾ ਗੁਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤਵ ਹੈ ਉਦਮ ਜਾਯਾਰਾ ਜੀ ਹੋ ਪਰਿਆ ਸਹਿਲ ਪੱਥਰ ਮੈਂ ਜੰਤੋ ਪਾਏ ਤਾ ਕਾ ਰਿਜ ਕਾ ਕੇ ਕਰ ਤਰਿਆ ਮੇਰੇ ਮਾਧੋ ਜੀ